ਜੀਓ ਪਿੰਡ ਸਭ

ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਬਜਾਏ ਤੇਗ ਬਹਾਦਰ ਸਿਮਰੇ ਹੈ ਕਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰਦਾ ਦੇ ਅੰਦਰ ਗਏ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਦੇ ਗਵਾਹੀ ਦੇ ਕੇ ਅੰਡਿਟ ਕੀਤਾ ਦਿਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਦੇ ਅੰਦਰ ਗਏ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਅਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾ ਸੰਘ ਨਿਭਾਏ ਤਿੰਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ

ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ,

ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਸੰਗਤ ਵੱਲੋਂ ਪਰਿਵਾਰ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ। ਜਿਹਾ ਚਿਰੀ ਲਿਖਿਆ ਤੇ ਹੁਕਮ ਕਮਾਏ ਘੱਲਿਆ ਵੇ ਨਾਨਕਾ, ਸਦੀ ਉੱਠੇ ਜਾਵੇ ਮਾਕ ਮਹਾਂਵਾਕ ਅਨੁਸਾਰ ਦਰ ਕਦੇ। ਬੱਚੀ ਮਹੀਅਲ ਕੌਰ ਸਰਾਂ, ਸਤਿਗੁਰੂ ਜੀ ਨੇ ਆਪ ਜੀ ਨੇ ਬੱਚੀ ਨੂੰ ਆਯੂ ਬਖਸ਼ੀ ਸੀ, ਸਵਾਸਾਂ ਦੀ ਪੂੰਜੀ ਨੂੰ ਭੋਗਦਾ ਪਿਛਲੇ ਰੋਜ਼ ਪਰਲੋਕ ਗਮਨ ਕਰ ਗਏ। ਉਹਨਾਂ ਦੇ ਨਿਮਿੱਤ ਸਮੂਹ ਸਰਾਂ ਪਰਿਵਾਰ ਵੱਲੋਂ ਉਹਨਾਂ ਦੇ ਪੰਜ ਭੂਤਕ ਸਿਰੇ ਸੰਸਕਾਰ ਤੋਂ ਉਪਰੰਤ ਪਰਿਵਾਰ ਵੱਲੋਂ ਰੱਖੇ ਗਏ ਆਪਦੇ ਚਰਨਾਂ 'ਚ ਪਹੁੰਚ ਕੇ ਰੱਖੇ ਗਏ ਸਹਿਜ ਪਾਠ ਦੀਆਂ ਸੰਪੂਰਨਤਾਵਾਂ ਹੋਈਆਂ, ਸਤ ਬਾਣੀ ਦੇ ਜਾਪ ਹੋਏ, ਸ਼ਬਦ ਕੀਰਤਨ ਆਨੰਦ ਸਾਹਿਬ ਜੀ ਕੇ ਗਾਇਨ ਹੋਏ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸਮੱਤ ਬਖਸ਼ਣੀ, ਵਿਛੜੀ ਆਤਮਾ ਨੂੰ ਚਰਨਾਂ 'ਚ ਨਿਵਾਸ ਬਖਸ਼ਣਾ ਪਿੱਛੇ ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਭਾਣਾ ਮੰਨਣ ਦਾ ਬਲ ਬਖਸ਼ਣਾ, ਪਰਿਵਾਰ ਸੁੱਖ ਸ਼ਾਂਤੀ ਚੜ੍ਹਿਤ ਕਰਦਾਤਾ ਬਖਸ਼ਣੀਆਂ। ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣੇ ਰੁਮਾਲੇ ਭੇਟ ਕਰਦੇ ਅੰਗੀਕਾਰ ਕਰਨੇ, ਦੇਗ ਸਜ ਕੇ ਹਾਜ਼ਰ ਦਰ 'ਤੇ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਵਾਈ, ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰ 'ਤੇ ਪ੍ਰਵਾਨ ਕਰਨੀ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਿਤ ਕਰਦਾਤਾ ਬਖਸ਼ਣੀਆਂ। ਸਹਿਜ ਪਾਠ ਜੀ ਕੀ ਸੰਪੂਰਨਤਾ, ਮੈਂ ਜੀ ਕੀ ਅਰਦਾਸ, ਸਤ ਬਾਣੀ ਸ਼ਬਦ ਕੀਰਤਨ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਸੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ਵਲਾਈ ਸ੍ਰੀ ਮੁਖਵਾਕ

ਦੁੱਖ ਦੀ ਘੜੀ 'ਚ ਸ਼ਰੀਕ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਦੁੱਖ ਦੀ ਘੜੀ 'ਚ ਸਵਰਗਵਾਸੀ ਬੱਚੀ ਮਹਿਲ ਕੌਰ ਸਰਾਂ ਉਸ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਹਟੇ ਹਾਂ। ਬੜੀ ਹੀ ਦੁੱਖ ਦੀ ਘੜੀ ਹੈ। ਸਭ ਤੋਂ ਪਹਿਲਾਂ ਮੈਂ ਗੁਰੂ ਜੀ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਦਰਸ਼ਨ ਦਿਦਾਰੇ ਦਿੱਤੇ ਅਤੇ ਉਸ ਬੱਚੀ ਦੀ ਆਤਮ ਰੂਹ ਦੀ ਸ਼ਾਂਤੀ ਵਾਸਤੇ ਸਰਾਂ ਪਰਿਵਾਰ ਵੱਲੋਂ ਜੋ ਸਹਿਜ ਪਾਠ ਸਾਹਿਬ ਰਖਵਾਏ ਗਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ, ਭੋਗ ਪਾਏ ਗਏ ਨੇ, ਬੜਾ ਹੀ ਬਰਾਗਮਈ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ ਗਿਆ ਹੈ।

0: ਗੁਰਬਾਣੀ ਤਾਂ ਕੀਰਤਨ ਤੋਂ ਬਿਨਾਂ ਸਾਨੂੰ ਕੋਈ ਹੋਰ ਸਹਾਰਾ ਵੀ ਨਹੀਂ ਮਿਲ ਸਕਦਾ। ਅਸੀਂ ਅਫਸੋਸ ਕਰਕੇ ਚਲੇ ਜਾਣਾ, ਪਰ ਜੋ ਇਹ ਪਰਿਵਾਰ ਦੇ ਨਾਲ ਕਹਿਰ ਗੁਜ਼ਰਿਆ ਹੈ, ਇਹ ਬੱਚੀ ਦਾ ਵਿਛੋੜਾ ਹਮੇਸ਼ਾ ਉਹਨਾਂ ਨੂੰ ਤੜਫਾਉਂਦਾ ਰਹੇਗਾ। ਇੱਕ ਬਾਣੀ ਹੈ ਜਿਸ ਤੋਂ ਆਪਾਂ ਆਸਰਾ ਲੈਣਾ ਹੈ। ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਬੜੀ ਭਾਰੀ ਗਿਣਤੀ ਦੇ ਵਿੱਚ ਇਸ ਬੱਚੀ ਨੂੰ ਅੰਤਿਮ ਵਧਾਈਗੀ ਦੇਣ ਵਾਸਤੇ, ਪਹਿਲਾਂ ਅੰਤਿਮ ਦਰਸ਼ਨ ਕਰਨ ਵਾਸਤੇ ਉੱਥੇ ਪਹੁੰਚੇ ਅਤੇ ਹੁਣ ਇੱਥੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਵਾਸਤੇ ਆਪ ਸੰਗਤਾਂ ਭਾਰੀ ਗਿਣਤੀ ਵਿੱਚ ਪਹੁੰਚੀਆਂ। ਜਿਵੇਂ ਕਿ ਦਾਸ ਨੇ ਉੱਥੇ ਵੀ ਆਪ ਸੰਗਤਾਂ ਦੇ ਦਰਸ਼ਨ ਕੀਤੇ, ਬੱਚੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਮਹਾਰਾਜ ਦੀ ਬਾਣੀ ਅਟੱਲ ਸੱਚਾਈ ਹੈ। ਪੰਚਮ ਪਾਤਸ਼ਾਹ ਕਹਿੰਦੇ ਆ ਕਿ ਮਰਨਾ ਜੀਣਾ ਹੁਕਮ ਹੈ, ਭਾਣੇ ਆਵੇ ਜਾਏ। ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਆ। ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ। ਗੁਰਬਾਣੀ ਅਟੱਲ ਸੱਚਾਈ ਹੈ। ਇੱਕ ਨਾ ਇੱਕ ਦਿਨ ਅਸਾਂ ਸਾਰਿਆਂ ਨੇ ਇੱਥੋਂ ਜਾਣਾ, ਪਰ ਕਈ ਸਮੇਂ ਇਹੋ ਜਿਹੇ ਹੁੰਦੇ ਆ ਸਾਨੂੰ ਵਿਛੋੜੇ ਦਾ ਬਹੁਤ ਦਰਦ ਹੁੰਦਾ ਹੈ। ਅਤੇ ਜਿਵੇਂ ਮੈਂ ਉੱਥੇ ਵੀ ਕਿਹਾ ਸੀ ਕਿ ਜਿੰਨਾ ਮੋਹ ਹੁੰਦਾ ਹੈ ਉਨਾ ਦੁੱਖ ਹੁੰਦਾ ਹੈ, ਦਰਦ ਹੁੰਦਾ ਹੈ। ਸਤਿਕਾਰਯੋਗ ਉਹਨਾਂ ਦੇ ਪਿਤਾ ਜੀ ਸਰਦਾਰ ਰਵਿੰਦਰ ਸਿੰਘ ਜੀ ਸਰਾਂ ਅਤੇ ਉਹਨਾਂ ਦੀ ਮਾਤਾ ਭੈਣ ਜੀ ਕਿਰਨ ਕੌਰ ਸਰਾਂ, ਇਹਨਾਂ ਲਈ ਇੱਕ ਬਹੁਤ ਔਖੀ ਘੜੀ ਹੈ। ਫਿਰ ਇਹਨਾਂ ਦੇ ਬੱਚੀ ਦੇ ਦੋ ਤਾਇਆ ਜੀ ਜੋ ਇੰਡੀਆ ਤੋਂ ਇੱਥੇ ਪਹੁੰਚੇ, ਦੋ ਭੂਆ ਜੀ ਇੱਥੇ ਪਹੁੰਚੀਆਂ। ਇਹ ਪਰਿਵਾਰਾਂ ਦਾ ਜਿਹੜਾ ਦੁੱਖ ਹੈ ਇਹ ਪਰਿਵਾਰ ਹੀ ਵੰਡ ਸਕਦੇ ਨੇ। ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ, ਅਸੀਂ ਅਰਦਾਸ ਕਰਦੇ ਹਾਂ ਕਿ ਮਹਾਰਾਜ ਇਸ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ। ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਕ ਸੰਬੰਧੀਆਂ ਨੂੰ, ਸੱਜਣਾ ਮਿੱਤਰਾਂ ਨੂੰ, ਸਭਨਾਂ ਨੂੰ ਭਾਣਾ ਮੰਨਣ ਦਾ ਵੱਲ ਬਖਸ਼ਣਾ। ਮੈਂ ਹੁਣ ਬੇਨਤੀ ਕਰਾਂਗਾ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮੌਨ, ਕਿ ਇਹ ਜੋ ਐਡਾ ਕਹਿਰ ਗੁਜ਼ਰਿਆ ਹੈ, ਮੈਂ ਸਤਿਕਾਰਯੋਗ ਬੱਚੀ ਦੇ ਪਿਤਾ ਜੀ ਸਰਦਾਰ ਰਵਿੰਦਰ ਸਿੰਘ ਜੀ ਸਰਾਂ, ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਗੁਰੂ ਘਰ ਦੀ ਜੋ ਬਲੈਸਿੰਗ ਹੈ, ਇਹ ਦੁੱਖ ਝੱਲਣ ਦੀ ਸਮਰੱਥਾ ਹੈ ਮਹਾਰਾਜ ਵੱਲੋਂ, ਉਹ ਸਰੋਪੋ ਦੀ ਦਾਤ ਲੈਣ। ਸਤਿਕਾਰਯੋਗ ਵੀਰ ਰਵਿੰਦਰ ਸਿੰਘ ਜੀ ਸਰਾਂ, ਉਹ ਆ ਕੇ ਗਿਆਨੀ ਜੀ ਹੁਣਾਂ ਤੋਂ ਗੁਰੂ ਘਰ ਦੇ ਵੱਲੋਂ ਜੋ ਇਹ ਸਰੋਪੇ ਦੀ ਬਖਸ਼ਿਸ਼ ਆ ਉਹ ਲੈ ਲਓ। ਅਤੇ ਇਹ ਤੁਹਾਡੀ ਹੁਣ ਜ਼ਿੰਮੇਵਾਰੀ ਹੈ ਕਿ ਆਪ ਇਸ ਦੁੱਖ ਨੂੰ ਅਕਾਲ ਪੁਰਖ ਦੇ ਭਾਣੇ 'ਚ ਮੰਨਣਾ ਅਤੇ ਬਾਕੀ ਸਾਰੇ ਪਰਿਵਾਰ ਨੂੰ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ, ਅਤੇ ਬਾਕੀ ਸਾਰੇ ਪਰਿਵਾਰ ਨੂੰ ਤੁਸੀਂ ਇਹ ਮਹਾਰਾਜ ਦੇ ਭਾਣੇ 'ਚ ਲੈ ਕੇ ਨਾਲ ਇਸ ਦੁੱਖ ਨੂੰ ਇਹ ਜਰਨਾ ਹੈ। ਸੋ ਮੈਂ फिर एक बार सारी संगत का सारे रिश्तेदारों का बहुत बहुत धन्यवाद करता हुआ बेनती करदा कि तुसी जिहड़े मेरे वीरां भैणां ने संगत ने प्रशादा पानी छक लिया है उन्हां दा बहुत बहुत धन्यवाद क्योंकि परिवार ने उस नन्नी बच्ची उस दी याद विच बड़ी श्रद्धा भावना नाल आप संगतां लई लंगर पानी तैयार किया होया है जिन्होंने हजे नहीं छकिया वो छक के जाण दी कृपालता करनी दूरों नेड़ियों तुसी चल के आया दा तां बहुत बहुत धन्यवाद। सो मैं बोलदिया कोई गलती कर गया हाँ मैं खेमा दा जाचक हाँ जे परिवार वालों किसी ने भी कुछ शब्द बोलने होण शरदा दे फुल भेट करने होण जिवें मैं पहले भी कहा कि यह सात संगत तुहाडी अपनी स्टेज है परिवार की स्टेज है तुसी स्टेज पर आ के जरूर कोई ना कोई शब्द बोल सकते हैं। मेरे वीर ने अमरजीत ने बोलना है ते किसे होर ने भी परिवार वालों जा संगत विचों किसे ने भी बोलना जा मेरिया भैणा इंडिया तो जड़िया आईया उन्होंने जा मेरे वीर इंडिया तो आए आ उन्होंने किसे ने भी बोलना उस स्टेज पर आके जरूर बोल सकते वाहेगुरु जी का खालसा वाहेगुरु जी की फतेह।
1: वाहेगुरु जी का खालसा वाहेगुरु जी की फतेह। प्यारी बच्ची दे अकाल चलाने दे उत्ते सारी संगत अपना परिवार नाल बहुत डूंगा दुख प्रगट करते हैं। सारी संगत जो फ्यूनरल दे उत्ते तुसी शामिल होए गुरुद्वारा साहब शामिल होए परमात्मा विछड़ी रूह नू चरणा दे विच निवास बख्शे। असी सारी 7-11 फैमिली वालों परिवार दे नाल हाँ ते तुहाडा बहुत धन्नवाद तुसी सारे जने इस दुख विच शामिल होए। अमृतपाल वीर
2: वाहिगुरू जी का खालसा वाहिगुरू जी की फतेह। आज जो दुख की घड़ी विच आपां सारे बैठे हाँ फरीदा दरियावे कन्ने बगला बैठा केल करे केल करेंदे हंजन चिंते बाज पए ते सराप दे केलां विसरियां जो मन चेतना चेते सन सो गाली रब किया। बच्ची महियाल सां साढ़े बड़े ही सत्कारयोग भाजी की बेटी जो जिदन पता लग्या बड़ा दुख होया। मैं भी उस फील्ड हाँ मैं ये नहीं पता सी भी साढ़े नाल दे ही साढ़े फ्रेंचाइजी भाजी रविंदर सिंह सरां उन्हां दी बच्ची नाल इह जी हैपन हो गई है। साड़ी सारी मैनेजमेंट कमेटी वालों जिन्हें भी इत्थे परिवार आप पहुँचे हो इस दुख की घड़ी दे विच उन्हां दे नाल खड़े हो आप जी का बहुत बहुत धन्यवाद। आपां बच्चियां तो आसां हुंदियां ने कि साडे बच्चे साड़ी सजी बांह बणनगे पर जदों इह जे गुरु महाराज अणहोणियां कर दिंदा भुलण वालियां तां नहीं हुंदियां इह साडे सारयां दे प्यार सदका ही उहनां नूं असीं दिलासा दे के भुला सकदे हाँ। वीर जी नूं मैं बेनती करदा भी जो भी साडे वल्लों आप जी दे परिवार प्रति जो भी सहयोग होवेगा तुहाडे नाल हाँ कदे भी हैल्प दी लोड़ होवे जदों भी तुसीं हाक मारोगे तुहाडे नाल खड़ांगे। अखीर विच आप जी दा सारयां दा जो आप इस दुख दी घड़ी दे विच आए हो इस परिवार को एक दिलासा देने लई भैन जी नूं ते बाकी उन्हां दे चों चाचा जी जां जो होर भी रिश्तेदार इत्थे पहुंचे आ सारयां दा जो मन नूं दिलासा देने लई आए हो आप सारयां दा बहुत बहुत धन्नवाद। जिन्हां ने भी प्रशादा छक लिया है जां नहीं छकिया आप गुरु के लंगर जरूर छक के जाना। वाहिगुरू जी का खालसा वाहिगुरू जी की फतेह।

ਆਏ ਕਰਮ ਜਿਸ ਕੋ ਉਤਰੋਂ ਲਿਖਿਆ ਸੋਈ ਕਾਰ ਕਮਾਏ ਭਾਉ ਲਾਗਾ ਗੋਬਿੰਦ ਸਿਓ ਕਾਲ ਪਾਈ ਥਾਏ ਖੇਤ ਮੇਰਾ ਜੰਮਿਆ ਨਿਖੁੱਟ ਨ ਕਬਹੂ ਜਾਏ ਪਾਇਆ ਅਮੋਲ ਪਦਾਰਥ ਹੋ ਚੋਟ ਨ ਕਤ ਹੋ ਜਾਏ ਕਹੋ ਨਾਨਕ।

ਮਿਥਿਆ ਵਸਤ ਸਤ ਕਰ ਮਾਨੀ ਹਿਤ ਲਾਇਓ ਸੱਠ ਮੂੜ ਅਗਿਆਨੀ ਕਾਮ ਕ੍ਰੋਧ ਲੋਭ ਮੋਹ ਮਦ ਮਾਤਾ ਕੌਡੀ ਬਦਲੈ ਜਨਮ ਗਵਾਤਾ ਆਪਣਾ ਛੋੜ ਪਰਾਈਐ ਰਾਤਾ ਮਾਇਆ ਮਦ ਮਨ ਤਨ

ਹਰ ਪੜੀਏ ਹਰ ਬੁੱਝੀਐ ਗੁਰਮਤੀ ਨਾਮ ਉਧਾਰਾ, ਗੁਰਪੂਰੈ ਪੂਰੀ ਮਤ ਹੈ ਪੂਰੇ ਸ਼ਬਦ ਵਿਚਾਰਾ। ਅੜਸਠ ਤੀਰਥ ਹਰ ਨਾਮ ਹੈ ਕਿਲ ਵਿਖ ਕਾਟਣ ਹਾਰਾ। ਜਲ ਬਿਲੋਵੈ ਜਲ ਮੱਥੈ ਤਤ ਲੋੜੈ ਅੰਧ ਅਗਿਆਨਾ, ਗੁਰਮਤੀ ਦਦ ਮੱਥੀਐ ਅੰਮ੍ਰਿਤ ਪਾਈਐ ਨਾਮ ਨਿਧਾਨਾ। ਮਨਮੁਖ

ਧਨ ਸੱਚ ਸੱਚੇ ਕਰ ਬਾਰਾ। ਸੱਚਾ ਭੋਜਨ ਪਾਓ ਸੱਚ ਸੱਚ ਨਾਮੇ ਅਧਾਰਾ। ਸੱਚੀ ਬਾਣੀ ਸੰਤੋਖਿਆ ਸੱਚਾ ਸ਼ਬਦ ਵਿਚਾਰਾ। ਰਸ ਭੋਗਣ ਪਾਤਸ਼ਾਹੀਆ ਦੁੱਖ ਸੁੱਖ

ਪੂਰਬ ਲਿਖਿਆ ਪਾਈਐ ਕਿਸਨੋਂ ਦੀ ਜੈ ਦੋਸ ਗੁਰਮੁਖ ਗਾਰੁੜ ਜੇ ਸੁਣੇ ਮੰਨੇ ਨਾਉ ਸੰਤੋਖ ਮਾਗਰ ਮੱਛ ਫਹਾਈਐ।

ਚਾਵਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ।

ਮਨ ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਏ ਨਜਾਸੀ ਰਚਨਾ ਜਿਨ ਰਚਾਈ।

ਜੋ ਤਿਸ ਭਾਵੇ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜ਼ਾਈ ਆਸਾ ਮਹੱਲਾ ਪਹਿਲਾ।

ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ

ਸਾਸਤ ਜੀ ਕਰ ਕਿਰਿਆ ਖੜ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵੜੇ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚੜ ਕਰਤਾ ਸੋਈ ਤੁਧ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਧ

ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ।

ਦੁਸ਼ਟਨਦਾਹ ਗਰੀਬ ਨਿਵਾਜਾ ਖਲ ਪਵਨ ਕੇ ਸਿਰਜਣ ਆਰੇ ਦਾਸ ਜਾਨ ਮੋਲਿਓ ਮਾਰੇ ਕਵਿਓ ਬਾਚ ਬੇਨਤੀ ਚੌਪਈ

ਪਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਧਾਰੀਐ ਚੁਨ ਚੁਨ ਸਤ ਹਮਾਰੇ ਮਾਰੀਐ ਆਪ ਆਦਿ ਮੁਝੇ ਵਰੀਐ ਮਰਨ ਕਾਲ ਕਾ ਤ੍ਰਾਸਨ ਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਣ ਹਾਰੇ ਸਾਹਿਬ ਸੰਤ

ਜੋ ਕਲ ਕੋ ਇੱਕ ਵਾਰ ਧਿਆਈ ਹੈ ਤਾਕੇ ਕਾਲ ਨਿਕਟ ਨਹੀਂ ਹੈ। ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ।

ਮਾਰਾ ਜਿੰਨਰ ਨਾਮ ਤਿਆਰੋ ਕਹਾ ਦਾਰਦ ਦੁਸ਼ਟ ਦੋ ਤੇਰਾ ਖੜਕੇ।

अड़ल सुने गोंग जो जाय सुरस ना पावे सुने मूड़ चित लाए चतरता आवे।

ਜੇ ਜੇ ਤੁਮਰੇ ਧਿਆਨ ਕੋ ਨੇ ਤੁਰਦਿਆਏ ਹੈ ਸੰਤ ਅੰਤ ਲਹੇਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੁਆਰਾ ਕਾਲ ਪੁਰਖ ਕੀ ਦੇ ਮੋ ਕੋਟਕ ਵਿਸ਼ਨ ਮਹੇਸ਼

ਵਾਜੇ ਆਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ।

ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਦੇਗ ਵਾਹੀ ਦੇਗ ਕੇ ਅੰਡ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਹਲਵਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਬੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ੀ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਸਾਜ ਦੀਵਾਨਾਂ ਦੀ ਰਮਤਾ ਵਿੱਚ ਆਪ ਜੀ ਦੀ ਪਿੱਤਰ ਬਾਣੀ ਸੋਹਦਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਹਾਂ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲਫੜ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਰਦਾਤਾ ਬਖਸ਼ਣੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਤੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ ਸਮੂਹ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖ ਵਾਕ

ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ।

ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ।

ਨਾਮ ਮਨ ਚਿੰਦੇੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਗੁਰਮਤਿ

हर चरण सरण गोविंद दुख भंजना।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਦਾ ਸਦਕਾ ਹੈ। ਦਿਨ ਦੇ ਪਿਛਲੇ ਪਹਿਰ ਦੇ ਸਾਜਰੇ ਦੀਵਾਨ ਦੇ ਵਿੱਚ ਸੰਧਿਆ ਕਾਲ ਸਮੇਂ ਆਪ ਸਤਸੰਗੀ ਗੁਰੂ ਮਹਾਰਾਜ ਦੇ ਹਜ਼ੂਰ ਦੀਆਂ ਹਾਜ਼ਰੀਆਂ ਪਾ ਰਹੇ ਹੋ। ਵੱਡੇ ਭਾਗ ਹਨ ਭਾਈ, ਅਲਾਹੀ ਬਾਣੀ ਦਾ ਪਾਠ ਅਤੇ ਕੀਰਤਨ ਆਪ ਸਤਸੰਗੀਆਂ ਨੇ ਸ਼੍ਰਵਣ ਕੀਤਾ ਹੈ। ਹਾਜ਼ਰੀ ਪਾ ਰਹੇ ਸਨ ਮੁੱਖ ਗ੍ਰੰਥੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ। ਕੋਈ ਸਮਾਂ ਗੁਰਸ਼ਬਦ ਦੀ ਵਿਚਾਰ ਜੋ ਇਸ ਪਵਿੱਤਰ ਸਥਾਨ ਦੀ ਮਰਿਆਦਾ ਅਨੁਸਾਰ ਲੜੀਵਾਰ ਕਥਾ ਚੱਲ ਰਹੀ ਹੈ ਸ਼੍ਰਵਣ ਕਰਾਂਗੇ। ਔਰ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਆਪਾਂ ਬੜੀ ਸ਼ਰਧਾ ਪਿਆਰ ਨਾਲ ਸ਼ਹੀਦੀ ਗੁਰਪੁਰਬ ਮਨਾ ਰਹੇ ਹਾਂ, ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਕੌਤਕਾਂ ਨੂੰ ਚੇਤੇ ਕਰਾਂਗੇ। ਸਤਿਗੁਰੂ ਮਿਹਰ ਕਰਨ, ਬੇਸਮਾਰ ਬੇਅੰਤ ਪਰਮਾਤਮਾ ਵਾਹਿਗੁਰੂ ਉਹਦੀ ਸਿਫਤ ਸਲਾਹ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਵਿੱਚ ਕਰ ਰਹੇ ਨੇ। ਰਸਨਾ ਕਰਾਂਗੇ, ਪਵਿੱਤਰ ਪਿਆਰ ਨਾਲ ਬੋਲੀਏ ਸਤਨਾਮ ਸ੍ਰੀ

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਸਾ ਰਾਗ ਵਿੱਚ ਕਿਰਪਾ ਕਰਦੇ ਹਨ ਕਿ ਜਿਨ੍ਹਾਂ ਵਿਅਕਤੀਆਂ ਨੇ ਨਾਮ ਵਿਸਾਰਿਆ, ਪਰਮੇਸ਼ਰ ਦਾ ਨਾਮ ਭੁਲਾ ਦਿੱਤਾ, ਜਿਨ੍ਹਾਂ ਨੇ ਵਾਹਿਗੁਰੂ ਨੂੰ, ਪਰਮੇਸ਼ਰ ਨੂੰ ਵਿਸਾਰ ਦਿੱਤਾ, ਦੂਜੇ ਭਰਮ ਭੁਲਾਈ ਅਤੇ ਦੁਆਇਸ਼ ਵਿੱਚ ਪੈ ਕੇ ਹੋਰ ਹੋਰ ਬੰਨੇ ਧਿਆਨ ਕਰਕੇ ਭਰਮ ਵਿੱਚ ਭੁੱਲ ਗਏ, ਪਰਮਾਤਮਾ ਨੂੰ ਵਿਸਾਰ ਦਿੱਤਾ, ਨਿਰੰਕਾਰ ਨੂੰ ਭੁਲਾ ਦਿੱਤਾ, ਮੂਲ ਛੋੜ ਡਾਲੀ ਲੱਗੇ ਕਿਆ ਪਾਵੈ ਸ਼ਾਈ। ਧੰਨ ਗੁਰੂ ਨਾਨਕ ਦੇਵ ਜੀ ਕਹਿ ਲਗੇ ਮੂਲ ਨੂੰ ਛੱਡ ਕੇ, ਮੂਲ ਕਹਿੰਦੇ ਮੁੱਢ ਨੂੰ, ਮੁੱਢ ਨੂੰ ਛੱਡ ਦਿੱਤਾ ਅਤੇ ਡਾਲੀਆਂ ਦੇ ਲਲ ਲੱਗ ਗਏ, ਮਤਲਬ ਕਿ ਰੁੱਖ ਦੇ ਮੁੱਢ ਨੂੰ ਛੱਡ ਕੇ ਟਹਿਣੀਆਂ ਦੀ ਪੂਜਾ ਕਰਨ ਲੱਗ ਪਏ। ਖਿਆਲ ਕਰਨਾ ਕਿ ਜੇਕਰ ਮੁੱਢ ਨੂੰ ਪਾਣੀ ਪਾਈ ਜਾਈਏ, ਮੁੱਢ ਨੂੰ, ਪੱਤਿਆਂ ਨੂੰ, ਫੁੱਲਾਂ ਨੂੰ, ਫਲਾਂ ਨੂੰ ਪਾਣੀ ਆਪਣੇ ਆਪ ਮਿਲ ਜਾਂਦਾ, ਪਰ ਜੇਕਰ ਆਪਾਂ ਮੁੱਢ ਨੂੰ ਛੱਡ ਕੇ ਟਹਿਣੀਆਂ ਨੂੰ, ਪੱਤਿਆਂ ਨੂੰ ਪਾਣੀ ਪਾਵਾਂਗੇ ਤਾਂ ਮੁੱਢ ਨੂੰ ਨਾ ਪਾਣੀ ਪਿਆ ਸੁੱਕ ਜਾਏਗਾ ਬੂਟਾ। ਇਸ ਲਈ ਮੁੱਢ ਕੀ ਸਾਡਾ ਅਕਾਲ ਪੁਰਖ ਵਾਹਿਗੁਰੂ, ਸਾਰੀ ਸ੍ਰਿਸ਼ਟੀ ਦਾ ਉਹ ਮੂਲ ਹੈ, ਮੁੱਢ ਹੈ। ਸੋ ਵਾਹਿਗੁਰੂ ਜੀ ਨੂੰ ਛੱਡ ਕੇ, ਪਰਮਾਤਮਾ ਨੂੰ ਭੁਲਾ ਕੇ ਡਾਲੀ ਲੱਗੇ ਟਹਿਣੀਆਂ ਨਾਲ ਲੱਗ ਗਏ। ਮਾਰੂ ਰਾਗ ਵਿੱਚ 1051 ਅੰਗ ਉੱਤੇ ਸੱਚੇ ਪਾਤਸ਼ਾਹ ਜੀ ਬੜਾ ਪਿਆਰਾ ਸ਼ਬਦ ਬਖਸ਼ਦੇ ਨੇ। ਇੱਕ ਮੂਲ ਲੱਗੇ ਉਹਨੀ ਸੁੱਖ ਪਾਇਆ, ਡਾਲੀ ਲਾਗੇ ਤੇ ਨਿਹਫਲ ਜਨਮ ਗਵਾਇਆ। ਇੱਕ ਤਾਂ ਗੁਰੂ ਦੇ ਪਿਆਰੇ ਨੇ ਜਿਹੜੇ ਪਰਮਾਤਮਾ ਦੇ ਨਾਲ ਜੁੜ ਗਏ, ਜਿਵੇਂ ਆਪ ਸਤਸੰਗੀ ਜੁੜੇ ਹੋ। ਇੱਕ ਮੂਲ ਲੱਗੇ ਉਹਨੀ ਸੁੱਖ ਪਾਇਆ, ਇੱਕ ਦਾ ਭਾਵ ਹੈ ਕਈ ਵਾਹਿਗੁਰੂ ਦੇ ਪਿਆਰੇ ਸਤਸੰਗੀ ਮੁੱਢ ਨਾਲ ਜੁੜ ਗਏ, ਪਰਮਾਤਮਾ ਨਾਲ ਜੁੜ ਗਏ, ਗੁਰੂ

ਸ਼ਰਧਾ ਸਤਿਕਾਰ ਨਾਲ ਸੰਗਤ ਮਨਾ ਰਹੀ ਹੈ। ਤਨ ਨਾਲ ਮਨ ਨਾਲ ਧਨ ਨਾਲ ਅਸੀਂ ਸੇਵਾ ਕਰ ਰਹੇ ਹਾਂ। ਸ੍ਰੀ ਅਖੰਡ ਪਾਠ ਸਾਹਿਬ ਬੇਅੰਤ ਸੰਗਤਾਂ ਨੇ ਪ੍ਰਾਰੰਭ ਕਰਵਾਏ ਨੇ, ਬਾਣੀ ਦੇ ਪ੍ਰਵਾਹ ਚੱਲ ਰਹੇ ਹੈ। ਕੱਲ੍ਹ ਨੂੰ ਸ੍ਰੀ ਅਖੰਡ ਪਾਠਾਂ ਦੇ ਭੋਗ ਪੈਣਗੇ, ਉਪਰੰਤ ਗੁਰੂ ਚਰਨਾਂ ਦੀ ਸਰਬੱਤ ਦੇ ਭਲੇ ਦੀ ਅਰਦਾਸ ਹੋਵੇਗੀ ਔਰ ਗੁਰੂ ਕੇ ਦੀਵਾਨ ਸਜੜਗੇ, ਜਿਸ ਵਿੱਚ ਨਾਮ ਬਾਣੀ ਦੇ ਰਾਹੀਂ ਗੁਰੂ ਚਰਨਾਂ ਨਾਲ ਜੁੜਾਂਗੇ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੈਰ ਵਾਸਤੇ ਜਾਂਦੇ ਹਨ। ਸੈਰ ਲਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਸੈਰ ਕਰਨੀ, ਤਾਜ਼ੀ ਹਵਾ ਲੈਣੀ, ਸਿਆਣੇ ਕਹਿੰਦੇ ਨੇ ਜਿਹੜਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸੈਰ ਕਰਦਾ ਹੈ ਉਹ ਡਾਕਟਰ ਕੋਲ ਨਹੀਂ ਜਾਏਗਾ। ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਸੇਵਾ ਸਿਮਰਨ ਬੰਦਗੀ ਭਗਤੀ ਕਰਦਾ ਪਿਆਰੇ, ਉਹ ਜਮਾਂ ਦੀ ਲੈਣ 'ਚ ਨਹੀਂ ਲੱਗੇਗਾ। ਇਹ ਗੁਰੂ ਦੀ ਕਿਰਪਾ, ਪਰਮਾਤਮਾ ਦੀ ਮਿਹਰ ਹੈ। ਅੰਮ੍ਰਿਤ ਵੇਲਾ ਸਭ ਤੋਂ ਹੀ ਕਾਰਗਰ ਸਮਾਂ ਹੁੰਦਾ ਸਤਸੰਗੀਓ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਸੈਰ ਕਰਨ ਵਾਸਤੇ ਜਾਂਦੇ ਨੇ, ਨਾਲ ਕੁਦਰਤ ਤੋਂ ਬਲਿਹਾਰ ਜਾਂਦੇ ਨੇ। ਕੁਦਰਤ ਕੀ, ਜੋ ਕੁਛ ਅਸੀਂ ਵੇਖਦੇ ਕੁਦਰਤ ਹੈ। ਜੰਗਲ, ਪਹਾੜ, ਮੈਦਾਨ, ਨਦੀਆਂ, ਝੀਲਾਂ, ਫਸਲਾਂ, ਫੁੱਲ, ਬੂਟੇ, ਪੰਛੀ, ਇਹ ਸਾਰਾ ਕੁਛ ਜਿਹੜਾ ਹੈ ਇਹ ਕੁਦਰਤ ਹੈ। ਗੁਰੂ ਅਰਜਨ ਦੇਵ ਜੀ ਕੀ ਦੇਖਦੇ ਨੇ ਕਿ ਅੱਕ ਦੇ ਹਰੇ ਭਰੇ ਬੂਟੇ ਨੇ। ਅੱਕ, ਪਿੰਡਾਂ ਥਾਵਾਂ ਤੋਂ ਆਪਾਂ ਆਏ ਹਾਂ, ਅੱਕ ਹੁੰਦਾ ਸਤਸੰਗੀਓ, ਪੱਕਾ ਅੱਕ ਜਿਹਨੂੰ ਕਹਿ ਦਿੰਦੇ ਆਪਾਂ। ਸੋ ਉਹਦੇ ਜਿਹੜੇ ਪੱਤੇ ਹੁੰਦੇ ਨੇ ਹਰੇ ਭਰੇ ਪੱਤੇ, ਅਤੇ ਬੜੇ ਸੁੰਦਰ ਲੱਗਦੇ ਨੇ। ਉਹਨੂੰ ਫੁੱਲ ਲੱਗਦੇ ਅਤੇ ਬਹੁਤ ਹੀ ਸੁੰਦਰ ਫੁੱਲ ਲੱਗਦੇ ਸਤਸੰਗੀਓ। ਸੋ ਉਹਨਾਂ ਨੂੰ ਲੱਗਦੀਆਂ ਨੇ ਖੱਖੜੀਆਂ, ਕੁੰਨੀਆਂ ਵੀ ਕਹਿ ਦਿੰਦੇ ਨੇ, ਖੱਖੜੀ ਕਹਿ ਦਿੰਦੇ, ਅੰਬ ਵਰਗੀ ਹੁੰਦੀ ਸਤਸੰਗੀਓ। ਗੁਰੂ ਅਰਜਨ ਦੇਵ ਜੀ ਹਰ ਰੋਜ਼ ਸੈਰ ਲਈ ਜਾਂਦੇ ਨੇ, ਕੀ ਦੇਖਦੇ ਨੇ, ਬੜੇ ਸੋਹਣੇ ਫੁੱਲ ਹਨ, ਹਰੇ ਭਰੇ ਪੱਤੇ ਹਨ ਔਰ ਫੁੱਲ ਬੜੇ ਸੁੰਦਰ ਲੱਗੇ ਨੇ, ਫਲ ਬਹੁਤ ਸੋਹਣੇ ਲੱਗੇ ਨੇ। ਪਰ ਕੁਝ ਸਮੇਂ ਬਾਅਦ ਗੁਰੂ ਮਹਾਰਾਜ ਨੇ ਵੇਖਿਆ ਕਿ ਬਰਸਾਤ ਦਾ ਆ ਗਿਆ ਮੌਸਮ, ਸਾਉਣ ਭਾਦਰੋਂ ਦਾ ਮਹੀਨਾ ਆ ਗਿਆ, ਬਰਸਾਤ ਪੈਣ ਲੱਗੀ, ਪੱਤੇ ਡਿੱਗ ਕੇ ਧਰਤੀ 'ਤੇ ਜਾ ਪਏ ਔਰ ਫਲ ਜਿਹੜੇ ਸੀ ਉਹ ਵੀ ਧਰਤੀ 'ਤੇ ਡਿੱਗੇ ਹੋਏ ਨੇ। ਜਿਹੜੇ ਫਲ ਟੁੱਟ ਕੇ ਟਹਿਣੀ ਤੋਂ ਥੱਲੇ ਡਿੱਗ ਪਏ, ਪੱਤੇ ਵੀ ਕੁਮਲਾ ਗਏ, ਸੁੱਕ ਗਏ, ਮੁਰਝਾ ਗਏ, ਉਹਦੀਆਂ ਕੁੰਨੀਆਂ ਲੱਗੀਆਂ ਸੀ, ਖੱਖੜੀਆਂ ਲੱਗੀਆਂ ਜਿਹੜੀਆਂ ਸੀ ਉਹ ਵੀ ਸਤਸੰਗੀਓ ਨਾਲ ਦੀ ਨਾਲ ਕੁਮਲਾ ਗਈਆਂ, ਸੁੱਕ ਕੇ ਫਟ ਗਈਆਂ, ਉਹਨਾਂ 'ਚੋਂ ਤੂੰਬੇ ਉੱਡ ਰਹੇ ਨੇ। ਤੂੰਬੇ ਇੱਕ ਸਤਸੰਗੀਓ ਰੂੰ ਜਿਹਾ ਉੱਚ ਨਿਕਲਦਾ ਹੈ, ਹਵਾ 'ਚ ਉੱਡ ਜਾਂਦਾ। ਇਹ ਸਾਰਾ ਦ੍ਰਿਸ਼ ਵੇਖ ਕੇ ਗੁਰੂ ਅਰਜਨ ਦੇਵ ਜੀ ਨੇ ਮਹਾਰਾਜ ਨੇ ਬਚਨ ਉਚਾਰਨ ਕੀਤਾ, ਸਲੋਕ ਮਹੱਲਾ ਪੰਜਵਾਂ। ਖੱਖੜੀਆਂ, ਸੁਹਾਵੜੀਆਂ, ਲੱਗੜੀਆਂ, ਅਕਕੰਠ, ਬਿਰਹੇ ਬਿਛੂੜਾ ਧਣੀ ਸਿਓ ਨਾਨਕ ਸਹਿਸੇ ਗੰਠ। ਇਹ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ। ਇਹ ਖੱਖੜੀਆਂ, ਸੁਹਾਵੜੀਆਂ, ਲੱਗੜੀਆਂ, ਅਕਕੰਠ, ਉਹ ਖੱਖੜੀਆਂ ਬੜੀਆਂ ਸੋਭਨੀਕ ਨੇ, ਬੜੀਆਂ ਸੋਹਣੀਆਂ ਹਨ, ਪੱਤੇ ਬੜੇ ਸੁੰਦਰ ਹਰੇ ਭਰੇ, ਫੁੱਲ ਬੜੇ ਸੋਹਣੇ ਨੇ ਜਿਹੜੇ ਟਹਿਣੀ ਦੇ ਨਾਲ ਲੱਗੇ ਹੋਏ ਨੇ, ਟਹਿਣੀ ਨਾਲ। ਪਰ ਧਣੀ ਛੋੜਾ ਪੈ ਗਿਆ ਜਿਨ੍ਹਾਂ ਦਾ ਸਤਸੰਗੀ ਮੁੱਢ ਨਾਲੋਂ, ਬੂਟੇ ਨਾਲੋਂ ਜਿਹੜੇ ਟੁੱਟ ਗਏ ਪੱਤੇ, ਜਿਹੜੇ ਫਲ ਟੁੱਟ ਗਏ ਬੂਟੇ ਨਾਲੋਂ। ਅਤੇ ਗੁਰੂ ਅਰਜਨ ਦੇਵ ਜੀ ਫਰਮਾਉਂਦੇ, ਖੱਖੜੀਆਂ, ਸੁਹਾਵੜੀਆਂ, ਲੱਗੜੀਆਂ, ਅਕਕੰਠ, ਬਿਰਹ ਵਿਛੋੜਾ ਧਣੀ ਸਿਓ, ਜਿਨ੍ਹਾਂ ਦਾ ਆਪਣੇ ਮੂਲ ਦੇ ਨਾਲੋਂ, ਮੁੱਢ ਨਾਲੋਂ ਵਿਛੋੜਾ ਪੈ ਗਿਆ, ਨਾਨਕ ਸਹਿਸੇ ਗੰਠ, ਹਜ਼ਾਰਾਂ ਤੂੰਬੇ ਬਣ ਕੇ ਹਵਾ 'ਚ ਉੱਡ ਗਏ। ਮਤਲਬ ਜਿਹੜੇ ਜੀਵ ਵਾਹਿਗੁਰੂ ਨਾਲ ਜੁੜੇ ਰਹਿੰਦੇ ਨੇ, ਬਾਣੀ ਨਾਲ ਜੁੜੇ ਰਹਿੰਦੇ ਨੇ, ਆਪਣੇ ਮੂਲ ਨਾਲ ਜੁੜੇ ਰਹਿੰਦੇ ਨੇ ਸਤਸੰਗੀਓ, ਹਰੇ ਭਰੇ ਰਹਿੰਦੇ ਨੇ ਉਹ। ਅਤੇ ਜਿਹੜੇ ਵਾਹਿਗੁਰੂ ਤੋਂ ਟੁੱਟ ਗਏ, ਪਰਮਾਤਮਾ ਤੋਂ ਵਿਛੜ ਗਏ, ਬਾਣੀ ਨਾਲ ਟੁੱਟ ਗਏ, ਸੰਗਤ ਤੋਂ ਟੁੱਟ ਗਏ, ਸਿੱਖੀ ਨਾਲ ਟੁੱਟ ਗਏ, ਭਾਈ ਉਹ ਜੀਵ ਦੁੱਖ ਪਾਉਂਦੇ ਨੇ, 84 ਲੱਖ ਗੇੜੇ 'ਚ ਪੈ ਕੇ ਵਾਰ ਵਾਰ ਜਨਮ ਅਤੇ ਮਰਨ ਹੁੰਦਾ ਸਤਸੰਗੀਓ। ਆਉਣਾ ਜਾਣਾ, ਜਨਮ ਮਰਨ, ਇਸ ਗੇੜੇ 'ਚ ਜੀਵ ਪੈ ਜਾਂਦਾ ਜਿਹੜਾ ਵਾਹਿਗੁਰੂ ਤੋਂ ਟੁੱਟ ਜਾਂਦਾ, ਜਿਹੜਾ ਪਰਮਾਤਮਾ ਨਾਲ ਜੁੜਿਆ ਰਹਿੰਦਾ, ਸਿਮਰਨ ਨਾਲ ਜੁੜਿਆ ਰਹਿੰਦਾ, ਬਾਣੀ ਨਾਲ ਜੁੜਿਆ ਰਹਿੰਦਾ, ਉਹ ਜੀਵ ਪਰਮਾਤਮਾ ਦੀ ਬਖਸ਼ਿਸ਼ ਪਾ ਲੈਂਦੇ ਨੇ। ਗੁਰਬਾਣੀ ਵਿੱਚ ਇੱਕ ਭਜਨ ਹੈ ਬੜਾ ਪਿਆਰਾ, ਸੱਚੇ ਪਾਤਸ਼ਾਹ ਜੀ ਫਰਮਾਨ ਕਰ

ਕਰਦੇ ਨੇ ਕਿ ਭਾਈ ਜਿਹੜੇ ਜੀਵ ਪਰਮਾਤਮਾ ਨਾਲ ਟੁੱਟ ਗਏ, ਵਾਹਿਗੁਰੂ ਤੋਂ ਵਿਛੜ ਗਏ, ਉਹਨਾਂ ਦੀ ਹਾਲਤ ਐਸੀ ਹੁੰਦੀ ਹੈ ਜਿਵੇਂ ਦਾਵਾ ਅਗਨ ਬਹੁਤ ਤਿਲਣ ਜਾਲੇ, ਕੋਈ ਹਰਿਆ ਬੂਟ ਰਹੇ ਉਰੇ। ਦਾਵਾ ਅਗਨ ਦਾ ਅਰਥ ਹੁੰਦਾ ਹੈ ਜੰਗਲ ਦੀ ਅੱਗ, ਇੱਕ ਬੜਵਾ ਨਾਲ ਬੜਵਾ ਨਾਲ ਅਗਨ ਹੁੰਦੀ ਸਤਸੰਗੀ, ਉਹ ਇੱਕ ਹੁੰਦੀ ਹੈ। ਸੋ ਇਸੇ ਪ੍ਰਕਾਰ ਜਿਹੜੀ ਹੈ ਜੰਗਲ ਦੀ ਅੱਗ, ਦਾਵਾ ਅਗਨ ਬਹੁਤ ਤਿਲਣ ਜਾਲੇ, ਜੰਗਲ ਨੂੰ ਲੱਗ ਜੇ ਅੱਗ ਤੇ ਬਹੁਤ ਸਾਰੇ ਬੂਟੇ ਸੜ ਗਏ। ਜੰਗਲ ਨੂੰ ਅੱਗ ਲੱਗੀ, ਅੱਗ ਦੇ ਨਾਲ ਬੂਟੇ ਸੜ ਗਏ, ਪਰ ਕੋਈ ਹਰਿਆ ਬੂਟ ਰਹੇ ਉਰੀ, ਕੋਈ ਵਰਲਾ ਵਰਲਾ ਬੂਟਾ ਹਰਿਆ ਭਰਿਆ ਰਹੇਗਾ ਜਿਹੜਾ ਪਾਣੀ ਦੇ ਵਿੱਚ ਸੀ, ਜਿਹੜਾ ਪਾਣੀ ਵਿੱਚ ਸੀ ਖਲੋਤਾ ਉਹ ਬਚ ਗਿਆ, ਬਾਕੀ ਸਾਰੇ ਸੜ ਗਏ। ਇੱਦਾਂ ਹੀ ਸੰਸਾਰ ਦੇ ਵਿੱਚ ਵਿਕਾਰਾਂ ਦੀ ਅੱਗ ਹੈ, ਈਰਖਾ ਦੀ ਅੱਗ ਹੈ, ਕਿ ਕੋਈ ਵਿਰਲਾ ਵਿਰਲਾ ਵਾਹਿਗੁਰੂ ਦਾ ਪਿਆਰ ਆਉਂਦਾ ਜਿਹੜਾ ਸੰਗਤ ਨਾਲ, ਸਿਮਰਨ ਦੇ ਨਾਲ, ਸਿੱਖੀ ਦੇ ਨਾਲ, ਬਾਣੀ ਨਾਲ ਜੁੜਿਆ ਰਿਹਾ, ਅਤੇ ਭਾਈ ਉਹ ਬਚ ਗਿਆ ਈਰਖਾ ਦੀ ਅੱਗ ਤੋਂ, ਵਿਕਾਰਾਂ ਦੀ ਅੱਗ ਤੋਂ, ਜਨਮ ਦੀ ਅੱਗ ਤੋਂ, ਮਰਨ ਦੀ ਅੱਗ ਤੋਂ, ਮਾਂ ਦੇ ਉਧਰ ਦੀ ਅੱਗ ਤੋਂ, ਉਹ ਜੀਵ ਬਚ ਗਏ। ਸੋ ਸੱਚੇ ਪਾਤਸ਼ਾਹ ਫਰਮਾਉਂਦੇ ਮੂਲ ਛੋੜ ਡਾਲੀ ਲੱਗੇ, ਜਿਹੜੇ ਮੁੱਢ ਨੂੰ ਛੱਡ ਕੇ ਟਹਿਣੀਆਂ ਨਾਲ ਲੱਗ ਗਏ, ਕਿਆ ਪਾਵੈ ਸ਼ਾਈ। ਗੁਰੂ ਜੀ ਕਹਿੰਦੇ ਕੀ ਕੀ ਮਿਲੇਗਾ ਉਹਨਾਂ ਨੂੰ, ਕੀ ਪ੍ਰਾਪਤ ਹੋਏਗਾ, ਸਵਾਹ ਮਿਲੇਗੀ, ਸਵਾਹ। ਸ਼ਾਈ ਦਾ ਅਰਥ ਤਿੰਨਾਂ ਦੇ ਸਿਰ 'ਚ ਸਵਾਹ ਪਵੇਗੀ ਸਤਸੰਗੀ। ਸੋ ਇਸ ਲਈ ਜਿਹੜੇ ਵਾਹਿਗੁਰੂ ਨਾਲ ਜੁੜੇ ਰਹੇ, ਪਰਮਾਤਮਾ ਨਾਲ ਜੁੜੇ ਰਹੇ, ਉਹਨਾਂ 'ਤੇ ਬਖਸ਼ਿਸ਼ ਵਾਹਿਗੁਰੂ ਦੀ। ਬਿਨ ਨਾਵੈ ਕਿਉਂ ਛੂਟੀ ਹੈ ਜੇ ਜਾਣੇ ਕੋਈ। ਭਾਈ ਜੇ ਕੋਈ ਇਸ ਚੀਜ਼ ਨੂੰ ਸਮਝ ਲਵੇ ਕਿ ਬਿਨ ਨਾਵੇ ਕਿਉਂ ਛੂਟੀਏ, ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਦੱਸਦਾ ਸੰਗੀਓ। ਸੁਖਮਨੀ ਸਾਹਿਬ ਦਾ ਪਾਠ ਆਪਾਂ ਰੋਜ਼ ਹੀ ਕਰਦੇ ਹਾਂ, ਉਹ 'ਚ ਬੇਅੰਤ ਮਹਿਮਾ ਗਾਈ ਗਈ ਹੈ ਨਾਮ ਦੀ, ਪ੍ਰਭੂ ਦੇ ਸਿਮਰਨ ਦੀ। ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪਰਮਾਤਮਾ ਦੇ ਸਿਮਰਨ ਦੁਆਰਾ ਜੰਮਣ ਮਰਨ ਖਤਮ ਹੋ ਗਿਆ, ਪਾਪ ਨਾਸ਼ ਹੋ ਗਏ, ਜਨਮ ਮਰਨ ਤੋਂ ਜੀਵ ਬਚ ਗਿਆ। ਪਰ ਜਿਹੜੇ ਨਾਮ ਤੋਂ ਵਿਛੜ ਗਏ, ਨਿਰੰਕਾਰ ਤੋਂ ਭੁੱਲ ਗਏ ਸਤਸੰਗੀ, ਉਹ ਆਉਣਾ ਜਾਣਾ ਜਨਮ ਅਤੇ ਮਰਨੇ ਬਣਿਆ ਰਹਿੰਦਾ। ਬਿਨ ਨਾਵੇ ਕਿਉਂ ਛੂਟੀਏ ਜੇ ਜਾਣੇ ਕੋਈ। ਜੇ ਕੋਈ ਇਸ ਚੀਜ਼ ਨੂੰ ਸਮਝ ਲਵੇ, ਜਾਣ ਲਵੇ ਕਿ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ ਭਾਈ, ਗੁਰਮੁਖ ਹੋਏ ਤਾਂ ਛੂਟੀਏ ਮਨਮੁਖ ਪਤਖ ਹੋਈ। ਭਾਈ ਜੇ ਪੂਰੇ ਗੁਰੂ ਦੇ ਲੜ ਲੱਗ ਜਾਈਏ, ਗੁਰਮੁਖ ਬਣ ਜਾਈਏ, ਤਾਂ ਛੂਟੀਏ ਫਿਰ ਛੁਟਕਾਰਾ ਹੁੰਦਾ ਹੈ ਜਨਮ ਤੋਂ, ਮਰਨ ਤੋਂ, ਦੁੱਖਾਂ ਤੋਂ। ਮਨਮੁਖ ਪਤਖ ਹੋਈ, ਮਨਮੁਖ ਜੀਵ ਨੇ ਮਨ ਪਿੱਛੇ ਲੱਗ ਕੇ ਵਾਹਿਗੁਰੂ ਤੋਂ ਵਿਛੜ ਕੇ ਅਤੇ ਇੱਜ਼ਤ ਆਪਣੀ ਗਵਾ ਲਈ, ਰਹਾਓ ਵਿਸ਼ਰਾਮ ਦੇ ਕੇ ਗੁਰੂ ਜੀ ਮਿਹਰ ਕਰ ਰਹੇ ਹਨ। ਜਿੰਨੀ ਏਕੋ ਸੇਵਿਆ ਪੂਰੀ ਮਤ ਭਾਈ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਜਿਨ੍ਹਾਂ ਨੇ ਇੱਕ ਪਰਮਾਤਮਾ ਨੂੰ ਚੇਤੇ ਕੀਤਾ, ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਸੁਖਮਨੀ ਸਾਹਿਬ ਵਿੱਚ, ਏਕੋ ਜਪ ਇੱਕੋ ਪਰਮਾਤਮਾ ਦਾ ਨਾਮ ਜਪ ਭਾਈ, ਏਕੋ ਸਲਾਹੇ ਇੱਕ ਪਰਮਾਤਮਾ ਦੀ ਸਿਫਤ ਸਲਾਹ ਕਰਿਆ ਕਰ। ਦੁਨੀਆਂ ਨਾ ਸਲਾਹੇ ਜੋ ਮਰ ਵੰਨ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ। ਸਿਫਤ ਕਰਨੀ ਤੇ ਵਾਹਿਗੁਰੂ ਦੀ ਕਰੀਏ, ਵਡਿਆਈ ਕਰਨੀ ਤੇ ਪਰਮਾਤਮਾ ਦੀ ਕਰੀਏ ਸਤਸੰਗੀਓ। ਦਸਵੇਂ ਪਾਤਸ਼ਾਹ ਜੀ ਨੇ ਦਸਮ ਗ੍ਰੰਥ ਵਿੱਚ ਕ੍ਰਿਸ਼ਨ ਅਵਤਾਰ ਦੇ ਵਿੱਚ ਇੱਕ ਘਟਨਾ ਲਿਖੀ ਹੈ। ਦੁਆਪਰ ਦੇ ਅਵਤਾਰ ਕ੍ਰਿਸ਼ਨ ਜੀ, ਇਹਨਾਂ ਨੇ ਬਹੁਤ ਸਾਰੀਆਂ ਜੰਗਾਂ ਕੀਤੀਆਂ ਅਤੇ ਇੱਕ ਖੜਕ ਸਿੰਘ ਸੂਰਮਾ ਹੋਇਆ, ਖੜਕ ਸਿੰਘ। ਇਹ ਜਿਹੜਾ ਸਤਸੰਗੀਓ, ਸੋ ਮਗਧ ਦਾ ਰਾਜਾ ਸੀ ਅਤੇ ਉਹਦਾ ਇਹ ਇਸੇ ਪ੍ਰਕਾਰ ਜਿਹੜਾ ਸੀ ਇਹ ਸੈਨਾਪਤੀ ਸੀ। ਅਤੇ ਕਹਿੰਦੇ ਨੇ ਇਹਨੇ ਕ੍ਰਿਸ਼ਨ ਜੀ ਨੂੰ ਜੰਗ ਦੇ ਵਿੱਚ 17 ਵਾਰ ਹਰਾਇਆ ਸੀ। 17 ਵਾਰ, ਇੱਕ ਵਾਰ ਨਹੀਂ, ਦੋ ਵਾਰ ਨਹੀਂ, 17 ਵਾਰ ਕ੍ਰਿਸ਼ਨ ਜੀ ਹਾਰੇ ਉਹਦੇ ਤੋਂ। ਔਰ ਇੱਥੋਂ ਭੱਜ ਕੇ ਫਿਰ ਕ੍ਰਿਸ਼ਨ ਜੀ ਜਿਹੜੇ ਸੀ ਇਹ ਚਲੇ ਗਏ ਸਤਸੰਗੀਓ ਗੁਜਰਾਤ, ਕੱਛ ਦਾ ਇਲਾਕਾ ਸਤਸੰਗੀਓ।
ਇੱਥੇ ਫਿਰ ਕ੍ਰਿਸ਼ਨ ਜੀ ਲੰਮਾ ਸਮਾਂ ਰਹੇ। ਇੱਥੇ ਮੰਦਰ ਬਣਿਆ ਹੈ ਰਣਛੋੜ ਮੰਦਰ, ਮਤਲਬ ਰਣਛੋੜ ਦਾ ਮਤਲਬ ਜੰਗ 'ਚੋਂ ਭੱਜ ਕੇ ਇੱਥੇ ਆ ਕੇ ਲੁਕੇ ਸੀ। ਅਤੇ ਫਿਰ ਇਹਨਾਂ ਨੇ ਇੱਕ ਰਾਜਨੀਤੀ ਖੇਡੀ, ਚਾਲ ਖੇਡੀ, ਪੰਡਿਤ ਬਣ ਕੇ ਸਤਸੰਗੀਓ ਉਸ ਰਾਜੇ ਖੜਕ ਸਿੰਘ ਦੇ ਕੋਲ ਗਏ। ਉਹਨੂੰ ਕਹਿਣ ਲੱਗੇ ਕਿ ਸੁਣਿਆ ਤੂੰ ਬਹੁਤ ਸੂਰਮਾ ਹੈ। ਉਹ ਕਹਿੰਦਾ ਹਾਂ ਮੈਂ ਸੂਰਮਾ ਹਾਂ। ਕਹਿੰਦੇ ਜਿਹੜੇ ਸੂਰਮੇ ਦੇ ਦਾਨੀ ਵੀ ਬਹੁਤ ਹੁੰਦੇ ਆ। ਕਹਿੰਦਾ ਹਾਂ ਮੈਂ ਦਾਨੀ ਵੀ ਹਾਂ। ਕਹਿੰਦਾ ਮੈਂ ਤੈਨੂੰ ਵੀ ਪਛਾਣ ਲਿਆ, ਤੂੰ ਕ੍ਰਿਸ਼ਨ ਹੈ। ਤੂੰ ਮੰਗਤਾ ਬਣ ਕੇ, ਪੰਡਿਤ ਬਣ ਕੇ ਮੇਰੇ ਦਰ 'ਤੇ ਆਇਆ ਮੰਗਣ ਵਾਸਤੇ, ਮੰਗ ਜੋ ਮੰਗਣਾ। ਅਤੇ ਕ੍ਰਿਸ਼ਨ ਕਹਿੰਦਾ ਤੂੰ ਆਪਣਾ ਮੈਨੂੰ ਸਿਰ ਦੇ ਦੇ, ਸਿਰ ਆਪਣਾ ਸਿਰ ਦੇ ਦੇ। ਜੰਗ 'ਚ ਤਾਂ ਹਰਾ ਨਾ ਸਕੇ ਉਹਨੂੰ। 17 ਵਾਰ ਉਹਨੇ ਕ੍ਰਿਸ਼ਨ ਜੀ ਨੂੰ ਹਰਾਇਆ ਅਤੇ ਉਹਦੇ ਸੈਨਾਪਤੀ ਕ੍ਰਿਸ਼ਨ ਨੂੰ ਫੜ ਲੈਣ, ਉਹਨੂੰ ਹਾਜ਼ਰ ਕਰਨ। ਉਹ ਖੜਕ ਸਿੰਘ ਦੇ, ਉਹ ਕਹਿੰਦਾ ਵੀ ਛੱਡ ਦੇ, ਮੈਨੂੰ ਸੋਹਣਾ ਬੜਾ ਲੱਗਦਾ ਹੈ, ਇਹਦੇ ਕੇਸ ਬੜੇ ਸੋਹਣੇ ਨੇ, ਕੁੰਡਲੇ ਜੇ, ਅਤੇ ਇਹਦਾ ਰੂਪ ਰੰਗ ਬੜਾ ਸੋਹਣਾ, ਛੱਡ ਦਿਓ ਇਹਨੂੰ, ਇਹਨੂੰ ਮਾਰਨ ਨੂੰ ਜੀ ਨਹੀਂ ਕਰਦਾ। ਸੋ ਕ੍ਰਿਸ਼ਨ ਜੀ ਨੇ ਕੀ ਕੀਤਾ ਕਿ ਉਹ ਤੋਂ ਸਿਰ ਮੰਗ ਲਿਆ, ਕਹਿਣ ਲੱਗਾ ਆਪਣਾ ਸਿਰ ਦੇ ਦੇ। ਉਹ ਕਹਿੰਦਾ ਮੈਂ ਤੈਨੂੰ ਪਛਾਣ 'ਤੇ ਲਿਆ, ਜੋ ਤੂੰ ਮੰਗਤਾ ਹੀ ਬਣ ਕੇ ਮੇਰੇ ਦਰ 'ਤੇ ਆ ਗਿਆ, ਦੇਊਂ ਜ਼ਰੂਰ ਸਿਰ। ਕਹਿੰਦੇ ਕ੍ਰਿਸ਼ਨ ਜੀ ਨੇ ਮਾਰਿਆ ਸੁਰਦਰਸ਼ਨ ਚੱਕਰ ਅਤੇ ਖੜਕ ਸਿੰਘ ਦਾ ਸਿਰ ਵੱਢ ਦਿੱਤਾ। ਕ੍ਰਿਸ਼ਨ ਜੀ ਦੀ ਸੈਨਾ ਨੇ, ਉਹਦੇ ਸੈਨਾਪਤੀਆਂ ਨੇ ਜੈ ਜੈਕਾਰ ਕ੍ਰਿਸ਼ਨ ਦੀ ਕਰਤੀ, ਕ੍ਰਿਸ਼ਨ ਦੀ ਜੈ ਜੈਕਾਰ ਹੋਵੇ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੇ ਕ੍ਰਿਸ਼ਨ ਅਵਤਾਰ ਦੇ 'ਚ ਲਿਖਿਆ ਹੈ ਕਿ ਜਦੋਂ ਜੈ ਜੈਕਾਰ ਕਰਵਾਈ ਆਪਣੇ ਕ੍ਰਿਸ਼ਨ ਨੇ, ਉਹ ਸਿਰ ਸੀ ਨਾ ਧਰਤੀ 'ਤੇ ਡਿੱਗਾ ਪਿਆ ਖੜਕ ਸਿੰਘ ਦਾ, ਉੱਠਿਆ, ਉਛਲਿਆ, ਕ੍ਰਿਸ਼ਨ ਦੀ ਛਾਤੀ 'ਚ ਵੱਜਾ ਕੇ। ਕਹਿੰਦਾ ਦੁਸ਼ਟਾ, ਧੋਖੇ ਨਾ ਮੈਨੂੰ ਮਾਰ ਕੇ, ਅਤੇ ਹੁਣ ਜੈ ਜੈਕਾਰ ਆਪਣੀ ਕਰਵਾ ਰਿਹਾ, ਜੈ ਜੈਕਾਰ ਵਾਹਿਗੁਰੂ ਦੀ। ਜੇ ਜੈ ਜੈਕਾਰ ਕਰਨੀ ਹੈ ਤਾਂ ਪਰਮਾਤਮਾ ਦੀ ਕਰਨੀ ਹੈ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਕਹਿੰਦੇ ਜੇ ਗੁਣ ਗਾਉਣੇ ਤਾਂ ਵਾਹਿਗੁਰੂ ਦੇ ਗਾਓ, ਨਮਸਕਾਰ ਕਰਨੀ ਤਾਂ ਵਾਹਿਗੁਰੂ ਦੀ ਕਰੋ, ਦੁਨੀਆਂ ਦੀ ਕੀ ਸਿਫਤ ਕਰਨੀ ਹੋਈ ਭਾਈ, ਆਪਣੀ ਵਡਿਆਈ ਕੀ ਕਰਾਉਣੀ ਹੋਈ। ਵਡਿਆਈ ਕਰਨੀ ਹੈ ਤਾਂ ਵਾਹਿਗੁਰੂ ਦੀ ਕਰਨੀ ਹੈ, ਗੁਣ ਗਾਉਣੇ ਨੇ ਤਾਂ ਵਾਹਿਗੁਰੂ ਦੇ ਕਰਨੇ ਨੇ, ਸਿਫਤ ਕਰਨੀ ਹੈ ਤਾਂ ਵਾਹਿਗੁਰੂ ਦੀ ਕਰਨੀ ਹੈ। ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ ਭਾਈ, ਪਰਮਾਤਮਾ ਦੀ ਸਿਫਤ ਕਰੀਏ, ਵਾਹਿਗੁਰੂ ਦੇ ਗੁਣ ਗਾਉਣਾ ਕਰੀਏ। ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਇੱਕ ਪਰਮਾਤਮਾ ਦੇ ਗੁਣ ਗਾਓ, ਇੱਕ ਪਰਮਾਤਮਾ ਦਾ ਨਾਮ ਜਪੋ, ਇੱਕ ਦੇ ਨਾਲ ਜੁੜੋ। ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਾਨੂੰ ਜੋੜਿਆ ਸਤਸੰਗ, ਇੱਕ ਗੁਰੂ ਸਾਡਾ, ਇੱਕ ਨੂੰ ਅਸੀਂ ਮੰਨਦੇ ਵਾਹਿਗੁਰੂ ਨੂੰ, ਇੱਕ ਹੀ ਸਾਡੇ ਗੁਰੂ ਜੀ ਨੇ। ਇਸ ਵਾਸਤੇ ਗੁਰੂ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਸਾਨੂੰ ਸਤਸੰਗ ਬਾਣੀ ਨਾਲ ਜੋੜਿਆ, ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ। ਸੋ ਗੁਰੂ ਜੀ ਫਰਮਾਨ ਕਰਦੇ ਨੇ, ਜਿੰਨੀ ਏਕੋ ਸੇਵਿਆ ਪੂਰੀ ਮਤ ਭਾਈ, ਭਾਈ ਜਿਨ੍ਹਾਂ ਨੇ ਇੱਕ ਪਰਮਾਤਮਾ ਨੂੰ, ਇੱਕ ਗੁਰੂ ਨੂੰ ਚੇਤੇ ਕੀਤਾ, ਉਹਨਾਂ ਦੀ ਮਤ ਸ੍ਰੇਸ਼ਟ ਹੈ। ਆਦਿ ਜੁਗਾਦਿ ਨਿਰੰਜਨਾ ਜਨ ਹਰ ਸਰਣਾਈ, ਜਿਹੜਾ ਆਦਿ ਜੁਗਾਦ ਮੁੱਢ ਕਦੀਮ ਤੋਂ ਕਾਲਖ ਮਾਇਆ ਤੋਂ ਰਹਿਤ ਵਾਹਿਗੁਰੂ ਹੈ, ਨਿਰਲੇਪ। ਗੁਰੂ ਜੀ ਕਹਿੰਦੇ ਮੈਂ ਦਾਸ ਉਸ ਪਰਮਾਤਮਾ ਦੀ ਸਰਣ ਵਿੱਚ ਆਇਆ ਹਾਂ। ਸਾਹਿਬ ਮੇਰਾ ਏਕ ਹੈ ਅਵਰ ਨਹੀਂ ਭਾਈ, ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਮੇਰਾ ਮਾਲਕ ਇੱਕ ਹੈ। ਇੱਕ ਤੋਂ ਬਾਣੀ ਆਰੰਭ ਦੀ ਸਤਸੰਗੀਓ, ਇੱਕ ਨੂੰ ਜਪਣਾ ਹੈ, ਇੱਕ ਨੂੰ ਅਰਾਧਨਾ ਹੈ, ਇੱਕ ਦਾ ਧਿਆਨ ਧਰਨਾ ਹੈ, ਇੱਕ ਦੇ ਬਣ ਕੇ ਰਹਿਣਾ ਸਾਰੀ ਜ਼ਿੰਦਗੀ। ਸਾਹਿਬ ਮੇਰਾ ਏਕ ਹੈ ਅਵਰ ਨਹੀਂ ਭਾਈ, ਭਾਈ ਹੋਰ ਕੋਈ ਨਹੀਂ, ਮੇਰਾ ਮਾਲਕ ਇੱਕ ਹੈ। ਕਿਰਪਾ ਤੇ ਸੁਖ ਪਾਇਆ ਸਾਚੇ ਪਰਥਾਈ, ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿਰਪਾ ਤੇ ਸੁਖ ਪਾਇਆ, ਤੁਮਰੀ ਕਿਰਪਾ ਮੈਂ ਸੂਖ ਹਨੇਰੇ, ਹੇ ਵਾਹਿਗੁਰੂ ਤੇਰੀ ਕਿਰਪਾ ਦੇ ਵਿੱਚ ਬੜੇ ਬੇਅੰਤ ਸੁੱਖ ਨੇ, ਬੇਅੰਤ ਸੁੱਖ। ਇਸ ਲਈ ਕਿਰਪਾ ਤੇ ਸੁਖ ਪਾਇਆ ਸਾਚੇ ਪਰਥਾਈ, ਸੱਚੇ ਪਰਮਾਤਮਾ ਦੇ ਸਬੱਬ ਦੇ ਨਾਲ, ਉਹਦੀ ਕਿਰਪਾ ਦੇ ਨਾਲ ਗੁਰੂ ਨਾਨਕ ਦੇਵ ਜੀ ਕਹਿੰਦੇ ਬਹੁਤ ਆਤਮਕ ਆਨੰਦ ਪ੍ਰਾਪਤ ਕਰ ਲਿਆ। ਗੁਰ ਬਿਨ ਕਿਨੇ ਨਾ ਪਾਇਓ, ਕੇਤੀ ਕਹੈ ਕਹਾਏ, ਭਾਈ ਅੱਜ ਤੱਕ ਕਿਸੇ ਨੇ ਵੀ ਗੁਰੂ ਤੋਂ ਬਿਨਾਂ ਵਾਹਿਗੁਰੂ ਨੂੰ ਨਹੀਂ ਪਾਇਆ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਉਸ਼ੋ ਬ੍ਰਹਮੈ ਨਾਰਦੈ ਵੇਦ ਵਿਆਸੈ ਕੋਏ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ।
ਅੱਜ ਤੱਕ ਕਿਸੇ ਨੇ ਵੀ ਪਰਮਾਤਮਾ ਨੂੰ ਗੁਰੂ ਤੋਂ ਬਿਨਾਂ ਪ੍ਰਾਪਤ ਕੀਤਾ ਹੀ ਨਹੀਂ। ਗੁਰੂ ਦੇ ਰਾਹੀਂ ਹੀ ਵਾਹਿਗੁਰੂ ਮਿਲਦਾ ਹੈ। ਗੁਰਬਿਨ ਕਿਨੇ ਨਾ ਪਾਇਓ ਕੇਤੀ ਕਹੈ ਕਹਾਏ। ਕਿੰਨੇ ਲੋਕ ਦੁਨੀਆਂ 'ਤੇ ਆਏ ਗੁਰੂ ਤੋਂ ਬਿਨਾਂ ਕਹਿੰਦੇ ਨੇ ਕਿ ਅਸੀਂ ਪੂਰੇ ਹਾਂ, ਲੋਕਾਂ ਤੋਂ ਕਹਾ ਲਿਆ, ਆਪ ਕਹਾ ਲਿਆ ਮੈਂ ਪੂਰਾ ਹਾਂ। ਘਾਟ ਨਾ ਕਿਨੀ ਕਹਾਇਆ, ਸਭ ਕਹਿਤੇ ਹੈ ਪਾਇਆ, ਕੋਈ ਘੱਟ ਖਵਾਉਂਦਾ ਹੀ ਨਹੀਂ, ਹਰੇਕ ਕਹਿੰਦਾ ਮੈਂ ਹੀ ਪੂਰਾ ਹਾਂ। ਪਤ ਪਰਵਾਣਾ ਪਿੱਛੇ ਪਾਈਏ ਤੇ ਨਾਨਕ ਤੋਲਿਆ ਜਾਪੈ। ਸੋ ਇਸ ਲਈ ਗੁਰੂ ਤੋਂ ਬਿਨਾਂ ਕਦੀ ਵੀ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਆਪ ਵਿਖਾਲੈ ਵਾਟੜੀ ਸੱਚੈ ਭਗਤ, ਸੱਚੀ ਭਗਤ ਦ੍ਰਿੜਾਏ। ਆਪ ਪਰਮੇਸ਼ਰ ਕਿਰਪਾ ਕਰਕੇ ਆਪ ਵਿਖਾਲੈ ਵਾਟਣੀ, ਆਪੇ ਹੀ ਸਹੀ ਰਸਤਾ ਵਿਖਾਉਂਦਾ ਵਾਹਿਗੁਰੂ। ਸੱਚੀ ਭਗਤ ਦ੍ਰਿੜਾਏ ਤੇ ਆਪ ਹੀ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਸੱਚੀ ਭਗਤੀ ਦ੍ਰਿੜ ਕਰਵਾਉਂਦਾ ਹੈ। ਮਨਮੁਖ ਜੇ ਸਮਝਾਈਐ ਭੀ ਉੱਜੜ ਜਾਏ। ਮਨਮੁਖ ਬੰਦੇ ਨੂੰ ਜੇ ਸਮਝਾਈਏ ਵੀ ਨਾ ਵੀ ਆਹ ਕੰਮ ਮਾੜਾ ਨਾ ਕਰ, ਇੱਧਰ ਨਾ ਜਾ, ਆਹ ਕਿਉਂ ਕਰਦਾ ਭਾਈ, ਤੇ ਉਹ ਕਦੇ ਨਹੀਂ ਸਮਝੇਗਾ। ਉੱਜੜ ਨੂੰ ਉਲਟ ਬੰਨੇ ਜਾਏਗਾ, ਉਲਟ ਬੰਨੇ। ਬਿਨ ਹਰ ਨਾਮ ਨਾ ਛੂਟ ਸੀ ਮਰ ਨਰਕ ਸਮਾਏ। ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਿਨ ਹਰ ਨਾਮ ਨਾ ਛੂਟ ਸੀ, ਭਾਈ ਨਾਮ ਤੋਂ ਬਿਨਾਂ ਕਦੇ ਛੁਟਕਾਰਾ ਨਹੀਂ ਹੁੰਦਾ। ਮਰ ਨਰਕ ਸਮਾਏ, ਜਿਹੜਾ ਬੰਦਾ ਨਾਮ ਨਹੀਂ ਜਪਦਾ, ਗੁਰੂ ਵਾਲਾ ਨਹੀਂ ਬਣਿਆ, ਸਿਮਰਨ ਨਹੀਂ ਕਰਦਾ, ਮਰ ਕੇ ਨਰਕ ਸਮਾਏ, ਨਰਕਾਂ ਦੇ ਵਿੱਚ ਪੈਂਦਾ। ਸਨਾਤਨ ਮਤ ਦੇ ਗ੍ਰੰਥਾਂ ਨੇ ਮੰਨਿਆ 18 ਨਰਕ, ਕੁੰਭੀ ਨਰਕ ਆਦਿਕ ਮੰਨੇ ਨੇ, ਹੋਰ ਬੇਅੰਤ ਇੱਦਾਂ ਦੇ ਨਰਕ ਮੰਨੇ ਨੇ, 18 ਤਰ੍ਹਾਂ ਦੇ ਨਰਕ ਮੰਨੇ ਪਿਆਰਿਓ। ਪਰ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਨੇ 84 ਲੱਖ ਨਰਕ ਮੰਨੇ ਨੇ। ਗੁਰੂ ਗ੍ਰੰਥ ਸਾਹਿਬ ਜੀ ਬਾਣੀ ਪੜ੍ਹੋ ਅਤੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ 84 ਲੱਖ ਨਰਕ ਨਾ ਦੇਖੋ, ਰਸਕ ਰਸਕ ਗੁਣ ਗਾਈ ਹੇ। 84 ਲੱਖ ਜੂਲ ਨਰਕ ਹੀ ਹੈ ਪਿਆਰਿਓ। ਜਦੋਂ ਆਪਾਂ ਮਾਤਾ ਦੇ ਉਦਰ ਵਿੱਚ ਪੁੱਠੇ ਲੜਕ ਰਹੇ ਹੁੰਦੇ, ਉਹ ਤੋਂ ਵੱਡਾ ਨਰਕ ਕੀ ਹੋਏਗਾ। ਇੰਨੀ ਕੋਝੀ ਥਾਂ, ਇੰਨਾ ਗੰਦਾ ਥਾਂ, ਮਾਤਾ ਦਾ ਖਾਧਾ ਹੋਇਆ ਭੋਜਨ ਪਚ ਕੇ ਰਸ ਧਾਤੂ ਬਣ ਕੇ ਉਹਦਾ ਵੇਸਟ ਜਿਹੜਾ ਨਾ, ਵੇਸਟ ਵੱਡੀ ਅੰਤੜੀ ਰਾਹੀਂ ਬੱਚੇ ਦੇ ਮੂੰਹ ਦੇ ਲਾਗ ਦੀ ਲੰਘਦਾ, ਇਹ ਤੋਂ ਵੱਡਾ ਨਰਕ ਕੀ ਹੋਏਗਾ। ਸੱਸ ਵੀ ਮਤਲਬ ਕਿਸੇ ਜੂਨ ਦੇ ਵਿੱਚ ਵੀ ਆ, ਪਸ਼ੂ ਹੈ, ਪੰਛੀ ਹੈ, ਆਖਰ ਨੂੰ ਤਾਂ ਸਤਸੰਗ ਇਸੇ ਪ੍ਰੋਸੀਜਰ ਰਾਹੀਂ ਬੱਚਾ ਜਨਮ ਲੈਂਦਾ। ਅਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ 84 ਲੱਖ ਨਾ ਦੇਖੋ, ਰਸਕ ਰਸਕ ਗੁਣ ਗਾਈ ਹੇ। ਜੇ ਰਸਾ ਰਸਾ ਕੇ ਆਨੰਦ ਲੈ ਕੇ ਪਰਮਾਤਮਾ ਦੇ ਗੁਣ ਗਾਉਂਗੇ ਨਾ, ਅਤੇ 84 ਲੱਖ ਨਰਕਾਂ ਰੂਪੀ ਜਿਹੜੀ ਹੈ ਨਾ, ਇਹ 84 ਲੱਖ ਰੂਪੀ ਜੂਨਾਂ ਇਹ ਨਰਕ ਜਿਹੜੇ ਨੇ ਇਹ ਨਹੀਂ ਵੇਖੋਗੇ। ਇਸ ਲਈ ਜਿਹੜਾ ਮਨਮੁੱਖ ਬੰਦਾ ਹੈ ਪਰਮਾਤਮਾ ਤੋਂ ਟੁੱਟ ਕੇ ਮਰ ਨਰਕ ਸਮਾਏ ਅਤੇ ਮਰ ਕੇ ਨਰਕਾਂ ਵਿੱਚ ਪੈਂਦਾ ਜਨ

ਅਰਜੁਨਾਂ ਵਿੱਚ ਹਰ ਨਾਮ ਨਾ ਲੇਵੇ, ਪਰਮਾਤਮਾ ਦਾ ਨਾਮ ਫਿਰ ਵੀ ਨਹੀਂ ਲੈਂਦਾ। ਕੂਕਰ ਸੂਕਰ ਜੂਨ ਭਰਮੇ ਤਊ ਲਾਜ ਨਾ ਆਈ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਕਿ ਭਲਿਆ ਤੂੰ ਕਦੇ ਕੁੱਤਾ ਬਣਿਆ, ਕਦੇ ਸੂਰ ਬਣਿਆ, ਕਦੇ ਕੁਛ ਬਣਿਆ, ਤੈਨੂੰ ਅਜੇ ਸ਼ਰਮ ਨਾ ਆਈ? ਅਜੇ ਤੂੰ ਨਾਮ ਨਹੀਂ ਜਪਦਾ, ਅਜੇ ਬੰਦਗੀ ਨਹੀਂ ਕਰਦਾ, ਅਜੇ ਵੀ ਤੂੰ ਭਗਤੀ ਨਹੀਂ ਕਰਦਾ? ਬੜੀਆਂ ਟੇਢੀਆਂ ਜੂਨਾਂ 'ਚੋਂ ਉਲੰਘ ਕੇ ਆਏ ਆਪਾਂ ਸਤਸੰਗੀਓ। ਪਸ਼ੂ ਬਣੇ, ਪੰਛੀ ਬਣੇ, ਕੀੜੇ ਮਕੌੜੇ, ਗੰਦਗੀ ਦੇ ਕੀੜੇ ਬਣੇ, ਬੜੀਆਂ ਬੜੀਆਂ ਭਿਆਨਕ ਨਰਕਾਂ ਦੇ ਜੂਨਾਂ ਵਿੱਚੋਂ ਨਿਕਲ ਕੇ ਆਏ ਹਾਂ। ਤਰਸ ਕੀਤਾ ਵਾਹਿਗੁਰੂ ਨੇ ਸਾਨੂੰ ਮਨੁੱਖਾ ਜਨਮ ਦੇ ਦਿੱਤਾ, ਉਹ ਤੋਂ ਵੱਧ ਤਰਸ ਕੀਤਾ ਸਾਨੂੰ ਸਿੱਖਾਂ ਦੇ ਘਰ ਜਨਮ ਦੇ ਦਿੱਤਾ, ਉਹ ਤੋਂ ਵੀ ਵੱਧ ਤਰਸ ਕੀਤਾ ਸਾਨੂੰ ਅੰਮ੍ਰਿਤ ਦੀਆਂ ਦਾਤਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਗੁਰੂ ਬਖਸ਼ ਦਿੱਤਾ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਬੇਨਤੀ ਕੀਤੀ ਸਿੰਘਾਂ ਨੇ, ਹਜ਼ੂਰ ਸਾਹਿਬ ਕਹਿੰਦੇ ਸੱਚੇ ਪਾਤਸ਼ਾਹ ਗੁਰੂਆਂ ਦੇ ਜਿਹੜੇ ਗੁਰਪੁਰਬ ਨੇ ਕਿਵੇਂ ਮਨਾਉਣੇ ਆ ਅਤੇ ਕਿਹੜੇ ਕਿਹੜੇ ਮਨਾਉਣੇ ਨੇ? ਅਤੇ ਧੰਨ ਧੰਨ ਗੁਰੂ ਕਲਗੀਧਰ ਜੀ ਨੇ ਫਰਮਾਇਆ ਸੀ ਦੋ ਗੁਰਪੁਰਬ ਗੁਰੂ ਨਾਨਕ ਦੇਵ ਜੀ ਦੇ, ਦੋ ਗੁਰਪੁਰਬ ਗੁਰੂ ਗ੍ਰੰਥ ਸਾਹਿਬ ਜੀ ਦੇ, ਬਾਕੀ ਸਾਰੇ ਗੁਰਾਂ ਦੇ ਤਿੰਨ ਤਿੰਨ ਗੁਰਪੁਰਬ। ਧਿਆਨ ਦਿਓ, ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦਾ ਗੁਰਤਾ ਗੱਦੀ ਦਿਵਸ ਹੈ ਨਹੀਂ, ਇਹ ਚੇਤਾ ਰੱਖਿਓ। ਗੁਰੂ ਨਾਨਕ ਦੇਵ ਜੀ ਦਾ ਗੁਰਤਾ ਗੱਦੀ 'ਤੇ ਬਰਾਜਣ ਦਾ ਦਿਨ ਹੈ ਨਹੀਂ, ਕਿਉਂ? ਗੁਰੂ ਹੀ ਪ੍ਰਗਟਿਓ, ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ। ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇੱਕ ਤਾਂ ਆਪਾਂ ਸਤਸੰਗੀਓ ਪ੍ਰਕਾਸ਼ ਦਿਹਾੜਾ ਮਨਾਉਂਦੇ ਹਾਂ, ਜਿੱਦਣ ਮਹਾਰਾਜ ਨੇ ਸ੍ਰਿਸ਼ਟੀ ਦੇ ਭਲੇ ਦੀ ਆਉਣਾ ਕੀਤਾ। ਇੱਕ ਮਨਾਉਂਦੇ ਹਾਂ ਜੋਤੀ ਜੋਤ ਦਿਨ, ਜਿੱਦਣ ਸੱਚੇ ਪਾਤਸ਼ਾਹ ਜੀ ਦੁਨੀਆਂ ਤੋਂ ਲਹਿਣੇ ਜੀ ਦੇ ਵਿੱਚ ਜੋਤ ਰੱਖ ਕੇ, ਲਹਿਣੇ ਸੇ ਅੰਗਦ ਕੀ ਆ, ਲਹਿਣੇ ਤੋਂ ਅੰਗਦ ਬਣਾ ਕੇ ਜੋਤ ਉਹਨਾਂ ਦੇ ਵਿੱਚ ਟਿਕਾ ਕੇ ਗੁਰਤਾ ਗੱਦੀ ਬਖਸ਼ ਕੇ ਅਤੇ ਗੁਰੂ ਨਾਨਕ ਦੇਵ ਜੀ ਪਰਮਾਤਮਾ ਵਿੱਚ ਲੀਨ ਹੋ ਗਏ। ਫਿਰ ਬਾਕੀ ਗੁਰੂ ਸਾਹਿਬ ਜੀ ਦੇ ਤਿੰਨ ਤਿੰਨ ਗੁਰਪੁਰਬ, ਇੱਕ ਤਾਂ ਗੁਰਤਾ ਗੱਦੀ, ਇੱਕ ਪ੍ਰਕਾਸ਼ ਗੁਰਪੁਰਬ, ਦੋ ਨੰਬਰ 'ਤੇ ਗੁਰਤਾ ਗੱਦੀ, ਤਿੰਨ ਨੰਬਰ 'ਤੇ ਜੋਤੀ ਜੋਤ। ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦੋ, ਇੱਕ ਪ੍ਰਕਾਸ਼ ਗੁਰਪੁਰਬ, ਪਹਿਲਾ ਪ੍ਰਕਾਸ਼ ਜਿੱਦਣ ਹਰਿਮੰਦਰ ਸਾਹਿਬ ਵਿਖੇ ਹੋਇਆ, ਔਰ ਦੂਸਰਾ ਹੈ ਗੁਰਤਾ ਗੱਦੀ ਦਿਵਸ, ਹਜ਼ੂਰ ਸਾਹਿਬ ਸੱਚਖੰਡ ਨੰਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਸੱਚਖੰਡ ਜਾਣ ਤੋਂ ਪਹਿਲਾਂ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ ਕੇ ਬਚਨ ਕੀਤੇ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਤੇ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਦੋ ਗੁਰਪੁਰਬ ਗੁਰੂ ਗ੍ਰੰਥ ਸਾਹਿਬ ਦੇ, ਪ੍ਰਕਾਸ਼ ਗੁਰਪੁਰਬ ਅਤੇ ਗੁਰਤਾ ਗੱਦੀ ਗੁਰਪੁਰਬ, ਇਹਨਾਂ ਦਾ ਜੋਤੀ ਜੋਤ ਆਉਣਾ ਹੀ ਨਹੀਂ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਗੁਰੂ ਪੰਥ ਅਤੇ ਗੁਰੂ ਗ੍ਰੰਥ, ਨਾ ਤਾਂ ਖਾਲਸਾ ਪੰਥ ਦਾ ਪਿਆਰੇ ਉਹ ਜਿਹੜਾ ਹੈ ਇਹ ਜੋਤੀ ਜੋਤ ਦਿਵਸ ਦਿਵਸ ਆਉਣਾ, ਅਤੇ ਨਾ ਆਉਣਾ ਗੁਰੂ ਗ੍ਰੰਥ ਸਾਹਿਬ ਜੀ ਦਾ। ਇਹ ਦੋਨੋਂ ਯੁਗੋ ਯੁਗ ਅਟਲ ਗੁਰੂ ਨੇ, ਗੁਰੂ ਗ੍ਰੰਥ ਅਤੇ ਗੁਰੂ ਪੰਥ। ਇਸ ਲਈ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਭਾਈ ਜਨਮ ਮਰੇ ਭਰਮਾਈਏ ਹਰ ਨਾਮ ਨਾ ਲੇਵੇ। ਇਹ ਜੀਵ ਨਾਮ ਨਹੀਂ ਲੈਂਦਾ, ਜਨਮ ਦੇ ਵਿੱਚ ਆਉਂਦਾ ਮਰਦਾ ਜੰਮਦਾ ਵਾਰ ਵਾਰ, ਕਦੇ ਪਸ਼ੂਆਂ ਦੀ ਜੂਨ, ਕਦੇ ਪੰਛੀਆਂ ਦੀ ਜੂਨ, ਕਦੇ ਕਿਸੇ ਜੂਨ ਵਿੱਚ, ਕਦੇ ਕਿਸੇ ਜੂਨ ਵਿੱਚ। ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰੇ ਕਹਿੰਦੇ ਨੇ ਕਿ ਸ਼ੂਕਰ ਕੂਕਰ ਜੂਨ ਭਰਮੇ ਤਊ ਲਾਜ ਨਾ ਆਈ। ਭਲਿਆ ਤੂੰ ਕਿਹੜੀਆਂ ਕਿਹੜੀਆਂ ਟੇਢੀਆਂ ਭਿਆਨਕ ਗੰਦੀਆਂ ਜੂਨਾਂ 'ਚੋਂ ਨਿਕਲ ਕੇ ਆਇਆ, ਤੈਨੂੰ ਅਜੇ ਸ਼ਰਮ ਨਹੀਂ ਆਉਂਦੀ? ਤੂੰ ਨਾਮ ਨਹੀਂ ਜਪਦਾ, ਕਿਤੇ ਵਾਹਿਗੁਰੂ ਦੀ ਬੰਦਗੀ ਨਹੀਂ ਕਰਦਾ, ਕਿਤੇ 10 ਮਿੰਟ ਬੈਠ ਕੇ ਪਰਮਾਤਮਾ ਨਾਲ ਤੂੰ ਜੁੜਦਾ ਨਹੀਂ? ਤਾਂ ਕੀ ਕੀਮਤ ਨਾ ਪਵੈ ਬਿਨ ਗੁਰ ਕੀ ਸੇਵੈ। ਭਾਈ ਗੁਰੂ ਦੀ ਸੇਵਾ ਤੋਂ ਬਿਨਾਂ ਪਰਮਾਤਮਾ ਦੀ ਕੀਮਤ ਕੋਈ ਪਾ ਹੀ ਨਹੀਂ ਸਕਦਾ। ਸੇਵਾ ਮਨ ਨੂੰ ਸ਼ੁੱਧ ਕਰਦੀ ਹੈ, ਸੇਵਾ ਅਤੇ ਸਿਮਰਨ, ਬਾਣੀ ਅਤੇ ਬਾਣਾ। ਗੁਰ ਕਾ ਸਿੱਖ ਬੇਹੰਗਮ ਜਾਣੋ, ਬਾਣੀ ਬਾਣਾ ਪੰਖ ਪਛਾਣੋ। ਸਤਸੰਗੀ, ਬਾਣੀ ਅਤੇ ਬਾਣਾ ਇਹ ਦੋ ਖੰਭ ਨੇ। ਗੁਰੂ ਦਾ ਸਿੱਖ ਪੰਛੀ ਹੈ, ਬਾਣੀ ਅਤੇ ਬਾਣਾ ਸੇਵਾ ਅਤੇ ਸਿਮਰਨ ਇਹ ਦੋ ਪੰਖ ਨੇ। ਜਿਵੇਂ ਇੱਕ ਪੰਖ ਨਾਲ ਪੰਛੀ ਉੱਡ ਨਹੀਂ ਸਕਦਾ, ਇੱਦਾਂ ਜੇ ਇਕੱਲਾ ਅਸੀਂ ਬਾਣੀ ਪੜ੍ਹਾਂਗੇ ਨਾਮ ਜਪਾਂਗੇ ਅਤੇ ਸਤਸੰਗੀ ਉਹ ਮਨ 'ਚ ਹੋਮੇ ਆਏਗੀ। ਨਾਲ ਸੇਵਾ ਕਰਨੀ ਜ਼ਰੂਰੀ ਹੈ, ਬਾਣਾ ਵੀ ਜ਼ਰੂਰੀ ਸਤਸੰਗੀ। ਇਸ ਲਈ ਬਾਣੀ ਬਾਣਾ ਪੰਖ ਪਛਾਣੋ, ਗੁਰ ਕਾ ਸਿੱਖ ਬੇਹੰਗਮ ਜਾਣੋ।
ਗੁਰੂ ਦਾ ਸਿੱਖ ਪੰਛੀ ਤੇ ਬਾਣੀ ਤੇ ਬਾਣਾ ਸੇਵਾ ਤੇ ਸਿਮਰਨ ਖੰਭ ਜਿਨ੍ਹਾਂ ਦੇ ਰਾਹੀਂ ਉੱਡ ਕੇ ਜੀਵ ਰੂਪੀ ਪੰਛੀ ਪਰਮਾਤਮਾ ਤੱਕ ਚਲਾ ਜਾਏਗਾ। ਇਸ ਵਾਸਤੇ ਬਿਨ ਗੁਰ ਕੀ ਸੇਵਾ, ਗੁਰੂ ਦੀ ਸੇਵਾ ਕੀਤਿਆਂ ਤੋਂ ਬਿਨਾਂ ਤਾਂ ਕੀ ਕੀਮਤ ਨਾ ਪਵੇ। ਭਾਈ ਪਰਮਾਤਮਾ ਦੀ ਕੀਮਤ ਕੋਈ ਨਹੀਂ ਪਾ ਸਕਦਾ। ਜੇ ਹੀ ਸੇਵ ਕਰਾਈਐ ਕਰਨੀ ਭੀ ਸਾਈ, ਜਿਹੋ ਜੀ ਸਾਡੇ ਮੱਥੇ 'ਤੇ ਵਾਹਿਗੁਰੂ ਨੇ ਸੇਵਾ ਦੀ ਦਾਤ ਲਿਖੀ ਹੈ ਨਾ, ਉਹੋ ਜੀ ਸੇਵਾ ਹੀ ਅਸੀਂ ਕਰਾਂਗੇ ਅਤੇ ਕਰਦੇ ਹਾਂ। ਕਰਨੀ ਭੀ ਸਾਈ ਅਤੇ ਕਰਨੀ ਵੀ ਉਹੀ ਚਾਹੀਦੀ ਹੈ, ਭਾਵ ਕਿ ਜੋ ਗੁਰੂ ਨੇ ਸਾਡੇ ਮਸਤਕ ਉੱਤੇ ਲੇਖ ਲਿਖ ਦਿੱਤਾ ਉਹਦੇ ਅਨੁਸਾਰ ਸੇਵਾ ਇਹ ਜੀਵ ਕਰਦਾ ਹੈ। ਜਿਨ੍ਹਾਂ ਦੇ ਕਰਮਾਂ 'ਚ ਸੇਵਾ ਨਹੀਂ ਪਿਆਰੇ ਉਹ ਨਹੀਂ ਕਰ ਸਕਦੇ। ਜਿਨ੍ਹਾਂ ਦੇ ਉੱਤੇ ਕਿਰਪਾ ਵਾਹਿਗੁਰੂ ਦੀ, ਉਹ ਤਨ ਨਾਲ, ਮਨ ਨਾਲ, ਧਨ ਨਾਲ ਹਰੇਕ ਤਰ੍ਹਾਂ ਸੇਵਾ ਕਰਦਾ। ਅਨਕ ਭਾਂਤ ਕਰ ਸੇਵਾ ਕਰੀਏ, ਜੀਓ ਪ੍ਰਾਣ ਤਨ ਆਗੇ ਧਰੀਏ, ਅਨੇਕ ਤਰ੍ਹਾਂ ਦੀ ਸੇਵਾ ਸਤਸੰਗੀਓ। ਇੱਕ ਦਿਨ ਲਹਿਣਾ ਜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਕੋਲ ਆਏ, ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅੱਜ ਮੈਨੂੰ ਕੁਛ ਯੋਗੀ ਮਿਲੇ, ਸਿੱਧ ਮਿਲੇ, ਕੰਨ ਪਾਟੇ ਯੋਗੀ, ਕੁਝ ਫਕੀਰ ਮਿਲੇ। ਉਹਨਾਂ ਮੈਨੂੰ ਸਵਾਲ ਕੀਤਾ ਕਿ ਤੁਹਾਡਾ ਮੂਲ ਮੰਤਰ ਕੀ ਹੈ, ਕਹਿੰਦੇ ਮੈਂ ਦੱਸ ਦਿੱਤਾ। ਫਿਰ ਕਹਿੰਦੇ ਤੁਹਾਡਾ ਗੁਰਮੰਤਰ ਕੀ ਹੈ, ਮੈਂ ਵੀ ਦੱਸ ਦਿੱਤਾ ਵਾਹਿਗੁਰੂ ਮੰਤਰ। ਕਹਿੰਦੇ ਤੀਸਰਾ ਸਵਾਲ ਉਹਨਾਂ ਕੀਤਾ ਤੁਹਾਡਾ ਮਾਲਾ ਮੰਤਰ ਕੀ ਹੈ, ਅਤੇ ਮਹਾਰਾਜ ਮੈਨੂੰ ਪਤਾ ਹੀ ਨਹੀਂ ਸੀ, ਮੈਂ ਤੁਹਾਡੇ ਕੋਲ ਪੁੱਛਿਆ ਹੀ ਨਹੀਂ, ਨਾ ਤੁਸੀਂ ਮੈਨੂੰ ਦੱਸਿਆ ਹੀ ਮਾਲਾ ਮੰਤਰ ਕੀ ਹੈ। ਅਤੇ ਸੱਚੇ ਪਾਤਸ਼ਾਹ ਮੈਨੂੰ ਜਵਾਬ ਨਹੀਂ ਆਇਆ। ਸੱਚੇ ਪਾਤਸ਼ਾਹ ਕਹਿੰਦੇ ਕਾਗਜ਼ ਲਓ, ਕਲਮ ਲੈ ਆਓ, ਸ਼ਾਹੀ ਲੈ ਆਓ, ਤੁਸੀਂ ਲਿਖੋ ਅਤੇ ਮੈਂ ਲਿਖਾਵਾਂਗਾ। ਧੰਨ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਲਿਖਾਉਣ ਲੱਗੇ ਅਤੇ ਲਹਿਣਾ ਜੀ ਲਿਖਣ ਲੱਗੇ। ਬੇਨਤੀ ਕਰਦੇ ਹਾਂ ਕਿ ਜਪਜੀ ਸਾਹਿਬ ਜੀ ਦੀ ਬਾਣੀ ਇੱਕ ਥਾਂ 'ਤੇ ਬੈਠ ਕੇ ਗੁਰੂ ਨਾਨਕ ਦੇਵ ਜੀ ਨੇ ਨਹੀਂ ਉਚਾਰੀ। ਜਿਵੇਂ ਜਾਪ ਸਾਹਿਬ ਪੌਂਟਾ ਸਾਹਿਬ ਸੱਚੇ ਪਾਤਸ਼ਾਹ ਨੇ ਬੈਠ ਕੇ ਉਚਾਰਿਆ ਪੌਂਟਾ ਸਾਹਿਬ, ਆਨੰਦ ਸਾਹਿਬ ਦੀ ਬਾਣੀ ਸ੍ਰੀ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਨੇ ਉਚਾਰੀ ਹੈ, ਔਰ ਚੌਪੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਿਭੌਰ ਸਾਹਿਬ ਗੁਰਦੁਆਰੇ ਉਚਾਰੀ ਹੈ। ਸੋਹਿਲਾ ਸਾਹਿਬ ਦੀ ਬਾਣੀ ਵਿੱਚ ਪੰਜ ਸ਼ਬਦ ਨੇ ਅਤੇ ਤਿੰਨ ਗੁਰੂਆਂ ਦੇ ਸ਼ਬਦ ਨੇ, ਵੱਖ ਵੱਖ ਥਾਂ 'ਤੇ ਉਚਾਰੀ ਹੈ। ਇੱਦਾਂ ਜਿਹੜੀ ਜਪਜੀ ਸਾਹਿਬ ਦੀ ਬਾਣੀ ਹੈ ਸਤਸੰਗ, ਇੱਕ ਥਾਂ 'ਤੇ ਬੈਠ ਕੇ ਗੁਰੂ ਜੀ ਨੇ ਨਹੀਂ ਉਚਾਰੀ। ਵੇਈ ਵਿੱਚ ਚੁੱਭਾ ਲਾਇਆ ਸੱਚੇ ਪਾਤਸ਼ਾਹ ਨੇ, ਤਿੰਨ ਦਿਨ ਅਲੋਪ ਰਹੇ, ਮਾਰੇ ਕਿੱਥੇ ਗਏ ਇਹ ਵਾਹਿਗੁਰੂ ਜਾਣੇ। ਇਹ ਆਤਮਕ ਮੰਡਲ ਦੀਆਂ ਖੇਡਾਂ, ਸਾਡੀ ਸੋਚ ਤੋਂ ਪਰੇ ਦੀਆਂ ਖੇਡਾਂ। ਔਰ ਤੀਸਰੇ ਦਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੇਈ ਵਿੱਚੋਂ ਪ੍ਰਗਟ ਹੋਏ ਅਤੇ ਜਿੱਥੇ ਪ੍ਰਗਟ ਹੋਏ ਉੱਥੇ ਗੁਰਦੁਆਰਾ ਬਣਿਆ ਸਤਸੰਗੀ ਸੰਤ ਘਾਟ। ਬੇਰ ਸਾਹਿਬ ਮੁੱਖ ਗੁਰਦੁਆਰਾ ਹੈ ਵੇਈ 'ਤੇ, ਜਿੱਧਰੋਂ ਪਾਣੀ ਆਉਂਦਾ ਉੱਧਰ ਨੂੰ ਜਾਵਾਂਗੇ ਇੱਕ ਡੇਢ ਸਵਾ ਕਿਲੋਮੀਟਰ, ਅਤੇ ਉੱਥੇ ਗੁਰਦੁਆਰਾ ਸਾਹਿਬ ਹੈ ਸੰਤ ਘਾਟ। ਉੱਥੇ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਅਤੇ ਮੂਲ ਮੰਤਰ ਬਖਸ਼ਿਸ਼ ਕੀਤਾ, ਨਾ ਹਮ ਹਿੰਦੂ ਨਾ ਮੁਸਲਮਾਨ, ਜਿਹੜੀ ਸੰਗਤ ਇਕੱਠੀ ਹੋਈ ਉਹਨਾਂ ਨੂੰ ਮੂਲ ਮੰਤਰ ਦੀ ਬਖਸ਼ਿਸ਼ ਕੀਤੀ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੇਲੇ, ਭਾਵ ਕਿ ਜਦੋਂ ਅਜੇ ਜਪਜੀ ਸਾਹਿਬ ਦੀ ਬਾਣੀ ਦੀ ਮਹਾਰਾਜ ਨੇ ਲਿਖਤ ਨਹੀਂ ਸੀ ਲਿਖੀ, ਕੋਈ ਪੌੜੀ ਕਿਤੇ ਉਚਾਰੀ ਹੈ, ਕੋਈ ਕਿਤੇ ਉਚਾਰੀ ਹੈ, ਗੁਰੂ ਦੇ ਸਿੱਖ ਵੱਖ ਵੱਖ ਪੌੜੀਆਂ ਪੜ੍ਹਦੇ ਸੀ। ਧੰਨ ਗੁਰੂ ਨਾਨਕ ਦੇਵ ਜੀ ਲਿਖਾਉਣ ਲੱਗ ਪਏ, ਲਹਿਣਾ ਜੀ ਲਿਖਣ ਲੱਗ ਪਏ। ਗੁਰੂ ਨਾਨਕ ਦੇਵ ਨੇ ਮੂਲ ਮੰਤਰ ਲਿਖਾਇਆ, ਫਿਰ ਪਹਿਲੀ ਪੌੜੀ ਲਿਖਾਈ, ਲਿਖੋ ਸੋਚੈ ਸੋਚ ਨਾ ਹੋਈ, ਜੇ ਸੋਚੀ ਲੱਖ ਵਾਰ। ਫਿਰ ਹੁਕਮੀ ਹੋਣ ਆਕਾਰ, ਦੂਸਰੀ ਪੌੜੀ, ਤੀਸਰੀ ਗਾਵੈ ਪੁਤਾਣ, ਇੱਦਾਂ ਲਿਖਾਉਂਦੇ ਗਏ ਸੱਚੇ ਪਾਤਸ਼ਾਹ, ਲਹਿਣਾ ਜੀ ਲਿਖਦੇ ਗਏ। ਗੁਰੂ ਨਾਨਕ ਦੇਵ ਨੇ ਤਰਤੀਬ ਬੰਨ੍ਹ ਕੇ ਇਹ ਬਾਣੀ ਸੱਚੇ ਪਾਤਸ਼ਾਹ ਨੇ ਲਿਖਵਾਈ ਹੈ, ਔਰ ਮੋਤੀਆਂ ਹੀਰਿਆਂ ਦਾ ਹਾਰ ਪਰੋ ਕੇ ਗੁਰਸਿੱਖਾਂ ਨੂੰ ਦਿੱਤਾ ਮਾਰੇ ਨੇ ਬਾਣੀ। ਅਤੇ ਸ੍ਰੀ ਜਪਜੀ ਸਾਹਿਬ ਦੀ ਬਾਣੀ ਬੇਨਤੀ ਕਰਦੇ ਆ ਕਿ ਹਰੇਕ ਗੁਰੂ ਦੇ ਸਿੱਖ ਨੂੰ ਪੜ੍ਹਨੀ ਚਾਹੀਦੀ ਹੈ। ਜਪਜੀ ਸਾਹਿਬ ਦੀ ਬਾਣੀ ਜਦੋਂ ਅਸੀਂ ਤਤਕਰਾ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦਾ, ਸੱਚੇ ਪਾਤਸ਼ਾਹ ਜੀ ਦਾ, ਅਤੇ ਉਹਦੇ ਵਿੱਚ ਸਤਸੰਗੀ ਜਿਹੜੇ ਪ੍ਰਾਤਨ ਸਰੂਪ ਹੁੰਦੇ ਸੀ ਉਹਨਾਂ 'ਚ ਲਿਖਿਆ ਹੁੰਦਾ ਜਪ ਨਿਸ਼ਾਨ, ਜਿਜਾ ਪੱਪੇ ਔਂਕੜ ਜਪ ਅਤੇ ਨੰਨੇ ਬਿਹਾਈ ਸੱਸੇ ਕੰਨਾ ਨਾੜੇ ਔਂਕੜ ਨਿਸ਼ਾਨ, ਜਿਹਦਾ ਅਰਥ ਬਣਦਾ ਹੈ ਕਿ ਜਪਜੀ ਸਾਹਿਬ ਦੀ ਬਾਣੀ ਜਿਹੜੀ ਹੈ ਇਹ ਪ੍ਰਲੋਕ ਦੀ ਰਾਹਦਾਰੀ ਹੈ, ਪ੍ਰਲੋਕ ਦੀ ਇਹ ਨਿਸ਼ਾਨੀ ਹੈ, ਪ੍ਰਲੋਕ ਦਾ ਪ੍ਰਵਾਨਾ ਹੈ,
ਜਿਹੜਾ ਗੁਰੂ ਦਾ ਸਿੱਖ ਹਰ ਰੋਜ਼ ਗੁਰੂ ਕੀ ਬਾਣੀ ਦਾ ਨਿਤਨੇਮ ਕਰੇਗਾ, ਜਿੱਦਣ ਸੰਸਾਰ ਤੋਂ ਜਾਏਗਾ ਬਾਣੀ ਨਾਲ ਜਾਏਗੀ ਉਹਦੇ। ਇਹ ਗੁਰੂ ਨਾਨਕ ਦੇਵ ਦੀ ਉਂਗਲੀ ਹੈ। ਜਿਵੇਂ ਇੱਕ ਪਿਤਾ ਦੀ ਉਂਗਲੀ ਫੜ ਕੇ ਬੱਚਾ ਬਾਜ਼ਾਰ ਦੇ ਵਿੱਚ ਦੀ ਮੇਲੇ 'ਚ ਦੀ ਤੁਰ ਆਉਂਦਾ ਬੇਫਿਕਰ ਤੁਰਦਾ, ਇੱਦਾਂ ਭਾਈ ਜਿਹੜਾ ਹਰ ਰੋਜ਼ ਜਪਜੀ ਸਾਹਿਬ ਦੀ ਬਾਣੀ ਪੜ੍ਹੇਗਾ, ਇਹ ਗੁਰੂ ਨਾਨਕ ਦੇਵ ਦੀ ਉਂਗਲੀ ਹੈ। ਜਿਹਦੇ ਹੱਥ ਵਿੱਚ ਜਪਜੀ ਸਾਹਿਬ ਦੀ ਬਾਣੀ ਰੂਪੀ ਉਂਗਲ ਹੋਵੇਗੀ ਨਾ ਸਤਸੰਗ ਜੀ, ਉਹਨੂੰ ਪ੍ਰਲੋਕ ਵਿੱਚ ਕੋਈ ਨਹੀਂ ਪੁੱਛੇਗਾ, ਉਹ ਪਰਮਾਤਮਾ ਦੇ ਘਰ ਜਾਏਗਾ। ਇਹ ਜਪਜੀ ਸਾਹਿਬ ਦੀ ਬਾਣੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਲਿਖਾਈ ਹੈ ਅਤੇ ਲਹਿਣਾ ਜੀ ਨੇ ਲਿਖੀ ਹੈ। ਜਿਵੇਂ ਗੁਰੂ ਅਰਜਨ ਦੇਵ ਨੇ ਬਾਣੀ ਲਿਖਾਈ ਅਤੇ ਭਾਈ ਗੁਰਦਾਸ ਜੀ ਨੇ ਲਿਖੀ ਹੈ, ਜਿਵੇਂ ਗੁਰੂ ਗੋਬਿੰਦ ਸਿੰਘ ਨੇ ਬਾਣੀ ਲਿਖਾਈ ਅਤੇ ਭਾਈ ਮਨੀ ਸਿੰਘ ਜੀ ਨੇ ਲਿਖੀ ਹੈ। ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਕਿ ਗੁਰੂ ਦੀ ਸੇਵਾ ਤੋਂ ਬਿਨਾਂ ਭਾਈ ਇਹ ਦਾਤ ਮਿਲਦੀ ਨਹੀਂ। ਆਪ ਕਰੇ ਕਿਸੇ ਆਖੀਐ ਆਪੇ ਆਖੇ ਵੇਖੇ ਵਡਿਆਈ, ਆਪ ਹੀ ਪਰਮਾਤਮਾ ਕਰਦਾ ਹੈ, ਆਪ ਹੀ ਕਿਸ ਆਖੀ ਹੋਰ ਕਿਹਦੇ ਕੋਲ ਕਹੀਏ ਭਾਈ, ਕਰਨ ਕਰਾਵਣ ਹਾਰ ਵਾਹਿਗੁਰੂ ਜੀ। ਵੇਖੇ ਵਡਿਆਈ ਅਤੇ ਫਿਰ ਵਡਿਆਈਆਂ ਦੇ ਕੇ ਗੁਰਸਿੱਖ ਨੂੰ ਆਪ ਹੀ ਵੇਖਦਾ ਹੈ। ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ, ਭਾਈ ਉਹ ਗੁਰੂ ਦਾ ਸੇਵਕ ਗੁਰਸਿੱਖ ਗੁਰੂ ਦੀ ਸੇਵਾ ਕਰਦਾ ਜੇ ਤੋਂ ਵਾਹਿਗੁਰੂ ਆਪ ਕਰਵਾ ਲਵੇ, ਜੇ ਤੇ ਆਪ ਕਿਰਪਾ ਕਰੇ। ਨਾਨਕ ਸਿਰ ਦੇ ਛੂਟੀਐ ਦਰਗਹਿ ਪਤ ਪਾਏ। ਸਮਾਪਤੀ 'ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਿਹਰ ਕਰਦੇ ਨੇ, ਨਾਨਕ ਸਿਰ ਦੇ ਛੂਟੀਐ, ਆਪਣਾ ਸਿਰ ਦੇ ਕੇ ਫਿਰ ਛੁਟਕਾਰਾ ਹੁੰਦਾ ਪਿਆਰਿਓ। ਸਿਰ ਦੇ ਕੇ ਦਾ ਭਾਵ ਕੀ ਹੈ, ਹੋਮੇ ਛੱਡ ਕੇ, ਅਹੰਕਾਰ ਨੂੰ ਛੱਡ ਕੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੇ ਸਿਰ ਦੀਜੇ ਕਾਣ ਨਾ ਕੀਜੈ। ਹੋਮੇ ਨੂੰ ਛੱਡ ਕੇ, ਅਹੰਕਾਰ ਨੂੰ ਛੱਡ ਕੇ, ਨਿਮਰਤਾ ਭਾਵ ਦੇ ਨਾਲ ਆ ਕੇ ਗੁਰੂ ਦੇ ਦਰ 'ਚ ਦਰਬਾਰ 'ਚ ਹਾਜ਼ਰੀ ਭਰਨੀ, ਪਰਮੇਸ਼ੁਰ ਦਾ ਸਿਮਰਨ ਕਰਨਾ, ਦਰਗੇ ਪਤ ਪਾਏ ਫਿਰ ਦਰਗਾਹ ਵਿੱਚ ਇੱਜ਼ਤ ਮਿਲਦੀ ਹੈ, ਪਾਤ ਮਿਲਦੀ ਹੈ, ਸਤਿਕਾਰ ਮਿਲਦਾ ਸਤਸੰਗ ਜੀ। ਰੇ ਰੇ ਦਰਗੇ ਕਹੇ ਨਾ ਕੋਉ, ਆਓ ਬੈਠ ਆਦਰ ਸੋ ਦਿਓ। ਸੋ ਇਹ ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ ਆ। ਗੁਰ ਸ਼ਬਦ ਦੀ ਵਿਚਾਰ ਕਰਦੇ ਹਾਂ, ਅਨੇਕ ਭੁੱਲਾਂ ਹੋਈਆਂ, ਸੰਗਤ ਸਤਿਗੁਰੂ ਬਖਸ਼ਿੰਦ ਹਨਗਾਮ ਵਾਤੇ ਸਮੱਤ ਬਖਸ਼ਣ, ਸਰਬੱਤ ਸੰਗ ਦੀ ਹਾਜ਼ਰੀ ਚੱਲਿਆ ਕਦਮ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣ। ਇਸੇ ਤਰ੍ਹਾਂ ਚਰਨ ਨਾਲ ਸੱਚੇ ਪਾਤਸ਼ਾਹ ਜੋੜ ਕੇ ਰੱਖਣ। ਸਤਸੰਗੀਓ, ਸ਼ੁਕਰ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਧੰਨਵਾਦ ਹੈ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ ਔਰ ਗੁਰੂ ਕੇ ਵਜ਼ੀਰਾਂ ਦਾ। ਅਗਲਾ ਪ੍ਰੋਗਰਾਮ ਬੜਾ ਆਨੰਦ ਵਾਲਾ ਹੈ ਸਤਸੰਗੀਓ, ਕੀਰਤਨ ਰਸ ਦੇ ਨਾਲ ਆਪਾਂ ਜੁੜਾਂਗੇ। ਸੋ ਇਹਨਿਕ ਸੇਵਾ ਪ੍ਰਵਾਨ ਕਰੋ, ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਸ਼ਬਦ ਵਿਚਾਰ ਕਥਾ ਰਾਹੀਂ ਜੋੜ ਰਹੇ ਸਨ। ਭਾਈ ਗੁਰਦੇਵ ਸਿੰਘ ਜੀ ਦਮਦਮ ਟਕਸਾਲ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਭਾਈ ਸਰਬਜੀਤ ਸਿੰਘ ਲਾਡੀ ਜੀ ਅਸੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਪਾਸ ਪਿਆਰ ਸਿਕਾ ਸਰਵਨ ਕਰੋ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਇਹ ਸੰਗਤਾਂ ਪਰਿਵਾਰਾਂ ਵੱਲੋਂ ਸ੍ਰੀ ਅਖੰਡ ਸਾਹਿਬ ਆਰੰਭ ਹਨ। ਕੱਲ੍ਹ ਸਵੇਰੇ 10 ਵਜੇ ਸੰਪੂਰਨਤਾ ਵਾਂ, ਉਪਰੰਤ ਦੀਵਾਨ ਸਜਣੇ ਹਨ। ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਉਹਨਾਂ ਦੇ ਬਾਬਤ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰ ਉਪਦੇਸ਼ ਨਾ ਵਿਸਰੇ। ਗੁਰੂ ਅਰਜਨ ਦੇਵ ਜੀ ਨੂੰ ਗੁਰੂ ਦਾ ਉਪਦੇਸ਼ ਨਹੀਂ ਵਿਸਰਦਾ। ਇਹ ਗੱਲ ਕਰਦੇ ਜਦੋਂ ਸ਼ਹੀਦੀ ਹੁੰਦੀ ਹੈ ਨਾ, ਜਦੋਂ ਕੱਲ ਮੈਂ ਬੇਨਤੀ ਕੀਤੀ ਸੀ ਕਿ ਕਾਰਨ ਕਿਹੜੇ ਕਿਹੜੇ ਬਣੇ ਸੀ ਸ਼ਹੀਦੀ ਦੇ, ਕਿਉਂਕਿ ਇਹ ਦਿਨ ਉਹੀ ਚੱਲ ਰਹੇ ਨੇ ਸਾਰੇ। ਕੇਵਲ ਤੇ ਕੇਵਲ ਚੰਦੂ ਦੀ ਬੇਟੀ ਦਾ ਰਿਸ਼ਤਾ ਨਾ ਮੰਨਣਾ ਇਹ ਕਾਰਨ, ਇਹ ਇਕੱਲਾ ਕਾਰਨ ਨਹੀਂ ਸੀ, ਇਹ ਇੱਕ ਕਾਰਨ ਸੀ। ਪ੍ਰਿਥੀ ਚੰਦ ਭਰਾ, ਉਹਦੀ ਵੀ ਸਾਜਿਸ਼

ਗੁਰੂ ਬਣਨਾ ਚਾਹੁੰਦਾ ਸੀ, ਗੁਰਗੱਦੀ ਦਾ ਹੱਕਦਾਰ ਸਮਝਦਾ ਸੀ, ਆਪਣੇ ਆਪ ਨੂੰ ਵੱਡਾ ਭਰਾ ਸੀ। ਗੁਰੂ ਰਾਮਦਾਸ ਮਹਾਰਾਜ ਦੇ ਨਾਲ ਝਗੜਾ ਕਰਦਾ ਸੀ, ਕਲੇਸ਼ ਕਰਦਾ ਸੀ। ਪਾਤਸ਼ਾਹ ਨੇ ਬਾਣੀ ਚ ਲਿਖਿਆ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਨੇ ਵਡੀਰੇ ਤੁਮ ਹੋ, ਤਿੰਨ ਸਿਓ ਝਗੜਤ ਪਾਪ। ਤੋ ਇਹ ਕਾਰਨ ਬਣੇ। ਪਰ ਇੱਕ ਗੱਲ ਕਿ ਗੁਰੂ ਸਾਹਿਬ ਦੀ ਜਦੋਂ ਸ਼ਹਾਦਤ ਹੁੰਦੀ ਹੈ, ਜਦੋਂ ਉਹਨੂੰ ਭਾਂਤ ਭਾਂਤ ਦੇ ਤਰੀਕੇ ਅਲੱਗ ਅਲੱਗ ਤਰੀਕੇ ਦੇ ਤਸੀਹੇ ਦਿੱਤੇ ਜਾਂਦੇ ਨੇ, ਔਰ ਤਸੀਹੇ ਵੀ ਬੜੇ ਕਰੜੇ। ਅੱਜ ਤੱਕ ਕਦੀ ਕਿਸੇ ਨੇ ਇਸ ਤਰ੍ਹਾਂ ਸ਼ਹੀਦ ਨਹੀਂ ਕੀਤਾ ਗਿਆ। ਗੁਰੂ ਅਰਜਨ ਦੇਵ ਮਹਾਰਾਜ ਇਸ ਸਦੀ ਦੇ ਪਹਿਲੇ ਸ਼ਹੀਦ ਹਨ, ਇਸ ਕਰਕੇ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਹਿੰਦੇ, ਸਰਤਾਜ। ਉਹਨਾਂ ਤੋਂ ਬਾਅਦ ਫਿਰ ਬਾਕੀ ਸ਼ਹਾਦਤਾਂ ਸ਼ਹੀਦੀਆਂ ਹੋਈਆਂ ਨੇ। ਵੈਸੇ ਸ਼ਹਾਦਤ ਲਫ਼ਜ਼ ਜਿਹੜਾ ਇਹ ਮੁਸਲਮਾਨਾਂ ਦਾ ਹੈ, ਇਹ ਕੁਰਾਨ ਦੇ ਵਿੱਚ ਸ਼ਹਾਦਤ ਗਵਾਹੀ ਨੂੰ ਵੀ ਕਹਿੰਦੇ ਨੇ, ਸ਼ਹੀਦੀ ਕਿਸੇ ਕੁਰਬਾਨੀ ਨੂੰ ਵੀ ਕਿਹਾ ਜਾਂਦਾ। ਪਰ ਕੁਰਬਾਨੀ ਜਿਹੜੀ ਹੈ ਉਹ ਜਿਹੜੀ ਹੈ ਮਜ਼ਲੂਮ ਵਾਸਤੇ ਅਤੇ ਦੀਨ ਵਾਸਤੇ ਕੀਤੀ ਹੋਵੇ। ਅਗਰ ਕੁਰਬਾਨੀ ਦੇ ਵਿੱਚ ਕੋਈ ਅਰਥ, ਕੁਛ ਪੈਸਾ, ਕੁਛ ਮਾਇਆ ਦਾ ਸਿਲਸਿਲਾ ਹੋਵੇ ਉਹਦੇ ਪਿੱਛੇ ਸ਼ਹੀਦੀ ਕੀਤੀ, ਉਸ ਨੂੰ ਸ਼ਹੀਦੀ ਨਹੀਂ ਜੇ ਗਿਣਿਆ ਜਾਂਦਾ। ਸ਼ਹੀਦੀ ਦੀ ਡੈਫੀਨੇਸ਼ਨ ਹੋਰ ਜੇ, ਸ਼ਹੀਦ ਉਸ ਨੂੰ ਕਹਿੰਦੇ ਨੇ ਜੋ ਮਜ਼ਲੂਮ ਵਾਸਤੇ, ਖਲਕਤ ਵਾਸਤੇ, ਕਿਸੇ ਦੂਸਰੇ ਵਾਸਤੇ ਸ਼ਹੀਦੀ ਕਰੇ, ਉਹਨੂੰ ਸ਼ਹੀਦੀ ਕਹਿੰਦੇ ਨੇ। ਉਹ 'ਚ ਉਹਦਾ ਕੋਈ ਆਪਣਾ ਮਸਲਾ ਨਾ ਹੋਵੇ, ਆਪਣਾ ਪੈਸੇ ਦਾ ਕੋਈ ਫਾਇਦਾ ਨਾ ਹੋਵੇ, ਉਹਨੂੰ ਸ਼ਹੀਦ ਨਹੀਂ ਕਹਿੰਦੇ। ਬਾਬੀ ਹੈ ਜੋ ਆਗ ਵਿਖਾਣੀ, ਸਭ ਤੋਂ ਜ਼ਿਆਦਾ ਜਿਹੜਾ ਵੱਡਾ ਕਾਰਨ ਸੀ ਉਹ ਬਾਦਸ਼ਾਹ ਜਹਾਂਗੀਰ ਦਾ ਕੱਟੜਪੰਥ ਸੀ। ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ, ਕਿਉਂਕਿ ਦੱਸਣਾ ਬੜਾ ਜ਼ਰੂਰੀ ਹੈ। ਜਿਨ੍ਹਾਂ ਨੂੰ ਪਤਾ ਪਤਾ, ਜਿਨ੍ਹਾਂ ਨੂੰ ਨਹੀਂ ਪਤਾ, ਅਸੀਂ ਚਾਹੁੰਦੇ ਕਿ ਕੀਰਤਨ ਦੇ ਥਰੂ ਥੋੜ੍ਹਾ ਜਿਹਾ ਟੂਕ ਮਾਤਰ ਪਤਾ ਲੱਗ ਜਾਏ, ਕਿਉਂਕਿ 10 ਏਕੜ ਵੀ ਆਪਣੇ ਘਰ ਟੀਵੀ ਦੇਖਦਾ ਪਿਆ ਸੀ। ਤੋ ਇੰਟਰਵਿਊਰ ਜਿਹੜਾ ਸੀ ਉਹ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਪੁੱਛਦਾ ਸਿੱਖਾਂ ਨੂੰ, ਇਹ ਜਿਹੜਾ ਗੁਰਪੁਰਬ ਸ਼ਹੀਦੀ ਜੋੜ ਮੇਲਾ ਸੀ ਉਦੋਂ, ਇਹ ਗੁਰਪੁਰਬ ਦਾ ਇਤਿਹਾਸ ਕੀ ਹੈ, ਪਿਛੋਕੜ ਕੀ, ਪੁੱਛਦਾ ਵੀ ਸਿੱਖਾਂ ਨੂੰ ਪਿਆ ਸੀ। ਕੋਈ ਕਹੇ ਇਹ ਸ਼ਬੀਲਾਂ ਦਾ ਗੁਰਪੁਰਬ ਹੁੰਦਾ, ਸ਼ਬੀਲਾਂ ਲੱਗਦੀਆਂ ਨੇ, ਘੁੰਗੜੀਆਂ ਬਣਾਈਆਂ ਜਾਂਦੀਆਂ ਨੇ, ਪ੍ਰਸ਼ਾਦ ਮਿਲਦਾ, ਕਿਸੇ ਨੂੰ ਨਹੀਂ ਪਤਾ। ਜਾਂ ਵੱਧ ਤੋਂ ਵੱਧ ਪਤਾ ਹੋਏਗਾ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦੀ ਹੈ, ਪਰ ਸ਼ਹੀਦੀ ਹੋਈ ਕਾਹਦੇ ਵਾਸਤੇ, ਕਾਰਨ ਕੀ ਸਨ, ਕਿਉਂ ਸ਼ਹਾਦਤ ਦਿੱਤੀ। ਮੇਰੇ ਖਿਆਲ ਸ਼ਾਇਦ ਇੱਕ ਵੀ ਕਿਸੇ ਬੰਦੇ ਨੇ ਸਹੀ ਜਵਾਬ ਨਹੀਂ ਦਿੱਤਾ। ਉਦਣ ਫਿਰ ਦਾਸ ਨੇ ਸੋਚਿਆ ਵੀ ਸਟੇਜ 'ਤੇ ਕੀਰਤਨ ਤਾਂ ਅਸੀਂ ਕਰਦੇ ਹੀ ਹਾਂ, ਥੋੜ੍ਹਾ ਜਿਹਾ ਜਿਹੜਾ ਗੁਰੂ ਦਾ ਇਹ ਮਹਾਨ ਸ਼ਹੀਦੀ ਪੁਰਬ ਹੁੰਦਾ ਨਾ, ਇਹਦੇ ਬਾਰੇ ਦੱਸ ਦੇਣਾ ਚਾਹੀਦਾ। ਕਈ ਵਾਰੀ ਸੰਗਤ ਵਿੱਚ ਕਈ ਵਾਰੀ ਨਵਾਂ ਬੰਦਾ ਬੈਠਾ ਹੁੰਦਾ, ਉਹਨੂੰ ਵੀ ਪਤਾ ਲੱਗ ਜਾਵੇ, ਅਤੇ ਜਿਹੜੇ ਬੈਠੇ ਨੇ ਉਹਨਾਂ ਨੂੰ ਵੀ ਦ੍ਰਿੜ ਹੋ ਜਾਵੇ ਕਿ ਅਸੀਂ ਕਿਹੜੇ ਗੁਰੂ ਦੇ ਸਿੱਖ ਹਾਂ ਜਿਨ੍ਹਾਂ ਨੇ ਐਡੀ ਵੱਡੀ ਦਸਾਨੀ ਕੁਰਬਾਨੀ ਜਿਹੜੀ ਹੈ ਉਹ ਕੀਤੀ। ਤਾਂ ਮੈਂ ਬੇਨਤੀ ਕਰ ਰਿਹਾ ਸੀ, ਸਭ ਤੋਂ ਜ਼ਿਆਦਾ ਜਿਹੜਾ ਵੱਡਾ ਕਾਰਨ ਸੀ ਉਹ ਬਾਦਸ਼ਾਹ ਜਹਾਂਗੀਰ ਦਾ ਕੱਟੜਪੰਥ ਸੀ। ਉਹਨੇ ਇੱਕ ਕਿਤਾਬ ਲਿਖੀ, ਉਹ ਇੱਕ ਡਾਇਰੀ ਲਿਖਦਾ ਹੁੰਦਾ ਸੀ, ਉਸ ਡਾਇਰੀ ਦਾ ਨਾਮ ਸੀ ਤੁਜਕੇ ਜਹਾਂਗੀਰੀ। ਫਾਰਸੀ ਦੇ ਵਿੱਚ ਕਿਤਾਬ ਹੈ ਉਹ, ਅੱਜ ਕੱਲ੍ਹ ਉਹ ਲੱਥੇ ਵੀ ਮਿਲ ਜਾਂਦੇ, ਤੁਸੀਂ ਪੜ੍ਹ ਸਕਦੇ ਹੋ ਅਗਰ ਪੜ੍ਹਨਾ ਚਾਹੋ। ਉਹਦੇ ਵਿੱਚ ਉਹ ਲਿਖਦਾ ਹੈ, ਜਹਾਂਗੀਰ ਦੀ ਵਰਡਿੰਗ ਕੀ ਹੈ ਸੁਣੋ ਸਾਧ ਸੰਗਤ ਜੀ, ਕਹਿੰਦਾ ਗੋਇੰਦਵਾਲ ਦੀ ਧਰਤੀ ਹੈ, ਬਿਆਸ ਦਰਿਆ ਦਾ ਕਿਨਾਰਾ, ਉੱਥੇ ਇੱਕ ਗੁਰੂ ਅਰਜਨ ਨਾਮ ਦਾ ਹਿੰਦੂ ਫਕੀਰ, ਉਹਨੇ ਆਪਣਾ ਇਸ ਕਿਸਮ ਦੇ ਨਾਲ ਪ੍ਰਭਾਵ ਪਾਇਆ ਕਿ ਜਿਹੜੇ ਸਿੱਧੇ ਸਾਧੇ ਹਿੰਦੂ ਨੇ ਉਹਦੇ ਕੋਲ ਜਾਣ ਲੱਗ ਪਏ ਨੇ, ਉਹਨਾਂ ਗੁਰੂ ਅਰਜਨ ਨੇ ਉਹਨਾਂ ਨੂੰ ਭਰਮਾ ਲਿਆ ਹੈ। ਕੇਵਲ ਹਿੰਦੂ ਹੀ ਨਹੀਂ, ਬਹੁਤ ਸਾਰੇ ਮੂਰਖ ਅਤੇ ਨਾ ਸਮਝ ਮੁਸਲਮਾਨ ਵੀ ਜਿਹੜੇ ਨੇ ਉਹਦੇ ਕੋਲ ਜਾਣ ਲੱਗ ਪਏ ਨੇ, ਅਤੇ ਮੈਂ ਇਹਦੀ ਦੁਕਾਨ ਜਿਹੜੀ ਹੈ ਇਹ ਝੂਠ ਦੀ ਦੁਕਾਨ ਜਿਹੜੀ ਹੈ ਮੈਂ ਬੰਦ ਕਰਨੀ ਚਾਹੁੰਦਾ। ਇਹ ਜਹਾਂਗੀਰ ਦੇ ਵਰਡ ਨੇ ਐਨ ਬੈਨ ਜੋ ਮੈਂ ਤੁਹਾਨੂੰ ਦੱਸ ਰਿਹਾ।
ਤੇ ਤਿੰਨ ਪੁਸ਼ਤਾਂ ਤੋਂ ਇਹ ਦੁਕਾਨ ਜਿਹੜੀ ਬੜੀ ਗਰਮ ਸੀ ਤੇ ਮੈਂ ਚਾਹੁੰਦਾ ਸਾਂ ਕਿ ਗੁਰੂ ਅਰਜਨ ਨੂੰ ਮੈਂ ਕਿਸੇ ਤਰੀਕੇ ਇਸਲਾਮ ਦੇ ਵਿੱਚ ਤਬਦੀਲ ਕਰ ਲਵਾਂ। ਤੇ ਦੂਸਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਦੀ ਰਚਨਾ ਜਿਹੜੀ ਸੀ ਨਾ, ਇਸ ਪਾਵਨ ਗ੍ਰੰਥ ਦੀ ਰਚਨਾ ਕਰ ਦਿੱਤੀ ਸੀ, ਜਿਹਦੇ ਕਰਕੇ ਮੁਸਲਮਾਨ ਤੇ ਹਿੰਦੂ ਲੋਕ ਜਿਹੜੇ ਸਨ ਕਬਰਾਂ ਨੂੰ ਛੱਡ ਕੇ, ਪਖੰਡ ਨੂੰ ਛੱਡ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਤੇ ਸਿੱਖ ਧਰਮ ਦੇ ਪੈਰੋਕਾਰ ਬਣਨ ਲੱਗ ਪਏ ਸਨ, ਸਿੱਖ ਧਰਮ ਨੂੰ ਮੰਨਣ ਲੱਗ ਪਏ ਸਨ। ਇਹ ਉਹਨਾਂ ਕੋਲ ਬਰਦਾਸ਼ਤ ਨਹੀਂ ਹੋਇਆ। ਇੱਥੋਂ ਤੱਕ ਕਿ ਸਾਈਂ ਮੀਆਂ ਮੀਰ, ਉਹਨਾਂ ਦਾ ਵੱਡਾ ਸੰਤ ਸੀ ਸਾਈਂ ਮੀਆਂ ਮੀਰ ਵੀ ਜਪਜੀ ਸਾਹਿਬ ਔਰ ਸੁਖਮਨੀ ਸਾਹਿਬ ਪੜ੍ਹਨ ਲੱਗ ਪਿਆ ਸੀ। ਹੁਣ ਇਹ ਧਰਮ ਵੱਲ ਦੂਸਰੇ ਧਰਮ ਵਾਲਿਆਂ ਕੋਲ ਕਿੱਥੋਂ ਬਰਦਾਸ਼ਤ ਹੋਣਾ ਸੀ। ਇਹ ਸੀ ਕਿ ਗੁਰੂ ਅਰਜਨ ਦੇਵ ਐਸੇ ਗੁਰੂ ਬੈਠੇ ਨੇ, ਗੁਰੂ ਅਰਜਨ ਪ੍ਰਤੱਖ ਆਪ ਹੀ ਨਿਰੰਕਾਰ ਗੱਦੀ ਤੇ ਬੈਠੇ ਹੋਏ ਨੇ, ਜਿਹੜੇ ਜਿੱਧਰ ਵੇਖਦੇ ਨੇ ਉਹਨਾਂ ਦੇ ਦੁੱਖ ਜਿਹੜੇ ਨੇ ਦੂਰ ਕਰ ਦਿੰਦੇ ਨੇ। ਤਿਨਕੇ ਦੁੱਖ ਕੋਟਕ ਦੂਰ ਗਏ, ਮਥੁਰਾ ਜਿਨ ਅੰਮ੍ਰਿਤ ਨਾਮ ਪੀਓ। ਤੇ ਚੰਦੂ ਨੇ ਆਪਣੀ ਕਿੜ ਕੱਢੀ, ਸਤਿਗੁਰੂ ਜੀ ਨੂੰ ਬੰਦਿਆਂ ਦਾ ਪ੍ਰਬੰਧ ਕੀਤਾ ਕਿ ਇਹਨਾਂ ਨੂੰ ਦੇਗ ਵਿੱਚ ਜ਼ਬਰਦਸਤੀ ਬਹਾਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਜ਼ਬਰਦਸਤੀ ਬਿਠਾਉਣ ਦੀ ਕੋਈ ਜ਼ਰੂਰਤ ਨਹੀਂ, ਅਸੀਂ ਆਪ ਹੀ ਦੇਗ 'ਚ ਬਹਿ ਜਾਂਗੇ, ਆਪੇ ਬਹਿ ਜਾਂਗੇ। ਤੇ ਜਦੋਂ ਇੱਕ ਦੋ ਦਿਨ ਦੇਗ 'ਚ ਉਬਾਲਾ ਦਿੱਤਾ ਤੇ ਜਿਸ ਤਰ੍ਹਾਂ ਸਕਿਨ ਜਿਹੜੀ ਹੁੰਦੀ ਹੈ ਨਾ, ਉਹ ਲਥਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਇੱਕ ਇਹਨਾਂ ਨੇ ਜਿਹੜੇ ਮਗੋਲ ਸਨ ਇਹਨਾਂ ਨੇ ਇੱਕ ਰਸਮ ਸ਼ੁਰੂ ਕੀਤੀ, ਉਹਨੂੰ ਕਹਿੰਦੇ ਯਸਾ। ਉਹਦੇ ਵਿੱਚ ਜਦੋਂ ਕਿਸੇ ਪੀਰ ਨੂੰ ਫਕੀਰ ਨੂੰ ਜਾਨੋ ਕਤਲ ਕਰਦੇ ਨੇ, ਮਾਰਦੇ ਨੇ, ਉਹਦਾ ਬਲੱਡ ਜਿਹੜਾ ਜ਼ਮੀਨ 'ਤੇ ਨਹੀਂ ਡਿੱਗਣ ਦਿੰਦੇ। ਉਹਨਾਂ ਨੂੰ ਹੁੰਦਾ ਕਿ ਅਗਰ ਜ਼ਮੀਨ 'ਤੇ ਇਹਨਾਂ ਦਾ ਬਲੱਡ ਡਿੱਗਾ ਤਾਂ ਉਹਦੇ ਵਿੱਚੋਂ ਭੂਤ ਪ੍ਰੇਤ ਪੈਦਾ ਹੋਣਗੇ ਅਤੇ ਜਿਹੜੇ ਕਤਲ ਕਰਨ ਵਾਲੇ ਕਾਤਲ ਨੇ ਇਹਨਾਂ ਵਾਸਤੇ ਉਹ ਠੀਕ ਨਹੀਂ ਹੁੰਦਾ। ਇਸ ਕਰਕੇ ਹੁੰਦਾ ਕਿ ਇਹ ਮਹਾਂਪੁਰਸ਼ ਦਾ ਖੂਨ ਜ਼ਮੀਨ 'ਤੇ ਨਾ ਡੁੱਲੇ, ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਦਾ ਖੂਨ ਜਿਹੜਾ ਇਹਨਾਂ ਨੇ ਦੇਗ ਦੇ ਵਿੱਚ ਉਬਾਲਾ ਦੇ ਕੇ ਔਰ ਤੱਤੀ ਤਵੀ 'ਤੇ ਬਿਠਾ ਕੇ ਖੂਨ ਸਾੜਨਾ ਸ਼ੁਰੂ ਕੀਤਾ। ਔਰ ਉਹ ਦਿਨ ਆ ਗਿਆ ਸ਼ਹੀਦੀ ਦਾ, ਜਿੱਦਣ ਗੁਰੂ ਅਰਜਨ ਦੇਵ ਮਹਾਰਾਜ ਜੀ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ, ਪਰ ਇਤਨੇ ਕਸ਼ਟ ਸਹਾਰਦੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੋਤ ਸਰੂਪ ਹੋ ਕੇ ਅਡੋਲ ਬੈਠੇ ਰਹੇ ਅਤੇ ਕਿਹੜੀ ਕੀ ਗੱਲ ਕਹਿੰਦੇ ਨੇ, ਤੇਰਾ ਕੀਆ ਮਿੱਠਾ ਲਾਗੇ ਆਓ, ਸ਼ਬਦ ਪੜ੍ਹਦੇ ਹਾਂ, ਤੇਰਾ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਏ ਕਰਨਾਉ ਨਿਧਿਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਸਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ ਦਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਭਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸਿੰਘ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਿਹਾ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਕੁੱਲ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਵਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾ ਕਿਰਪਾ ਕੀਤੀ ਆਪ ਜੀ ਦੀ ਹਜ਼ੂਰ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜੇ ਸਵਿਦਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਛੇ ਪੌੜੀ ਆਨੰਦ ਸਾਹਿਬ ਜੀ ਕੇ ਗਾਇਨ ਸਮੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੂਗਾ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਅਤੇ ਲੁਲਭੇਟਾ ਕੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦਰਿਆ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਕ ਕੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ ਸੁਬੇਨਤੀਆਂ ਗੁਰਮ ਅਨੁਸਾਰ ਪ੍ਰਵਾਨ ਕਰਦੇ ਹਾਂ ਬਖਸ਼ ਵਲਾਈ ਸ੍ਰੀ ਮੁਖਵਾਗ ਉਪਰੰਤ ਆਪਣੇ ਸੁਖ ਆਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸੇ ਪਿਆਰੇ ਮੇਲ

मन तन आगे रख के उभी सेव करे, हस्ती सिर जो अंकस है अहरण जो सिर दे

ਨਾਨਕ ਕੋਲ ਉਧਾਰੇ ਆਪਣਾ, ਦਰਗਹਿ ਪਾਵੇ ਮਾਣ ਪੌੜੀ। ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆਂ, ਇੱਕ ਸੇਵਕ ਗੁਰ ਪਾਸ ਇੱਕ ਗੁਰ ਘਰੇ ਲਾਈਆਂ। ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿਨਾ ਭਾਉ ਗੁਰੂ ਦੇਵਾਈਆਂ। ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ। ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜੀਵਾਈਆਂ। ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ। ਗੁਰ ਸਤਿਗੁਰ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਨੇ ਸੰਤ ਮਾਨੋ ਜਹਾਜ਼ਰੀ ਪ੍ਰੇਮ ਗੁਰੂ ਸਾਹਿਬ ਜੀ ਕਿਰਪਾ ਕਰਨ ਸੁਮ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਬਨਾਮ ਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਦੀਆ ਏਕਾ ਲਿਵ ਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਧ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਪਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾ ਹੋਣਾ ਤੂਣ ਹੈ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਾਰੋ ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਮਕਾਰ ਸਤਿਗੁਰ ਪ੍ਰਸਾਦ। ਜੈ ਕਰ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਹੋ ਸੋਹਿਲਾ ਸਿਵਰਿਹੋ ਸਿਰਜਣਹਾਰੋ। ਤੁਮ ਗਾਹੋ ਮੇਰੇ ਨਿਰਭਉ ਕਾ ਸੋਹਿਲਾ ਹਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲਿਨ ਦੇਖੇਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੈ ਦਿਸਤਾ ਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਹੋ ਤੇਲ ਦੇਹੋ ਸੱਜਣ ਅਸਿਸੜਿਆ ਜਿਉ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਏ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ ਛੈ ਘਰ ਛੈ ਗੁਰ ਛੈ ਉਪਦੇਸ਼ ਗੁਰ ਗੁਰ ਏਕੋ ਏ ਸਨੇਕ। ਬਾਬਾ ਜੈ ਕਰ ਕਰਤੇ ਕਿਰਤ ਹੋਏ ਸੋ ਘਰ ਰਾਖ ਵੜਾਈ ਤੋਏ ਰਹਾਉ। ਵਿਸਵੇ ਚਸੀਆਂ ਕੜੀਆਂ ਪਹਿਰਾ ਥਿੱਤੀ ਵਾਰੀ ਮਹੁ ਹੋਆ ਸੂਰਜ ਕੋ ਰੁਤਨੇਕ ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋਚ ਪੌਣ ਚੌਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਉ ਖੰਡਾ ਤੇਰੀ ਆਰਤੀ ਅਨਤਾ ਸਬਦ ਵਾਜੰਤ ਭੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਪਉ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜੁਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਸਾਧ ਨ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੈ ਜਿਉ ਜਿਉ ਚਲਹਿ ਚੁਭੈ ਦੁਖ ਪਾਵ ਹੈ ਜਮ ਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਬਹੁ ਖੰਡਾ ਹੈ ਅਭਿਨਾਸੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕੇ ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹਾ ਆਗੈ ਬਸਨ ਸੋਹਿਲਾ। ਔਦ ਘਟੇ ਦਿਨ ਸਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੇ ਇਹੋ ਰਸ ਅਗਤ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰ ਮਹਿਲ ਪਾਹੋ ਸੁਖ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਬਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਦਰਗੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਅੰਮ੍ਰਿਤ ਵਰਤ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਂ ਸ਼ੁਕਰਿਆ ਸੁਣਿਆ ਆਪ ਜੀ ਦੀ ਹਜ਼ੂਰੀ 'ਚ ਸੰਦਤ ਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾ ਸੁਣੇ ਸੋਹਿਲਾ ਬਾਣੀ ਦੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾ ਵਾਸਤੇ ਸੁਮਤ ਬਖਸ਼ਣੀ ਆਪ ਜੀ ਦੇ ਭਾਣ ਵਿੱਚ ਚਾਰ ਪਹਿਰ ਦਿਨ ਸੁਖਾਂ ਨਾਲ ਬਤੀਤ ਹੋਇਆ ਹੈ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਨਵ ਚੱਲ ਕੇ ਬਿਰਾਜ ਮਨ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਆਮ ਮਿਰਤ ਜਾਗਰਤਾ ਬਖਸ਼ ਕੇ ਦਰਸ਼ਨਦਾਰੇ ਬਖਸ਼ਣੇ

ਹਾਲ ਸਤਿ ਸ੍ਰੀ ਅਕਾਲ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਹੰ ਗੁਰਪ੍ਰਸਾਦ ਜਪ ਆਦਿ ਸੱਚ ਯੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸ ਉਤਰੇ ਪਾਰ ਜੋ ਸ਼ਰਧਾ ਕਰ ਸਿਮ ਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Guru, Guru, Guru, Guru, Guru.

Guru, Vah, Guru, Vah, Guru, Vah.

वाह गुरु वाह।

Guru.

Guru. Guru. Guru. Guru. Guru. Guru.

外，你的

Vaheguru, Vaheguru, Vaheguru.

Why, indeed,

Wagen in der

ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Why,

I do.

Good.

It is.

ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਵਿੱਤਰ ਮੁਖਵਾਕ ਰਾਗ ਟੋਡੀ ਵਿੱਚ ਹੈ ਜੀ, ਅੰਗ 711 712 'ਤੇ ਵਿਰਾਜਮਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ ਗੌੜੀ ਸੁਖਮਨੀ ਮਹੱਲਾ ਪੰਜਵਾਂ। ਸ਼ਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮੈ ਜੁਗਾਦ ਗੁਰੇ ਨਮੈ

ਨਿਕਲ ਵੇਦ ਪ੍ਰਾਣ ਸਿਮਰਤ ਸੋਧ ਆਖਿਰ ਕਿੰਨੇ ਰਾਮ ਨਾਮ ਇੱਕ ਆਖਿਰ ਕਿਨਕਾ ਏਕ ਜਰ ਜੀ ਵਸਾਵੈ ਤਾਂ ਕਿ ਮਹਿਮਾ ਗਨੀ ਨਾਵੈ ਆਖੀ ਇੱਕ ਦਰਸ ਤੁਆਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਰਹਾਓ ਪ੍ਰਭ ਕੇ ਸਿਮਰਨ ਗਰਮ ਨਾ ਬਸੈ ਪ੍ਰਭ ਕੇ ਸਿਮਰਨ ਦੁਖ ਜਮ ਨਸੈ ਪ੍ਰਭ ਕੇ ਸਿਮਰਨ ਕਾਲ ਪਰ ਹਰੇ ਪ੍ਰਭ ਕੇ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੇ ਪ੍ਰਭ ਕੇ ਸਿਮਰਨ ਅੰਦਿਨ ਜਾਗੇ ਪ੍ਰਭ ਕੇ ਸਿਮਰਨ ਭਉ ਨਾ ਵਿਆਪੈ ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਵ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿੱਧ ਨੌ ਨਿਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭ ਕੇ ਸਿਮਰਨ ਬਿਨਸੇ ਦੂਜਾ ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੇ ਸਿਮਰਨ ਦਰਗਹਿ ਮਾਨੀ ਪ੍ਰਭ ਕੇ ਸਿਮਰਨ ਹੋਇ ਸੋ ਭਲਾ ਪ੍ਰਭ ਕੇ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤੱਕ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਉਦਰੇ ਮੂਚਾ ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੇ ਸਿਮਰਨ ਸਭ ਕੇ ਸੁਜੈ ਪ੍ਰਭ ਕੇ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਏ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮੋਹਤਾਜੇ ਪ੍ਰਭ ਕੋ ਸਿਮਰੇ ਸੇ ਸਰਵ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਵਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦੇ ਅੱਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰਿ ਉਪਕਾਰੀ ਪ੍ਰਭ ਕੋ ਸਿਮਰੇ ਤਿੰਨ ਸਤਿਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿੰਨ ਸੁਖ ਬਿਹਾਵੇ ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿੰਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨੇ ਆਨੰਦ ਕਨੇਰੇ ਪ੍ਰਭ ਕੋ ਸਿਮਰੇ ਵਸੇ ਹਰ ਨੇਰੇ ਸੰਤ ਕਿਰਪਾ ਦੇ ਅੰਦਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਬੂ ਨ ਝੂਰੇ ਪ੍ਰਭ ਕੇ ਸਿਮਰਨ ਹਰ ਗੁਣ ਬਾਨੀ ਪ੍ਰਭ ਕੇ ਸਿਮਰਨ ਸਹਿ ਸਮਾਨੀ ਪ੍ਰਭ ਕੇ ਸਿਮਰਨ ਨਿਸ਼ਚਲ ਆਸਨ ਪ੍ਰਭ ਕੇ ਸਿਮਰਨ ਕਮਲ ਵਿਗਾਸਨ ਪ੍ਰਭ ਕੇ ਸਿਮਰਨ ਅਨਦ ਚੁਨਕਾਰ ਸੁਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੇ ਸੇ ਜਨ ਜਨ ਕੋ ਪ੍ਰਮਿਆ ਨਾਨਕ ਤਿੰਨ ਜਨ ਸੜਨੀ ਪਿਆ ਹਰ ਸਿਮਰਨ ਕਰ ਭਗਤ ਪ੍ਰਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਭੈ ਸਿੱਧ ਜਤੀ ਦਾਤੇ ਹਰ ਸਿਮਰਨ ਨੀਚੋ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ

ਅਸ਼ਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨਮੋਹਾ ਨਾਮ ਤੇਰੇ ਸੰਸਾਏ ਜੈ ਮਾਂ ਪਿਆਨ ਦੂਤ ਜਮਦਲੈ ਤੈ ਕੇਵਲ ਨਾਮ ਸੰਗ ਤੇਰੇ ਚਲੇ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਏ ਉਧਾਰੀ ਹਨਕ ਪੁੰਨਾ ਚੰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੋਏ ਸੁਖੀਆ।

ਨਾਮ ਸੰਗ ਹੋਤ ਸੁਵੇਲਾ। ਐਸਾ ਨਾਮ ਮਨ ਸਦਾ ਧਿਆਈ ਹੈ, ਨਾਨਕ ਗੁਰਮੁਖ ਪਰਮ ਗਤ ਪਾਈ ਹੈ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤੈ ਪਾਰ ਪਰਾਹੀ।

ਗਿਆਨ ਮਨ ਤਨ ਨਾਮ ਰਤੇ ਰੰਗੇ ਕੇ ਨਾਨ ਜਨਕੇ ਬਿਰਤ ਵਿਵੇਕੇ ਹਰ ਕਾ ਨਾਮ ਜਨਕੋ ਮੁਕਤ ਜੁਗਤ ਹਰ ਕੈ ਨਾਮ ਜਨਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੇ ਨ ਭੰਗ।

ਹਰ ਨਾਮ ਕੀ ਸੇਵਾ, ਨਾਨਕ ਪੂਜੇ ਹਰ ਹਰ ਦੇਵਾ। ਹਰ ਹਰ ਜਨ ਕੇ ਮਾਲਕ ਜਿਨਾ, ਹਰ ਤਨ ਜਨ ਕੋ ਆਪ੍ਰਭ ਦੀਨਾ। ਹਰ ਹਰ ਜਨ ਕੇ ਓੜ ਸਤਾਣੀ, ਹਰ ਪ੍ਰਤਾਪ ਜਨ ਹਉ ਨ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਰ ਨਾਮ ਰਸ ਮਾਤੇ।

ਹਰ ਕੇ ਭਗਤ ਮੁਕਤ ਭਉ ਕਰੇ ਜਾਂ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਨਾਮ ਕਿਵੇਂ ਮਨ ਸੰਤ੍ਰਿਤ ਵਸੈ ਸੰਤ ਪ੍ਰਤਾਪ ਦੁਰਦ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਐ।

ਸਾਰਸਨ ਜਮਿਆ ਸਾਧਨ ਨਿਮਖ ਨਿਮ ਕਰ ਸੀਰ ਕਟਾਵੇ ਤੋਵੇ ਹੋਮੇ ਮਹਿਲ ਨ ਜਾਵੇ ਹਰ ਕੇ ਨਾਮ ਸੰਸਰ ਕਿਸ਼ਨਾਏ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਥ ਦੇ ਛੁੱਟੇ ਗੁਰੂ ਘੁਮਾਨ ਮੰਤੇ ਉੱਟੇ

ਮਨ ਹਰ ਕੇ ਨਾਮ ਕਿਵੇਂ ਮਾਇਓ ਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣ ਵੀ ਜਮਕਾ ਪਹੁ ਵਿਆਪੇ ਅਨਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੈ ਵੇਖ ਨੇਕ ਅਗਨ ਨਹੀਂ ਬੁਝੇ ਕੁੜ ਭਾਵ ਦਰਗਹਿ ਨਹੀਂ ਸਿਜੈ ਸ਼ੂਰਸ ਨਾਹੀ ਉਪਿਆਲ ਮੋਹ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾ ਨੇ ਗੋਬਿੰਦ ਭਜਨ ਬਿਨ ਤਿਲ ਲਈ ਮਾਨੇ

ਚਾਰ ਨਾਮ ਤਿੰਨ ਘੱਟ ਘੱਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਲ ਸਿਸ਼ਟ ਸਾਜਨਾ ਸੁਖ ਦੂਰ ਜਨ ਸੰਦਿਸ਼ਟੇ ਤਾਰ ਨਾਨਕ ਪਾਪ ਪੁੰਨੀ ਲੈ ਪਾ ਨਿਰਧਨ ਕੋ ਧਨ ਤੇਰੋ ਨਾਉਣ ਤਾਵੇਂ ਕੋ ਨਾਉ ਤੇਰਾ ਤਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾਂ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾਂ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਆਪੇ ਆਪਣ ਸੰਗ ਆਪ ਪ੍ਰਭ ਰਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਵ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲਿ ਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਮਖਾਣੀ

ਬਲਸ਼ਪਤੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਿਸ਼ਟਾਨੀ ਜੰਤੂ ਸਾਸ ਸਵਾਰ ਸਿਗਾਰਿਆ ਗਰਭਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ।

ਬਖਸ਼ੀ ਜੈ ਜੈ ਪ੍ਰਸਾਦ ਧਾਰ ਉੱਪਰ ਸੁਖ ਵਸੈ ਸੁਤ ਭਰਾਤ ਮੀਤ ਬਨਤਾ ਸੰਗਾ ਸਹਿ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁਲਾ ਜੇ ਪ੍ਰਸਾਦ ਭੋਗੇ ਸਵਰ ਸਾ ਸਗਲ ਸਮਗਰੀ ਸੰਗ ਸਾਧ ਬਸਾ ਦੀਨੇ ਹਸਤ ਪਾਵ ਕਰਨ ਨਿਤ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ।

ਸ਼ਰਮ ਕਰੇ ਸੰਗ ਸਹਾਈ ਤਿਸ ਪਰ ਹਰੇ ਚੰਦਨ ਲੇ ਪੂਤਾਰੇ ਧੋਏ ਗਰਤ ਪ੍ਰੀਤ ਭਸਮ ਸੰਗ ਹੋਏ ਅੰਧ ਕੂਬ ਮੈਂ ਪਤਿਤ ਵਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਕੇ ਅੰਤਰ ਮਨ ਮਾਇਆ ਸ਼ਬਦ ਸੁਣਾਏ ਕਿਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋ ਸਵਾਨ।

ਸੁਆਏ ਨਾਨਕਉ ਨ ਸਿਜਈ ਬਿਨ ਨਾਵੇ ਪਤ ਜਾਏ ਅਸ਼ਪਦੀ ਦਸ ਵਸਤੂ ਲੈ ਪਾਛੇ ਪਾਵੇ ਏਕ ਬਸਤ ਕਾਰਨ ਖੋੜ ਗੁਆਵੇ ਏਕ ਭੀ ਨ ਦੇ ਦਸ ਭੀ ਹਿਰਲੇ ਤੋ ਮੂੰਡਾ ਕੋ ਕਾਂ ਕਰੇ।

ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜੋ ਖੇਤੀ ਜਾਏ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉਂ ਕਿਰਪਨ ਕੇ ਨਿਰਾਰਥ ਦਾਮ। ਧਨ ਧਨ ਤੇ ਜਨ ਜੇ ਘਟ ਵਸਿਓ ਹਰ ਨਾਓ, ਨਾਨਕ ਤਾ ਕਹਿ ਬਲ ਬਲ ਜਾਓ। ਰਹਿਤ ਅਵਰ ਕਸੇ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗਣ ਲਾਵਤ। ਜਾਣ ਹਾਰ ਪ੍ਰਭੂ ਪ੍ਰਵੀਨ, ਬਾਰ ਭੇਖ ਨ ਕਾਉ ਭੀਨ। ਅਵਰ ਉਪਦੇਸੈ ਆਪ ਨਾ ਕਰੇ, ਆਵਤ ਜਾਵਤ ਜਨ ਮੈਂ ਮਰੇ। ਜਿਸਕੇ ਅੰਤਰ ਵਸੇ ਨੰਕਾਰ, ਤਿਸਕੀ ਸੀਖ ਤਰੇ ਸੰਸਾਰ। ਜੋ ਤੁਮ ਭਾਨੇ ਤਿਨ ਪ੍ਰਜਾਤਾ, ਨਾਨਕ ਜਨ ਚੰਨ ਪ੍ਰਾਤਾ। ਕਰੋ ਬੇਨਤੀ ਪਾਰ, ਬ੍ਰਹਮ ਸਭ ਜਾਣੇ ਆਪਣਾ ਕੀਆ। ਆਪੇ ਮਾਨੇ ਆਪੇ ਆਪ, ਆਪ ਕਰਤਨ ਵੇਰਾ ਕਿਸੇ ਦੂਰ ਜਨਾਵਤ। ਕਿਸੇ ਬਜਾਵਤ ਨੇਰਾ ਪਾਪ ਸਿਆਨ, ਸਗਲ ਤੇ ਰਹਿਤ ਸਭ ਕੇ ਜਾਣੇ। ਆਤਮ ਕੀ ਰਹਿਤ ਜਿਸ ਭਾਵੇ, ਤਿਸ ਲੈ ਲੜ ਲਾਏ। ਧਾਨ ਤਨੰਤ ਰਿਆ ਸਮਾਏ, ਸੋ ਸੇਵਕ ਜਿਸ ਕਿਰਪਾ ਕਰੇ। ਨਿਮਖ ਨਿਮਖ ਜਪ ਨਾਨਕ ਹਰੀ, ਸ਼ਲੋਕ ਕਾਮ ਕ੍ਰੋਧ ਅਲੋ ਮੋਹ ਬਿਨਸ ਜਾਏ। ਅਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਪਦੀ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਜੇ ਪ੍ਰਸਾਦ ਸੁਗੰਧ ਤਨ ਲਾਵੇ, ਤਿਸ ਕੋ ਸਿਮਰਤ ਪਰਮ ਗਤ ਪਾਵੇ। ਜੇ ਪ੍ਰਸਾਦ ਵਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਣਾ, ਆਠ ਪਹਿਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਜੇ ਪ੍ਰਸਾਦ ਪਾਠ ਪਟੰਬਰ ਹਟਾਵੇ, ਤਿਸੇ ਧਿਆ ਕਤਵ ਲਵਾਵੇ। ਜੇ ਪ੍ਰਸਾਦ ਸੁਸੇ ਸੂਈ, ਜੇ ਮਨ ਆਠ ਪਹਿਰ ਤਾਕਾ ਜਸ ਕਵੀਜੇ। ਜੇ ਪ੍ਰਸਾਦ ਤੂੰ ਸਭ ਕੋ ਮਾਨੇ, ਮੁਕਤਾ ਕੋ ਜਸ ਰਸਨ ਮਖਾਨੇ। ਜੇ ਪ੍ਰਸਾਦ ਤਿਰ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਦਰ ਗਏ ਮਾਨ ਪਾਵੇ, ਨਾਨਕ ਪਾਸੇ ਧੀ ਕਰ ਜਾਵੇ। ਜੇ ਪ੍ਰਸਾਦ ਰੋਗ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸੁਨੇਹੀ। ਜੇ ਪ੍ਰਸਾਦ ਤੇਰਾ ਉੱਲਾ ਰਹਿਤ, ਮਨ ਸੁਖ ਪਾਵੇ ਹਰ ਹਰ ਜਸ ਕਹਿਤ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਣੀ ਪਰ ਠਾਕੁਰ ਪ੍ਰਤਾਕੇ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ, ਮਨ ਸਾਧ ਸਾਧ ਸਿਮਰੂ ਪ੍ਰਭੇ ਉੱਚੇ। ਜੇ ਪ੍ਰਸਾਦ ਪਾਏ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੇ। ਜੇ ਪ੍ਰਸਾਦ ਭੁੱਖਨ ਪੈਰੀ, ਜੇ ਮਨ ਤੇ ਸਿਮਰਤ ਕਿਉਂ ਆਲਸ ਕੀਜੇ। ਜੇ ਪ੍ਰਸਾਦ ਅਸਭ ਹਸਤ ਸਵਾਰੀ, ਮਨ ਤਿਸ ਪ੍ਰਭ ਕੋ ਕਬੂ ਨਾਮ ਸਾਰੀ। ਜੇ ਪ੍ਰਸਾਦ ਬਾਗ ਮਿਲਕ ਧਨਾ, ਰਾਖ ਪ੍ਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਰਮੰਤ ਬਣਾਈ, ਉੜਤ ਬੈਠ ਸਤ ਸੇ ਧਿਆਈ। ਤਿਸੇ ਧਿਆਏ ਜੋ ਇਕ ਲਖੇ, ਇਆਂ ਉਹਾਂ ਨਾਨਕ ਤੇਰੀ ਰੱਖੇ। ਜੇ ਪ੍ਰਸਾਦ ਕਰੇ ਪੁੰਨ ਬੋਦਾਨ, ਮਨ ਆੜ ਪੈਰ ਕਰ ਤਿਸਕਾ ਧਿਆਨ। ਜੇ ਪ੍ਰਸਾਦ ਤੂੰ ਚਾਰ ਬਿਹਾਰੀ, ਤਿਸ ਪ੍ਰਭ ਕੋ ਸਾਜ ਸਾਜ ਚਿਤਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਜੇ ਪ੍ਰਸਾਦ ਤੇਰੀ ਨਿੱਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ।

ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਸਹਿਜੇ ਵਸਨਾ ਜੇ ਪ੍ਰਸਾਦ ਹਸਤ ਕਰ ਚੱਲੇ ਜੇ ਪ੍ਰਸਾਦ ਸੰਪੂਰਨ ਬਲ ਹੈ ਜੇ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਸੁਸਹਿਜ ਸਮਾਵੇ ਐਸਾ ਪ੍ਰਭ ਤਿਆਗ ਅਮਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਾਕੋ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਕੋ ਜਾਵ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤੁਸੇ ਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਸਿਓ ਰਾਚ।

ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗੇਤਾ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ

ਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ, ਬ੍ਰਹਮ ਗਿਆਨੀ ਕਹਿ ਸਗਲ ਮਨ ਮਾਏ, ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਦਾ ਆਦੇਸ, ਬ੍ਰਹਮ ਗਿਆਨੀ ਕਾ ਕਥੈ ਨ ਜਾਏ ਅਧਾਖਰ, ਬ੍ਰਹਮ ਗਿਆਨੀ ਸਰਵ ਕਾ ਟਾਕਰ।

ਤਨ ਵਿਸਨ ਕੀ ਮਾਇਆ ਤੇ ਹੋਏ ਭਿੰਨ। ਕਰਮ ਕਰਦ ਹੋਵੇ ਨੇ ਕਰਮ ਤਿਸ ਬੈਸਨੋ ਕਰ ਨਿਰਮਲ ਧਰਮ ਕਾਹੋ ਫਲਕੀ ਈਸ਼ਾ ਨਹੀਂ ਬਾਸੇ ਕੇਵਲ ਭਗਤ ਕੀਰਤਨ ਸੰਗਰਾਚੇ ਮੰਤਨੇ ਅੰਤਰ ਸਿਮਰਨ ਗੋਪਾਲ ਸਭੀ ਉਪਰ ਹੋਵਦ ਕਿਰਪਾਲ।

ਸੰਗ ਪਾਪਾ ਮਲਕ ਹੋਵੇ ਤੇ ਸੁਭਾਤੀ ਕੀਮਤ ਉਤਮ ਹੋਵੇ ਭਗਵੰਤ ਕੀ ਡਾਇਲ ਕਰੇ ਨਿਤਨੀਤ ਮੰਤਨ ਅਰਪੇ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੇ ਨਾਨਕੈ ਸਾ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮੈ ਸੋਧੇ।

ਜਿਸਕੇ ਮਨ ਭਾਰ ਮਿਮਕਾ ਨਿਵਾਸ ਤਿਸਕਾ ਨਾਮ ਸਤਿ ਰਾਮ ਦਾਸ ਜਾਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਦਨ ਭਾਇ ਤਿਨ ਪਾਇਆ ਸਦਾ ਨਿਕ ਨਿਕ ਨਰ ਜਾਨ ਸੋ ਦਾਸ ਦਰਗੇ ਪ੍ਰਵਾਨ।

ਪ੍ਰਭ ਕੀ ਆਗਿਆ ਆਤਮ ਹੀ ਤਾਵੇ ਜੀਵਨ ਮੁਕਤ ਸੋ ਕਹਾਵੇ ਤੈਸਾ ਹਰਕ ਤੈਸਾ ਸੋਗ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰ ਕਹੀਏ ਜੀਵਨ ਮੁਕਤ।

ਸੰਗਤਿ ਨ ਲਿਵ ਲਾਗੀ ਕਹਿ ਕੋੜ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਲਾਂਤੇ ਕਈ ਕੋੜ ਦਰਸ਼ਨ ਪ੍ਰਪਿਆਸ ਦਿਨ ਕੋ ਮਿਲਿਓ ਪ੍ਰਭ ਅਵਨਾਸ ਕਈ ਕੋੜ ਮੰਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋੜ ਖਾਣੀ ਅਰਖੰਡ ਕਈ ਕੋੜ ਕਾਸ਼ ਬ੍ਰਹਿਮੰਡ ਕਈ ਕੋੜ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਤਾਰ ਕਈ ਬਾਰ ਪਸਰਿਓ ਪਸਾਰ ਸਦਾ ਸਦਾ ਇੱਕ ਇੱਕ ਓਂਕਾਰ ਕਈ ਕੋੜ ਕੀਨੇ ਮੋ ਭਾਤ ਪ੍ਰਭ ਤੇ ਹੋਏ ਪ੍ਰਭਾ ਸਮਾਦ ਤੱਕ ਅੰਤ ਨ ਜਾਣੇ ਕੋਏ ਆਪੇ ਆਪ ਨਾਨ ਪ੍ਰਸੋਏ ਕਈ ਕੋੜ ਪਾਰਮ ਕੇ ਦਾਸ ਤਿਨ ਹੋਵਤੇ ਆਤਮ ਪ੍ਰਗਾਸ ਕਈ ਕੋੜ ਤਤ ਕੇ ਵੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋੜ ਨਾਮ ਰਸ ਪੀਵੇ ਅਮਰ ਪੇ ਸਤ ਸਤ ਜੀਵੇ ਕਈ ਕੋੜ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸ਼ਲੋਕ ਕਰਨ ਕਾਣ ਪ੍ਰਵੇ ਕੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਲ ਨੇ ਜਲ ਤਲਮਈ ਅਰਸੋਏ ਅਸ਼ਪਦੀ

ਭਲੇ ਆਪ ਕਰੇ ਆਪਣ ਵਿਚਾਰੇ ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਨਾ ਆਵੇ ਕਹੋ ਮਨੁੱਖ ਤੇ ਕਿਆ ਹੋਇਆ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਚਲੇ ਜੋਤਿਸ਼ ਪਾਵੇ ਸੋਈ ਕਰੇ ਅਨਜਾਨਦ ਵਿਖਿਆ ਮੈਂ ਰਚੇ ਜੇ ਜਾਣਦੇ ਆਪਣਾ ਬਚੇ ਭਰਮੇ ਭੁੱਲਾ ਦੇ ਦਿਸਧਾਵੇ ਨਿਮਕਮਾਏ ਚਾਰ ਕੁੰਡ ਫਿਰਾਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨਮੈ ਨੀਚ ਕੀਟ ਕੋ ਰਾਜ

ਜੀਉ ਪਿੰਡ ਸਭ ਸਕੀਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਦੇ ਆਪ ਬਣਾਏ ਨਾਨਕ ਜੀਵੇ ਦੇਖ ਵਡਾਏ ਇਸਕਾ ਬਲ ਨਾ ਇਸ ਹਾਥ ਕਰਨ ਕਰਾਵਨ ਸਭ ਕੋ ਨਾਥ ਆਗਿਆਕਾਰੀ ਵਪਰਾ ਜੀਓ ਜੋ ਤੁਝ ਭਾਵੇ ਸੋਈ ਪੁਨਥੀਓ।

ਜੋਨ ਭਰਮਾਵੇ ਤਨ ਭੂਮਿਕਾ ਜੋ ਕਰੇ ਗੁਮਾਨ। ਸੋ ਮੂਰ ਕੰਧਾ ਗਿਆਨ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ, ਨਾਨਕ ਈਆਂ ਮੁਕਤਾ ਕਿਸ ਗੁਬਾਵੇ, ਧਨਵੰਤਾ ਹੋਏ ਕਰ ਕਰਵਾਵੇ, ਤਿਨ ਸਮਾਨ ਕੇ ਸੰਗ ਨ ਜਾਵੇ, ਬਹੁ ਲਸ਼ਕਰ ਮਾਨ ਕੂਪਰ ਕਰੇ ਆਸ, ਪਲ ਪੀਤਰ ਤਾਕਾ ਹੋਏ ਵਿਨਾਸ਼। ਸਭ ਤੇ ਆਪ ਜਾਣੇ ਬਲਵੰਤ, ਕਿਨਵੇਂ ਹੋਏ ਜਾਵੇ ਪਸਮੰਦ, ਕਿਸੇ ਨ ਬਦੇ ਆਪ ਓੰਕਾਰੀ, ਧਰਮ ਰਾਏ ਤਿਸ ਕਰੇ ਖੁਆਰੇ, ਗੁਰਪ੍ਰਸਾਦ ਜਾ ਕਾ ਮਿਟੇ ਅਭਾਨ, ਸੋ ਜਨ ਨਾਨਕ ਦਰਗਹਿ ਪ੍ਰਵਾਨ, ਕੋਟ ਕਰਮ ਕਰੇ ਉਹ ਧਾਰੇ, ਸਰਮ ਭਾਵੇ ਸਗਲੇ ਵਿਰਤਾਰੇ, ਅਨਕ ਤਪਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਨਕ ਯਤਨ ਕਰੇ ਆਤਮ ਨਹੀਂ ਦਰਵੇ, ਹਰ ਦਰਗੇ ਕੋ ਕੈਸੇ ਗਵੇ, ਆਪਸ ਕੋ ਜੋ ਭਲਾ ਕਹਾਵੇ, ਤਿਸੇ ਭਲਾਈ ਨਿਕਟ ਨਾ ਆਵੇ, ਸਭ ਕੀ ਰੇਂ ਜਾ ਕਾ ਮਨੋਏ, ਕਹੁ ਨਾਨਕ ਤਾ ਕੀ ਨਿਰਮਲ ਸੋਏ, ਜਬ ਲਗ ਜਾਣੇ ਮੁਝਤੇ ਕਛ ਹੋਏ, ਤਬ ਇਸ ਕੋ ਸੁਨਾਈ ਕੋਏ, ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲਗ ਕਰ ਜੋਨ ਮੈਂ ਫਿਰਤਾ, ਜਬ ਧਾਰੇ ਕੋ ਬੈਰੀ ਮੀ, ਤਬ ਲਾ ਨਿਚਨਾਈ ਚੀਤ,

ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਤਦਕੀਓ ਸੋਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ ਨੁੰਜਨ ਜਾਣਿਆ ਗੁਰਪ੍ਰਸਾਦ ਆਪਣਾ ਸੁਝੇ ਤਿਸ ਕੀ ਜਾਨੋ ਤਿਸਨਾ ਬੁਝੇ ਸਾਹ ਸੰਗ ਜਿਸ ਕਹਿ ਸਰਵ ਰੋਗ ਤੇ ਵਰਜਨ ਰਹਿਤ ਗੰਧਨ ਕੀਰਤਨ ਕੇਵਲ ਵਖਿਆਨ ਕ੍ਰਿਸ਼ਨ ਮਹਿ ਸੋਈ ਨਿਰਵਾਣ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮਕੀ ਫਾਸਾ।

ਮਨ ਚਿੱਤ ਆਵੇ ਸੋ ਸੰਤ ਸੁਹੇਲਾ ਨਹੀਂ ਲਾਵੇ, ਜਿਸ ਭਰਾ ਆਪਣਾ ਕਿਰਪਾ ਕਰੇ ਸੋ ਸੇਵਕ ਕੁੱਖ ਸਥਿਰ ਰਹੇ, ਜੈਸਾ ਸਾਧ ਐਸਾ ਦਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੁਧ ਸੁਧ ਸੁਧ ਸੀਜਿਆ।

ਜਿਸ ਤੇ ਉਪਜੈ ਤਿਸਮਾਏ ਸਮਾਏ ਸੁਖਨਦਾਨ ਨੂੰ ਬਣਾਏ ਆਪਸ ਕੋ ਆਪਦੀ ਨੋ ਮਾਨ ਨਾਨ ਪ੍ਰਭ ਜਨ ਏਕੋ ਜਾਨ ਸ਼ਲੋਕ ਸਰਬ ਕਲਾ ਭਰਪੂਰ ਪਾ ਬਿਰਥਾ ਜਨ ਹਾਰ ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬਲਿਆ ਰਸਪਦੀ

ਕਿਆ ਕਹੂ ਕਰ ਭੇਜਾਂ ਸਭ ਕੁਛ ਦਿਸਕਾ ਦੀਆ ਦਰਵੇ ਆਤ ਸੂਰਾ ਜੇ ਕਹੂ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋ ਹੋਏ ਬਹਿ ਦਾ ਧਾਰ ਤਿਸ ਦੇਣ ਹਾਰ ਜਾਨੇ ਗਵਾਰ ਜਿਸ ਗੁਰ ਪ੍ਰਸਾਦ ਉੱਟਿਓ ਰੋਗ ਨਾਨਕ ਸੋ ਜਨ ਸਦਾ ਰੋਗ

ਸੰਦੇਕ ਮਨ ਵਿਰਗਾਸ ਜੋ ਮਹਾਂ ਉਧਿਆਨ ਮੈਂ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੋਤ ਪ੍ਰਟਾਵੇ ਤਿਨ ਸੰਤਨ ਕੀ ਬਾਛੋ ਧੂਰ ਨਾਨਕੀ ਅਰਲੋਚਾ ਪੂਰ ਮਨ ਮੂਰ ਕਾਏ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਸੁਖ ਦੁਖ ਪ੍ਰਭ ਦੇ ਬਣਹਾਰ ਅਵਰ ਤਿਆਗ ਤੂੰ ਤਿਸੇ ਚਿਤਾ ਜੋਗਿਸ਼ ਕਰੇ ਅਵਰ ਤਿਆਗ ਤੂੰ ਕਿਸੇ ਤਿਸੇ ਚਿਤਾ ਜੋਗਿਸ਼ ਕਰੇ ਸੋਈ ਸੁਖਮਾਨ

ਬਾਣੀ ਸਦਾ ਕੀ ਰਹਿ ਸਾਚੇ ਦੇ ਸਤਮੁਖ ਕਹਿਤ ਸਾਚੀ ਦੇ ਸਾਚਾ ਆਕਾਰ ਸਚ ਵਰਤੇ ਸਾਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋਜਨ ਸਤ ਸਮਾਤਾ ਸ਼ਲੋਕ ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰੈਹ ਗੁਣ ਤੇ ਪ੍ਰਭ ਮਿਨ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸਪਦੀ।

ਹੰਸ ਉਠਾਏ ਨਾਨਾ ਵਿਦ ਕਰਮੰਤ ਬਣਾਈ ਆਪਣੀ ਕੀਮਤ ਆਪੇ ਪਾਏ ਸਭ ਕਰ ਦਿਸਕੇ ਸਭ ਦਿਸਕੇ ਠਾਓ ਜਬ ਜਬ ਜੀਵੇ ਨਾਨਕ ਹਰਿ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਭੇਦ ਪ੍ਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਕਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੇ ਸੁਰ ਜਨਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਇ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਏ ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼।

ਸਾਨਾ ਜਿਸ ਦੇ ਉਪਜਾ ਤੇ ਸਮਾਏ ਸਮਾਨਾ ਵਸਤ ਮਾਏ ਲੇ ਵਸਤ ਕਢਾਈ ਤਾਂ ਕੋ ਭਿੰਨ ਕਹਿਣਾ ਜਾਈ ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ ਠਾਕਰ ਕੇ ਸੇਵਕ ਕੈ ਮਨ ਪ੍ਰਤੀਤ ਠਾਕਰ ਕੇ ਸੇਵਕ ਕੀ ਨਿਰਮਲ ਰੀਤ ਠਾਕਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਣਹਾਰਾ ਸੇਵਕ ਕੀ ਰਾਖੇ ਨੰਕਾਰਾ ਸੋ ਸੇਵਕ ਜਿਸ ਦਿਆ ਪ੍ਰਭ ਤਾਰੇ ਨਾਨਕ ਸੋ ਸੇਵਕ ਸਾਧ ਸਾਧ ਸਮਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰੱਖੇ ਆਪਣੇ ਦਾਸ ਕੋ ਦੇ ਵਡਾਏ ਆਪਣੇ ਸੇਵਕ ਕੋ ਨਾਮ ਜਪਾਏ ਆਪਣੇ ਸੇਵਕ ਕੀ ਆਪ ਪਤ ਰਾਖੇ ਤਾਂ ਕੀ ਕਦਮੇ ਦਿਖੋਏ ਲੜਾਕੇ ਪ੍ਰਕੇ ਸੇਵਕ ਕੋ ਨਾ ਪਹੁੰਚੇ ਪ੍ਰਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹ ਦਿਸ ਪ੍ਰਡਾਇਆ ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਲਸ਼ਕਰ ਕੋਲ ਰਾਖੇ ਜਿਸ ਕਾ ਸਾਸ ਨਗਾੜ ਤੇ ਆਪ ਤਾਂ ਕੋ ਰੱਖ ਦੇ ਕਰ ਹਾਥ

ਇੱਕ ਅੰਧਕਾਰ ਦੀ ਪ੍ਰਗਾਸੇ ਨਾਨ ਭਰਮ ਮੋਹ ਦੁਖਤਾ ਤੇ ਨਾਸੇ ਤਪਤ ਮਾਹੇ ਠਾਂਡ ਵਰਤਾਈ ਅੰਧ ਪਿਆ ਦੁਖ ਨਾਠੇ ਭਾਈ ਜਨ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਾਉ ਚੁੱਕਾ ਨਿਰਭਉ ਹੋਏ ਮਸੇ ਸਗਲ ਵਿਆਦ ਮੰਤੇ ਕਹਿ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾ ਚੁੱਕੇ ਭਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਣ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਈ ਆਪਣੇ ਚਰਿਤ ਪ੍ਰਭ ਆਪਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦ ਦੂਜਾ ਨਾਈ ਕੋਏ ਸਭ ਨਿਰੰਤਰ ਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪੇ ਪ੍ਰਕਾਸ਼ ਸਾਧ ਕੈ ਸੰਗ ਰਚ ਰਚਨਾ ਆਪਣੀ ਕਲਧਾਰੀ ਅਨਕਬਾ

ਸਮੇਤ ਅਨੁਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਪ ਸਮੀਤ ਵਿਸਾਰੋ ਚਰਨ ਕਮਲ ਹਿਰਦਮੇ ਉਰਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਹੋ ਨਾਮ ਰਹਾ ਤੇ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮਾਨ ਤੇ ਏਕ ਆਸ ਰੱਖੋ ਮਨ ਮਾਏ ਸਰਵ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਟ ਉਠਾਵੇ ਸੋ ਤਨ ਹਰ ਸੇਵਾ ਤੇ ਪਾਵੋ ਜੇ ਪਾਵੈ ਜਿਸ ਕੋ ਨਿਤ ਬਾਛੈ ਮੀਨ ਸੋ ਸੁਖ ਸਾਧੂ ਸੰਗ ਪ੍ਰੀਤ ਜੇ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਪਜ ਹਰ ਕੀ ਸਰਨੀ ਅਨ ਕੋ ਭਾਵੀ ਰੋਗ ਨ ਜਾਏ ਰੋਗ ਮਿਟੇ ਆ ਰਿਆ ਉਖਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰ ਗਏ ਪ੍ਰਵਾਨ

ਸਿਮਰ ਸਦਾ ਸੁਖਭਾਉ ਭਾਉ ਵਿਨਸੇ ਪੂਰਨ ਹੋਇਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਵਸੇ ਅਵਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ।

ਹਰ ਕੀ ਭਗਤ ਕਰੋ ਮਨ ਲਾਏ, ਮਨ ਬਨ ਸ਼੍ਰੀ ਨਾਨਕ ਫਲ ਪਾਏ, ਸੰਗ ਨਾ ਚਾਲ ਤੇਰੇ ਧਨਾ, ਤੂੰ ਕਿਆ ਲੁਟਾਵੇ ਮੂਰਖ ਮਨਾ, ਸੁੱਤ ਮੀਤ ਘੁਟਮ ਵਰਮਨਤਾ, ਇੰਤੇ ਕਹੋ ਹੋ ਤੁਮ ਕਵਨ ਸੁਨਾਥਾ, ਰਾਜ ਰੰਗ ਮਾਇਆ ਵਿਸਥਾਰ, ਇੰਤੇ ਕਹੋ ਹੋ ਕਵਨ ਛੁਟਕਾਰ, ਅਸ ਹਸਤੀ ਰਥ ਸਵਾਰੀ, ਝੂਠਾ ਡੰਬ ਝੂਠ ਵਸਾਰੀ, ਜੰਦੀ ਏ ਬੁਝੇ ਨਾਮ ਬਗਾਨਾ, ਨਾਮ ਸਾ ਨਾਨ ਪਛਤਾਨਾ,

ਵਿਰਤ ਵਿਰਤ ਪ੍ਰਵਿਆਇਆ ਪਰਿਆ ਤੋ ਸਿਰਨ ਆਏ। ਨਾਨਕ ਕੀ ਬਾ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ। ਜਾਚਕ ਜਨ ਜਾਚੇ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮੇ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਸ ਪ੍ਰਭ ਤੁਮੇ ਧਿਆਵੋ। ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏ ਕੋਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਾਸ ਕੋਏ ਹਰ ਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜੰਤ ਤਾਲੇ। ਪੂਰਨ ਪੁਰਖ ਨਹੀਂ ਡੋਲਾ ਨੇ ਸੁਭਰ ਪਰੇ ਪ੍ਰੇਮ ਰਸ ਰੰਗ ਉਪਜੇ ਚਾਹੋ ਸਾਧ ਕੈ ਸੰਗ ਪਰੇ ਸ਼ਨ ਆਨ ਸਭ ਤਿਆਗ ਅੰਤਰ ਪ੍ਰਗਾ ਸੰਦਿਨ ਵਿਲਾਗ ਬੜਪਾਗੀ ਜਪਿਆ ਪ੍ਰਸੋਏ ਨਾਨਕ ਨਾਮ ਰਤੇ ਸੁਖੋਏ। ਸੇਵਕੀ ਮਨਸਾ ਪੂਰੀ ਪੈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਏ ਦਿਆਲ ਸੇਵਕੀ ਨੋ ਸਦਾ ਨਿਹਾਲ ਬੰਧਨ ਘਾਟ ਮੁਖ ਜਨ ਪਿਆ ਜਨ ਮਰਨ ਦੂਖ ਪਰਮ ਗਿਆ ਇਸ਼ਪੁਨੀ ਸਰਦਾ ਸਭ ਪੂਰੀ ਰਵ ਰਿਆ ਸਤਸੰਗ ਹਜ਼ੂਰੀ ਜਿਸਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਘਾਲ ਨਭਾਨੇ ਸੋ ਕਿਉਂ ਵਿਸਰੇ ਜੇ ਕੀ ਆ ਜਾਣੇ ਸੋ ਕਿਉਂ ਵਿਸਰੇ ਜਿਨ ਸਭ ਕੁਝ ਦੀਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ ਸੋ ਕਿਉਂ ਵਿਸਰੇ ਜੇ ਅਗਨ ਮਿਲਾ ਕੇ ਗੁਰਪ੍ਰਸਾਦ।

ਇੱਕ ਵਾਰ ਦੀ ਚੱਕਰ ਮੈਂ ਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਿਹਾ ਸਭ ਸਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਵਿਸ਼ਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਵ ਕਢਾ ਕਰਤਵਿਤ ਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਿਨ੍ਹਾਂ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋਏ ਪੁਨੀਤ ਭਗਤ ਪਾਏ ਲਾਵੇ ਮਨੀ

ਕਥਾ ਮਨ ਪਾਏ ਮੋ ਭੋਜਨ ਕਾਬਰ ਸੰਗੀਤ ਰਸਨਾ ਜਪਤੀ ਯਾਰਾ ਨੀਤ ਬਲੀ ਸੁਕਰਣੀ ਸੋਭਾ ਧਨਵੰਤ ਹਿਰਦੇ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੁ ਨਿਵਾਸ ਸਰਬ ਸੁਖ ਨਾਨ ਪ੍ਰਗਾਸ ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਹੀ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਪਰੀ ਜਬ ਆਕਾਰ ਏ ਕਿਸ਼ਨਾ ਦੇ ਚੇਤਾ ਪਾਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਤ ਤਬ ਬੈ ਵਿਰੋਧ ਕੇ ਸੰਕੁਮਾਤ ਜਬ ਜਿਸਕਾ ਵਰਨ ਚੇਨ ਨਾ ਜਾਪਤ ਜਬ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ

ਜਾਪ ਨਿਰਗੁਣ ਪੈਸਾ ਸਵਾਏ ਤਾਂ ਸੰਸਦ ਕਹੋ ਕਿਟਾਏ ਜਾਵੇ ਆਪੇ ਆਪ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਦ ਡਰੇ ਆਪਣ ਚਲਦ ਆਪ ਕਰਨੇ ਆਰ ਨਾਨਕ ਡਾਕਰ ਗਮ ਅਪਾਰ ਆਪਣਾ ਸੀ ਸੁਖੇ ਆਪਣੇ ਆਸਨ ਤੈ ਜਨਮਣ ਕੋ ਕਾਮਨਾ ਸੰਜ ਪੂਰਨ ਕਰਤਾ ਪ੍ਰਭ ਸੋਏ ਤਬ ਚੌਂਕੀ ਤ੍ਰਾਸ ਕੋ ਜੋਏ ਜਵਾਬਗਤ ਗੁਚਰ ਪ੍ਰਵੇਕਾ ਤਬ ਚਿਤਰਗੁਪਤ ਕੇ ਪੂਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਕਰਦੇ ਤਬ ਕੌਣ ਛੁਟੇ ਕੌਣ ਬੰਧਨ ਵਧੇ ਆਪਣੇ ਆਪ ਆਪ ਹੀ ਚਰਜਾ ਨਾਨਕ ਆਪਣ ਰੂਪ ਆਪ ਹੀ ਉਪਰ ਜਾ ਜਾ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਮਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਕਾ ਨਿਰਵਾਣ ਦੈ ਕੌਣ ਕੁਮਾਨ ਕੌਣ ਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕਹੋ ਕੀਸ ਜੈ ਜੋਤ ਸਰੂਪੀ ਜੋਤ ਸੰਗ ਸਮਾਵੈ ਤੈ ਕਿਸੇ ਭੂ ਕਮਨ ਤਿਪਤਾਵੇ ਕਣਕ ਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਾ ਸਮਾਰ ਜਬ ਆਪਣੀ ਸੋਭਾ ਆਪਣੇ ਸੰਗ ਮਨਾਏ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਈ

ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ। ਜੈ ਆਪਣੇ ਆਵਿਆ ਪਧਿਆਰਾ ਤੈ ਕੌਣ ਕਦੇ ਗੁਣ ਸੁਣੇ ਆਰਾ ਬਹੁ ਬੇਅੰਤ ਉਚੇ ਉੱਚਾ ਨਾਨਕ ਆਪਸਕੋ ਆਪੇ ਪਉਚਾ। ਜੈ ਆਪ ਰਚਿਓ ਪ੍ਰਪੰਚਕਾਰ ਤੈ ਗੁਣ ਮੈਂ ਕੀਨੋ ਵਿਸਤਾਰ। ਪਾਪੁਨ ਤੈ ਭਈ ਗਾਵਤ ਕੋ ਨਰਕੋ ਸਰੂ ਮਿਛਾਵਤ ਆਲ ਜਾਲ ਮਾਇਆ ਜੰਜਾਲ ਹਉਮੈ ਮੋਹ ਭਰਮ ਪੈ ਪਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਵਿਖਿਆਨ। ਆਪਨ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤੋ ਨਾਨਕ ਏਕੈ। ਜਹਿ ਅਵਗਤ ਭਗਤ ਤੈ ਆਪ ਜੈ ਪਸਰੇ ਪਸਾਰ ਸੰਤ ਪ੍ਰਤਾਪ ਦੋ ਪਾਕਾ ਆਪੇ ਧਨੀ ਉਨਕੀ ਸੋਭਾ ਨੂੰ ਬਣੀ। ਆਪੇ ਕੌਤਕ ਕਰੇ ਨੰਚੋ ਜਾਪੇ ਰਸਭੋਗ ਨਿਰਜੋ ਜਿਸ ਭਾਵੇ ਤਿਸ ਆਪਨ ਨਾ ਲਾਵੇ ਜਿਸ ਭਾਵੇ ਤਿਸ ਖੇਲ ਖਿਲਾਵੇ ਬੇ ਸਮਾਰਥਾ ਗੰਤ ਤੋਲੇ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਸ਼ਲੋਕ ਜੀ ਜੰਤ ਕੇ ਠਾਕਰਾ ਆਪੇ ਔਰਤਨ ਹਾਰ ਨਾਨਕੇ ਕੋ ਪਸਰਿਆ ਦੂਜਾ ਕੈ ਦਿਸ਼ਟਾਰ ਅਸ਼ਪਦੀ। ਆਪ ਕਦੇ ਆਪ ਸੁਣੇ ਹਾਰ ਆਪੇ ਕਾ ਬਿਸਤਾ ਜਾਤਿ ਭਾਵੇ ਤਾਂ ਸਿਸ਼ਟ ਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛੋਏ ਆਪਨ ਸੂਤ ਸਭ ਜਗ ਪਰੋਏ ਜਾ ਕੋ ਪ੍ਰਭ ਜੀ ਆਪ ਬਜਾਏ। ਸੱਚ ਨਾਮ ਸੋਈ ਜਨ ਪਾਏ ਸੋ ਸੁੰਦਰ ਸੀ ਤਤ ਕਾਵੇ ਤਾ ਨਾਮ ਸਰਲ ਸਿਸ਼ਟ ਕਾ ਜੇਤਾ ਜੀ ਜੰਤਰ ਸਬਦਾ ਕੇ ਆਤ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਦਿਸ ਕੋਏ ਨ ਮਾਰੇ ਸੋ ਮੂਹਾ ਜਿਸ ਮਨੋ ਸਾਰੇ ਤਿਸਤਾ ਜਬਰ ਕਾਕੋ ਜਾਏ ਸਭ ਸਰੇਕ ਨਿਰੰਜਨਾਏ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਾਰ ਜਨ ਸਾਧ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਆਰ। ਪੂਰਨ ਪੂਰ ਹੈ ਦਿਆਲ ਸਭੇ ਉੱਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾ ਮੇਰੇ ਹੋ ਵਿਆ ਪ੍ਰਿਤ ਪਾਲੇ ਜੀਨ ਵੋ ਭਾਤ ਜੋ ਜੋ ਰਚਿਓ ਸੋ ਤਿਸੇ ਤਿਆਦ ਜਿਸ ਭਾਵੇ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ। ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਲ ਲਗਾ ਹਰ ਇੱਕ ਨਾਏ ਤਿਸ ਕੀ ਆਸ ਮ੍ਰਿਥੀ ਜਾਏ ਸੇਵਕ ਉਹ ਸੇਵਾ ਬਣਿਆਈ ਹੁਕਮੂਜ ਪਰਮ ਪਦ ਪਾਈ। ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਮਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈਰ ਅੰਦਰ ਪੂਜੈ ਗੁਰ ਕੇ ਪੈਰ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ।

ਸਹਿਰ ਪ੍ਰਭੇ ਕੋ ਨੇਰਾ ਮਿਟੇ ਅਗਿਆਨ ਮਿਟੇ ਅੰਧੇਰਾ। ਸੁਨ ਉਪਦੇਸ਼ ਹਿਰਦੇ ਵਸਾਵੋ ਮਨੇ ਸੇ ਨਾਨਕ ਫਲ ਪਾਵੋ। ਹਲਤ ਪਲਤ ਦੋਏ ਲਿਓ ਸਵਾਰ ਰਾਮ ਨਾਮ ਅੰਤਰ ਉਧਾਰ। ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੇ ਤੇ ਸਾਜ ਪ੍ਰੀਖਿਆ।

ਸੰਗ ਨਾਨਕ ਹਰਿ ਧਿਆਇਆ ਸ਼ਲੋਕ ਗਿਆਨ ਅੰਜਨ ਗੁਰਦਿਆ ਗਿਆਨ ਦੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸਪਦੀ ਸੰਤ ਸੰਗ ਅੰਤਰ ਵਿਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸੁਲ ਸਮਿਗਰੀ ਏਕ ਘਟ ਮਾਹੇ ਅਨਕ ਰੰਗ ਨਾਨਾ ਦਿਸ਼ਟਾਏ ਨੁਨ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਧਾਨ ਤੈ ਨਾਦ ਕਹਿਣ ਨ ਜਾਏ ਚਰਜ ਸਮਾਧ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋਝੀ ਪਾਏ ਸੋ ਅੰਤਰ ਸੋ ਬਾਰ ਆਨੰਦ ਘਟ ਘਟ ਵਿਆਪਰਿਆ ਭਗਵੰਤ ਤਰਨ ਮਾਇਆ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਵੇ ਸੰਤਰ ਮਾਏ ਚਾਰ ਕੁੰਡ ਦਿਸ ਸਮਾਏ ਤਿਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ

ਗੁਣੇ ਮੋਲ ਸਰ ਜੋਤ ਮੈਂ ਜਾਕੇ ਜੋ ਤਾਰਿਓ ਸਵਾਮੀ ਓਤ ਬੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਵਸਾ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੇ ਹਿਰਦੇ ਸਭ ਧਰਮ ਸੰਤ ਜਿਨਾ ਸੁਨੇ ਸ਼ੁਭ ਬਚਨ ਸਰਬਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਏ ਰਹਿ ਸਤ ਬਚਨ ਸਾਧ ਸਭ ਕਹਿ ਜੋ ਜੋ ਏ ਸੋਈ ਸੁਖਮਾਨੇ ਕਰਨ ਕਰਾਵਣ ਹਾਰ ਪ੍ਰਜਾਨੇ ਅੰਤਰ ਵਸੇ ਬਾਰ ਵੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਗਿਆ ਸਭ ਸਾਥੀ ਤਿਸ ਪ੍ਰਭਦੇ ਸਗਲੀ ਉਤਪਾਦ ਤਿਸ ਭਾਵੇ ਤਾਂ ਕਰੇ ਵਿਸਤਾਰ ਤਿਸ ਭਾਵੇ ਤਾਂ ਏਕੰਕਾਰ ਅਨਕ ਕਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤੇ ਜਨ ਆਪ ਬੁਝਾਏ ਸਰਭੂਤ ਆਪ ਮਰਤਾਰਾ ਸਰਬਨੈਣ ਆਪ ਪੇਖਣਾਰਾ।

ਜਾਂ ਪਾਵੇ ਤਾਂ ਲੈ ਸਮਾਏ। ਇਸ ਤੇ ਹੋਏ ਸਨਾਹੀ ਬੁਰਾ ਉਰੇ ਕਹੋ ਕਿਨੇ ਕੁਛ ਕਰਾਇਆ, ਭਲਾ ਕਰਤੂ ਦਾ ਨਿੱਕੀ ਆਪਣੇ ਜਾਣੇ ਆਪਣੇ ਜੀ ਕੀ ਆਪ ਸਾਜਧਾਰੀ ਸਭ ਸਾਜ ਬੋਧ ਆਪ ਸੰਗਰਾਜ ਦਾ ਕੀ ਗਤਮਿਤ ਕਹੀ ਨ ਜਾਏ, ਦੂਸਰ ਹੋਏ ਤੇ ਸੋਝੀ ਪਾਏ।

ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਦਿਨ ਕੇ ਪਰ ਲਿਓ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਰੂ ਗੋਬਿੰਦ ਅਮਰਦਾਸ ਪੀਓ।

ਨਾ ਕਹਤੇ ਕਰ ਪ੍ਰਸਾਦ ਅਵਰਧਾਰੀ ਨਾਨਕ ਨੇ ਵੀ ਖੇਪ ਮਾਰੀ ਪ੍ਰਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋਤ ਨਿਧਾਨ ਸਰਵੇਸ਼ਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਸਥਾਨ ਬੋਰ ਨਾ ਹੋਵੇ ਆਵਨ ਜਾਨ ਅਰਦਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ।

ਸਾਧ ਕਮਲ ਪ੍ਰਗਾਸ ਸਾਭ ਕੈ ਮਦ ਸਗਲ ਦੇਵ ਦਾ ਸੁੰਦਰ ਚਤੁਰ ਤਤਕਾ ਵੇਤਾ ਸੰਦਾਸੀ ਏਕ ਦਿਸ਼ਟੇਤਾ ਹੇ ਫਲ ਤਿਸ ਜਨ ਕੈ ਮੁਖ ਪਨੇ ਗੁਰੂ ਨਾਨਕ ਨਾਮ ਵਚਨ ਮਨ ਸੁਨੇ ਨਿਧਾਨ ਜਪੇ ਮਨ ਕੋਏ ਸਭ ਜੁਗ ਮੇ ਤਾਕੀਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰ ਸਾਸ ਤਰਵੇਦ ਬਖਾਣੀ ਸਗਲ ਮਤਾਂਤ ਕੇ ਵਾਲਾ ਨਾਮ ਗੋਬਿੰਦ ਭਤ ਕੇ ਮਨ ਵਿਸਰਾਮ ਕੋਟ ਪ੍ਰਾਤ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮਤੇ ਛੁੱਟੇ ਜਾ ਕੇ ਮਸਤ ਕਰਮ ਪ੍ਰਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਵਸੇ

ਸਾਚਾ ਸਾਹਿਬ ਸਾਚਨਾਏ ਭਾਖਿਆ ਭਾਉ ਅਪਾਰ ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖਿਆ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਜ਼ਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਐ ਸੁਣਿਐ ਮਨ ਰੱਖਿਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ।

ਕੀਟਾ ਅੰਦਰ ਕੀਟ ਕਰ ਦੋ ਸੀ ਦੋ ਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨਾ ਸੁਜੈ ਜੇ ਤਿਸ ਗੁਣ ਕੋਏ ਕਰੇ।

ਆਖਿਆ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੋ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਖੇ ਗਾਲ ਸੁਣਿਆ ਸੇਖ ਪੀਰ ਪਾਤ ਸਾਹਿਬ।

ਰੱਖਿਆ ਜਨ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਤਬ ਲੈ ਉਪਰ ਕੇ ਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸੇ ਭਾਰਤ ਲੈ ਕਮਣ ਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਉੜੀ

ਭੁਜੰਗ ਪ੍ਰਜਾ ਛੰਦ ਨਮੋ ਸਰਮਾਨੇ ਸਮਸਤੀ ਨਿਦਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਗੋਣੇ ਨਮੋ ਸਰਭਾਉਣੇ ਨੰਗੀ ਨਾਤੇ ਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਨੰਗੀ ਨਾਮੇ ਸਮਸਤੀ ਸਰੂਪੇ ਪ੍ਰਵੰਗੀ ਪ੍ਰਮਾਤੇ ਸਮਸਤੀ ਵਿਭੂਤੇ ਕਲੰਕ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਵੇਸ਼ਰਮ ਪਰਮ ਰੂਪੇ ਨਮੋ ਜੋਗ ਜਵੇਸ਼ਰਮ ਪਰਮ ਸਿੱਧੇ ਨਮੋ ਰਾਜ ਰਵੇਸ਼ਰਮ ਪਰਮ ਬਿਰਦੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਪੇਖੀ ਪਰਮੇ ਭੋਗੀ ਭੁਗਤੇ ਨਮੋ ਜੋਗ ਜਵੇਸ਼ਰਮ ਪਰਮ ਜੁਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪਰੇ ਦੇਵੇ ਸਧਰਮੇ ਨਮੋ ਰੋਗ ਹਰਤਾ ਨਮੋ ਰਾਹ ਰੂਪੇ ਨਮੋ ਸ਼ਾਸ਼ਾਂ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸੇ ਇਸ਼ਨਾਨ ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰ ਨਮੋ ਇਸ਼ਿਸ਼ ਨਮੋ ਤੰਤਰ ਤੰਤਰ ਸਦਾ ਸਚਦਾਨੰਦ ਸਰਵ ਪ੍ਰਣਾਸੀ ਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਹਰਤਾ ਪਰਮ ਪਰਮ ਪਰਮੇਸ਼ਰ ਪੋਸ਼ ਪਾਲਨ ਸਦਾ ਸਰਦਾ ਸਿੱਧਾ ਦਿਆਲਨ ਸ਼ੇਦੀ ਭੇਦੀ ਨਾਮ ਕਾਮ ਸਮਸਤ ਉਪਰਾਜੀ ਸਮਸਤ ਸਦਮ ਤੇਰਾ ਜੋਰ ਚਾਚੀ ਛੰਦ ਜਲਿਆਂ ਥਲਿਆਂ ਭੀਤੈ ਪੈਹੈ ਪ੍ਰਭੂਐ ਜੂਐ ਦੇਸੈ ਭੇਸੈ ਪਜੰਗ ਪ੍ਰਜਾ ਚੰਦ ਗਾਦੇ ਵਾਦੇ ਨੰਦੀ ਸਰੂਪੇ ਨਮੋ ਸਨਮਾਨੇ ਸਮਸਤੇ ਨਿਦਾਨੇ ਨਮਸਵੰ ਨਿਰਾਰਥੇ ਨਮਸਵੰ ਪ੍ਰਮਾਤੇ ਨਮਸਵੰ ਗੰਜੇ ਨਮਸਵੰ ਪੰਜੇ ਨਮਸਤਮ ਅਕਾਲੇ ਨਮਸਤਮ ਅਪਾਲੇ ਨਮੋ ਸਰਦੇਸੇ ਨਮੋ ਸਰ ਭੇਸੇ ਨਮੋ ਰਾਜ ਰਾਜੇ ਨਮੋ ਸਤ ਸਾਜੇ ਨਮੋ ਸ਼ਾਹ ਸ਼ਾਹ ਨਮੋ ਮਾਂ ਮਾਏ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋ ਸੋਖੇ ਨਮੋ ਸਰਵ ਰੋਗੇ ਨਮੋ ਸਰ ਭੋਗੇ ਨਮੋ ਸਰ ਜੀਤ ਨਮੋ ਸਰ ਭੀਤ ਨਮੋ ਸਰਵ ਗਿਆਨ ਨਮੋ ਪਰਮਤਾਨ ਨਮੋ ਸਰਵ ਮੰਤ੍ਰ ਨਮੋ ਸਰ ਜੰਤਰ ਨਮੋ ਸਰ ਦਿਰਸਨ ਨਮੋ ਸਰਵ ਕਿਰਸਨ ਨਮੋ ਸਰਵ ਰੰਗੇ ਤ੍ਰਿਵੰਗੇ ਅਨੰਗੇ ਨਮੋ ਜੀਵ ਜੀਵ ਨਮੋ ਬੀਜ ਬੀਜੇ ਖਿਜੇ ਭੀਜੇ ਸਮਸਤ ਪ੍ਰਸੀਜੇ ਕਿਰਪਾਲ ਸਰੂਪ ਕਰਮ ਪ੍ਰਣਾਸੀ ਸਦਾ ਸਰਵਦਾ ਹਰਿਦ ਸਿਧ ਨਿਵਾਸੀ ਚਰ ਪ੍ਰਸੰਤ ਪ੍ਰਸਾਦ ਆਮ੍ਰਿਤ ਕਰਮੇ ਮ੍ਰਿਤ ਧਰਮੇ ਖਲ ਜੋਗੇ ਚਲ ਭੋਗੇ ਚਲ ਰਾਜੇ ਟਲ ਸਾਜੇ ਖਲ ਧਰਮ ਲਖ ਕਰਮ ਸਰਮ ਦਾਤਾ ਸਰਮ ਗਿਆਤਾ ਸਰਮ ਭਾਨੇ ਸਰਮ ਮਾਨੇ ਸਰਮ ਪ੍ਰਾਣ ਸਰਮ ਤ੍ਰਾਣ ਸਰਮ ਕਰਮ ਸਰਮ ਧਰਮ ਸਰਮ ਯੁਕਤਾ ਸਰਮ ਮੁਕਤਾ ਸਰਮ ਭੁਗਤਾ ਸਰਮ ਜੁਗਤਾ ਸਰਮ ਦੇਵੰ ਸਰਮ ਭੇਵੰ ਸਰਮ ਕਾਲੇ ਸਰਮ ਪਾਲੇ ਰੁਆਲ ਛੰਦ ਪ੍ਰਸਾਦ ਆਦ ਰੂਪ ਨਾਦ ਮੂਰਤ ਜੋਨ ਪੁਰਖ ਭਾਰ ਸਰਮ ਮਾਨ ਤ੍ਰਿਮਾਨ ਦੇਵ ਭੇਵ ਆਦ ਉਦਾਰ ਸਰਵ ਪਾਲ ਸਰਵ ਕਾਲ ਸਰਵ ਕੋਪਨ ਕਾਲ ਜਤਰ ਤਤਰ ਵਰਾਜੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਧਾਰ ਮੂਰਤ ਜੋ

ਦਾ ਪ੍ਰਸਾਦ ਕੱਤੇ ਕੇ ਸ਼ਿਸ਼ ਦੇ ਸਹਿ ਕੇ ਵਿਜ ਪੇ ਸਹਿ ਕੇ ਗੰਜ ਕਰਮੇ ਕੇ ਪੰਜ ਭਰਮੇ ਕੇ ਵਿਜ ਲੋਕੇ ਕੇ ਦਿਤ ਸੋਕੇ ਕੇ ਵਧੂਤ ਬਰਨੇ ਕੇ ਵਿਭੂਤ ਕਰਨੇ ਕੇ ਰਾਜਮ ਪ੍ਰਵਾਹ ਹੈ ਕੇ ਧਰਮ ਤੁਝਾ ਹੈ ਕੇ ਸ਼ੋਕ ਬਰਨੇ ਕੇ ਸਰਵਾ ਭਰਨੇ ਕੇ ਜਗਤੰ ਕਿਰਤੀ ਹੈ ਕੇ ਸ਼ਤਰੰ ਛਤਰੀ ਹੈ ਕੇ ਬ੍ਰਹਮਣ ਸਰੂਪੇ ਕੇ ਅਨੁਭਵ ਅਨੂਪੇ ਕੇ ਆਦਿ ਅਧੀਮੇ ਕੇ ਆਪ ਅਭਿਵਿਅੰਗ ਚਿਤਨ ਮਹੀਨੇ ਕੇ ਦੀਨੇ ਕੇ ਰੋਜ਼ੀ ਰਜ਼ਾ

ਸਾਜਮ ਸਮਸਤ ਸਲਾਮੈ ਸੇਵਲ ਕਾਮ ਨਿਰਵਾਦ ਸਰੂਪੈ ਗਾ ਦੈਨੂਪੈ ਵੋ ਅੰਗਾਦ ਰੂਪੇ ਨਾਦ ਸਰੂਪੇ ਨੰਗੀ ਨਾਮੈ ਤ੍ਰਿਭੰਗੀ ਤ੍ਰਿਕਾਮੈ ਤੇਰੇ ਵਰਗ ਤ੍ਰਿਵਾਦੇ ਗੰਜੇ ਗਾਦੇ ਸੁਭੰਗ ਸਰਭਾਗੇ ਸਰਭਾਗੇ ਤ੍ਰਿਭੁਕਤ ਸਰੂਪੈ ਸ਼ਿਸ਼ੈ ਸ਼ੂਤੈ ਕੇ ਨਰਕਮ ਪ੍ਰਣਾਸੈ ਪ੍ਰਤਿ ਪ੍ਰਵਾਸੈ ਨਿਰੁਕਤ ਪ੍ਰਵਾਹੈ ਸਦੇਵ ਸਦਾ ਵਿਭੁਕਤ ਸਰੂਪੈ ਪ੍ਰਯੁਕਤ ਅਨੂਪੈ

ਮਿਤੋ ਸੁਵਾਸ ਕੇ ਅਜਬ ਸਰੂਪ ਹੈ ਕੇ ਮਿਤੋ ਅਭੂਮ ਵਿਭੂਤ ਹੈ ਕੇ ਮਿਤੋ ਵਸਾਏ ਕੇ ਆਤਮ ਪ੍ਰਵਾਹ ਕੇ ਜਲੰਗ ਨੰਗ ਹੈ ਕੇ ਮਿਤੋ ਭੰਗ ਹੈ ਮਦ ਪਾਤਸ਼ਾਹ ਤੁਆ ਪ੍ਰਸਾਦ।

ਅਡਾ ਅਨਾਥੇ ਪਰਮਾਤੇ ਅਜੋਨੀ ਮੋਨੀ ਨਰਾਗੇ ਨਰੰਗੇ ਨਰੂਪੇ ਨਰੇਖੇ ਕਰਮ ਭਰਮ ਗੰਜੇ ਲੇਖੇ ਭਜੰਗ ਪ੍ਰਜਾ ਸੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਗੰਜਲਨਾਮੇ ਸਮਸਤਲ ਨਿਵਾਸੇ ਨਿਕਾਮ ਵਿਭੂਤੇ ਸਮਸਤਲ ਸਰੂਪੇ ਕੋ ਕਰਮ ਪ੍ਰਣਾਸੀ ਸੁਧਰਮ ਵਿਭੂਤੇ ਸਦਾ ਸਚਦਾਨੰਦ ਸਤਰਮ ਪ੍ਰਣਾਸੀ ਕ੍ਰੀਮ ਕੁਨਿੰਦਾ ਸਮਸਤਲ ਨਿਵਾਸੀ ਅਜਾਏ ਵਿਭੂਤੇ ਗਜਾਏ ਵਿਕਨੀ ਮੈਂ ਹਰਿਯੰ ਕਰਿਯੰ ਕ੍ਰੀਮ ਰਹੀਮੇ ਚਤਰ ਚਕਰਵਰਤੀ ਚਤਰ ਚਕਰ ਭੁਗਤੇ ਸਵੰ ਸਵੰ ਸਰਵਦਾ ਸਰਵ ਜੁਗਤੇ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਦੁਆ ਪ੍ਰਸਾਦ ਸੋਈਐ ਸਰਾਵ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਜੋਗ ਜਤੀ ਕੇ ਸੂਰ ਸੁਰਾਰਧਨ ਸੁਧ ਸਦਾਤਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਿਹੋ ਮਤ ਕੋ ਉਨ ਦੇਖਤ ਪ੍ਰਾਣ ਪਤੀ ਕੇ।

ਕਿਰਿਆ ਉਰਜੋ ਸਭੇ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵੇ ਵਾਚ ਬੇਨਤੀ ਚੌਪਈ, ਅਮਰੀ ਕਰੋ ਹਾਦੇ ਰੱਛਾ ਪੂਰਨ ਹੋਏ, ਚਿਤ ਕੀ ਸ਼ਦਬ ਚੰਨਾ ਰਹਿ ਹਮਾਰਾ, ਆਪਣਾ ਜਾਨ ਕਬੜਤ ਪਾਰਾ, ਅਮਰੇ ਦੁ ਸਵੇ ਤੂੰ ਕਾਬੂ, ਆਪ ਆਦੇ ਮੋਹ ਬਚਾਵੋ, ਸਗੀ ਵਸੇ ਮੋਰ ਪਰਵਾਰਾ, ਸੇਵਕ ਸਿੱਖ ਸਵੇ ਕਰਤਾਰਾ, ਮੋਰ ਛਣ ਕਰਦੇ ਕਰੀਏ ਸਭ ਬੈਰਨ ਕੋ ਆਸ ਕਰੀਏ, ਪੂਰਨ ਹੋਏ ਹਮਾਰੀ ਆਸਾ ਦੁਰ ਭੰਕੀ ਰਹਿ ਪਿਆਸਾ। ਤੁਮੇ ਸ਼ਾੜ ਕੋਈ ਅਵਰ ਨਾ ਧਿਆਉਂ, ਜੋ ਵਰਚਾਉਂ ਸੋ ਤੁਮ ਤੇ ਪਾਉਂ, ਸੇਵ ਸਿੱਖ ਮਾਰੇ ਤਾਰੀਐ, ਚੁਣ ਚੁਣ ਸਤਰ ਮਾਰੇ ਮਾਰੀਆ, ਬਾਦ ਦੇ ਮੁਝੇ ਵਰੀਐ, ਮਨ ਕਾਲ ਕਾ ਤ੍ਰਾਸਨ ਵਰੀਐ, ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਤੁਜੋ

ਆਤਮਾ ਸਾਹ ਜਮਨ ਕਾਲ ਜੋਗੀ ਸਭ ਕੀ ਹੋ ਵੇਦ ਰਾਜ ਬ੍ਰਹਮਾ ਜੋਤੀ ਹੋ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਬਜਾਇਓ ਆਦਿ ਅੰਤੇ ਕਹਿ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸੁਵਾਰੀ ਸਿਵਕਨ ਕੋ ਸਭ ਗੁਣ ਸੋ ਦਿਓ ਸਤਰਨ ਕੋ ਮਨ ਮੋਦ ਕੀ ਹੋ ਘੜ ਘੜ ਕੇ ਅੰਤਰ ਕੀ ਜਾਣਦ ਭਲੇ ਬੁਰੇ ਕੀ ਪੀਰ ਪਛਾਣ ਚੀਟੀ ਤੇ ਕੁੰਚਰ ਸੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਬੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਣੇ

ਪੂਰਨ ਕਰਾ ਗ੍ਰੰਥ ਕਾਲਾ ਮਨ ਬੰਸਤ ਬਲ ਪਾਵੇ ਸੋਈ ਦੂਗਨ ਸਹਿ ਵਿਆਪਤ ਕੋਈ ਡਲ ਸੁਨੇ ਗੁੰਗ ਜੋ ਜਾਏ ਸਰਸਨਾ ਪਾਵੇ ਸੁਨੇ ਮੂਰਚਿਤ ਲਾਏ ਚਤੁਰਤਾ ਆਵੇ ਦੁਖ ਦਰਦ ਪਉ ਨਿਕਟ ਨਾ ਤਿੰਨ ਨਰ ਕੇਰੇ ਹੁਣ ਜਾਕੀ ਇੱਕ ਵਾਰ ਚੌਪੀ ਕੋਕੇ ਚੌਪਈ ਸਾਮਤ ਸਤਰਾ ਸਹਿਜ ਪਣੀ ਜੈ ਅਰ ਸਹਿਜ ਪੁਨਤੀਨ ਕਹੀ ਜੈ ਭਾਦਰ ਸੁਧੀ ਅਸ਼ਟਮੀ ਰਵਿਵਾਰਾ ਤੀਰ ਸਤਰਵ ਸੁਧਾਰਾ ਸਵਈਆ

ਸ਼ਾਸਤਰ ਵੇਸਵੇ ਵਭੇਦ ਕਹਿ ਅਮੇਕ ਨਾ ਜਾਣਿਓ ਸਿਰਿ ਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉਂ ਸਭ ਤੋਹੇ ਵਖਾਨਿਓ ਦੋਹਰਾ।

ਮਨ ਵਧੀਆਂ ਵਧਾਈਆਂ ਰਾਗ ਰਤਨ ਪ੍ਰਭਾਰ ਪ੍ਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਤੰਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਨਿਰਾਕਾਰ ਸਭ ਸਵਾਰਨ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹਨ ਨਾਲ ਸਾਚੇ ਸਾਹਿਬਾ ਕਿਆ ਨਾਹੀ ਕਰਦੇ ਰਹਿ।

ਵਜੇ ਕਲਾਂਜ ਕਰਦਾ ਰਿਆ ਪੰਜ ਦੋ ਤਦ ਵਸ ਕੀਤੇ ਕਾਲ ਕੁੰਟ ਕੁਮਾਰਿਆ ਦੁਰਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੇ ਬਿੰਦੇ ਨਿਵਾਣੀ ਦੇ ਨਿਵਾਣੀ ਲਿਵੇ ਵਾਜੋ ਕਿਆ ਕਰੇ ਵਿਚਾਰਿਆ ਤੁਦ ਬਾਜ ਸਮਰਥ ਕੋਏ ਨਾਏ ਕਿਰਪਾ

ਧੰਨ ਸਤਸੰਗ ਗੁਰ ਕੋ ਹੁਕਮ ਮੰਨੀਐ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ ਸੰਤ ਸਾਜਨ ਭੈ ਸਰਦੇ ਪੂਰੇ ਗੁਰ ਤੇ ਜਾਣੀ ਆਵੋ ਸੰਤ ਵਿਹਾਰਿਓ ਕਥ ਕੀ ਕਰਾ ਖਾਣੀ ਕਰਹਾ ਕਹਾਣੀ ਕਥ ਕੇਰੀ ਕਿ ਦੁਆਰੇ ਪਾਈਐ ਧੰਨ ਮਨ ਧੰਨ ਸਤਸੰਗ ਗੁਰ ਕੋ ਹੁਕਮ ਮੰਨੀਐ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ ਕਹੇ ਨਾਨ ਸੁਣੋ ਸੰਤੋ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਕੋਲੀ ਪਾਈਆ ਕੁਰਬਾਨ ਕੀਤਾ ਤਿਸੇ ਵਿੱਟੋਂ ਜਿਨ ਮੋਹ ਮਿਠਾ ਲਾਇਆ ਕਹੇ ਨਾਨਕ ਮਨ ਚੰਚਲ

ਕੁਟੰਬ ਤੂੰ ਜੇ ਦੇਖਦਾ ਚਲੇ ਨਾ ਹੀ ਤੇਰੇ ਨਾਲੇ ਸਾਥ ਤੇਰੇ ਚਲੇ ਨਾ ਹੀ ਤਿਸ ਨਾਲ ਕਿਉਂ ਚਿਤਲਾਈ ਐਸਾ ਕੰਮ ਮੂਲੇ ਨਾ ਕਿਚੇ ਜੇ ਅੰਤ ਪੁੱਛੋ ਤਾਈ ਹੈ ਸਤਿਗੁਰੂ ਕਾ ਉਹਦੇ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ।

ਵੇਖੈ ਸਭ ਤੂੰ ਹੈ। ਜਿਨ ਜਗਤ ਪਾਇਆ ਕਹਿ ਨਾਨ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ। ਜੀ ਜਨ ਸਦ ਦੁ ਭਾਏ ਵੇਖ ਪਰਸਨ ਆਇਆ। ਲਵ ਲੋਭ ਓੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹੇ ਨਾਨ ਜਿਸਨੂੰ ਆਪ ਤੁਠਾ। ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰ ਚੱਲਣਾ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਾਰ ਵਾਸਨਾ ਸਮਾਣੀ ਕਹੇ ਨਾਨ ਚਾਲ ਭਗਤਾਂ ਚੁਗੋ ਚੁਗ ਨਿਰਾਲੀ।

ਸਦਾ ਧਿਆਵੇ, ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ। ਕਹੇ ਨਾਨਕ ਸੱਚੇ ਸਾਹਿਬ ਜਿਉ ਪਾਵੇ ਤਿਵੇ ਚਲਾਵੇ। ਸੋਏ ਲਾ ਸ਼ਬਦ ਸੁਹਾਵਾ, ਸ਼ਬਦ ਦੋ ਸੁਹਾਵਾ ਸਦਾ ਸੋਲਾ ਸਤਿਗੁਰੂ ਸੁਣਾਇਆ। ਇਹੋ ਤਿਨਕੇ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ, ਕਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਰੇ ਨਾ ਪਾਇਆ। ਕਹੇ ਨਾਨਕ ਸ਼ਬਦ ਸੋਏ ਲਾ ਸਤਿਗੁਰੂ ਸੁਣਾਇਆ, ਬਿਤੋ ਇਸੇ ਜਨਾ ਜਿਨੀ ਹਰ ਧਿਆਇਆ। ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਾਹਿਤ ਸੋ ਪਵਿੱਤ ਸੰਗ ਸਵਾਈ ਆ। ਕਹਿੰਦੇ ਪਏ ਸੁਣਦੇ ਪਏ ਸੇਵ ਵਿੱਚ ਜਿਨੀ ਮਨ ਵਸਾਇਆ, ਕਹੇ ਨਾਨਕ ਸੇਵ ਵਿੱਚ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮ ਹੀ ਸਹਿਜ ਨਾ ਉਪਜੇ ਬਿਨ ਸਹਿਜੇ, ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ। ਕਰਮ ਕੁਮਾਏ ਸਹਿਸੇ ਜਿਉ ਮਲੀਨ ਹੈ, ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਅਰਸੋਂ ਰਹੋ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਸਹਿ ਸਾਹਿਬ ਜਾਏ, ਜਿਉ ਮੈਲੇ ਬਾਰੋਂ ਨਿਰਮਲ ਬਾਰੋਂ ਨਿਰਮਲ ਜਿਉ ਤਾਂ ਮੈਲੇ ਤਿਨੀ ਜਨ ਜੂਏ। ਹਾਰਿਆ ਏ ਤਿਸਨਾ ਵੱਡਾ ਰੋਗ ਲਗਾ, ਮਨ ਮਨੋ ਵਿਸਾਰਿਆ

ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸਤਸਮਾਣੀ ਜਨਮ ਤਨ ਜਿਨ ਕਟਿਆ ਭਲੇ ਸੇਵਣ ਜਾ ਰਹੇ ਕਹੇ ਨਾਨ ਜਿਨ ਮਨ ਨਿਰਮਲ ਸਦਾ ਰਹੇ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰ ਨਾਲੇ ਗੁਰ ਕੇ ਚਰਨ ਦੇ ਧਿਆਏ ਅੰਤਰਾਤਮੇ ਸਮਾਲੇ ਆਪ ਛੱਡ ਸਦਾ ਰਹੇ ਪਰਣੇ ਗੁਰਬਿਨੇ ਆਪਣ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਵੇਖਿਆ ਜਾਏ ਨੀਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚੜ੍ਹਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਸਿਰਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਣੀ ਪੀਓ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਭ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਹਰ ਅਨਿਤ ਕਰੇ ਰਸਨਾ ਕਿਹਾ ਕਛ ਨ ਜਾਣੀ ਚਿਤ ਜਿਨਕਾ ਹਿਲਿਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਗਾਇਓ ਆਸਮਾਓ

ਉਸਨੂੰ ਕਿਹੋ ਪੋ ਨਾ ਸਕੀ। ਜਿਸ ਨੂੰ ਆਪਣੀ ਲਵਲਾਵੇ ਆਪਣੀ ਲਵੇ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹੇ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਸਾਰੀਐ।

ਅਗਰ ਰਾਸ ਮੇਰੀ ਮਨੁਆ ਵਣਜਾਰਾ ਏ ਰਸਨਾ ਤੂੰ ਅਨਸ ਰਾਚ ਰਹੀ ਤੇਰੀ ਪਿਆਸ ਜਾਏ ਪਿਆਸ ਜਾਏ ਹੋਰ ਕਿਤੇ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬੋੜ ਨ ਤਿਸ ਨਾ ਲਾਗੇ ਆਏ ਉਹ ਹਰਸ ਕਰਮੀ ਪਾਈ ਆਏ ਸਤਿਗੁਰ ਮਿਲੇ।

ਕੇ ਕਰਮ ਕਮਾਇਆ ਤੁਧ ਸ੍ਰੀ ਰਾਜਾ ਤੁਧ ਜਗ ਮਿਆ ਜਿਨਰ ਤੇਰਾ ਰਚਨ ਰਚਿਆ ਸੋ ਹਰਮਨ ਨਾਮ ਸਾਇਆ ਗੁਰ ਪ੍ਰਸਾਦੀ ਹਰਮਨ ਵਸਿਆ ਪੂਰਵ ਲਿਖਿਆ

ਸੱਚ ਦੇ ਆਵੇ, ਸੱਚੋ ਦੇ ਆਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾਂ ਬੁਝਾਵੇ। ਇਹੋ ਸਤ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਿਨ ਪਾਵੇ। ਕਹੇ ਨਾਨਕ ਸਤ ਸੋਲਾ ਸੱਚੇ ਕਰ ਗਾਵੇ, ਅਨੰਦ ਸੁਣੋ ਉਡਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭਾਇਆ ਉਤਰੇ ਸਲਬ ਸੂਰੇ, ਦੁਖ ਰੋਗ ਸੰਤਾਪ ਤਰੇ ਸੁਣੀ, ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ ਜਾਣੀ।

नानक हर मन मानी वाहेगुरु जी का खालसा वाहेगुरु जी की फतेह। गुरु प्यारी सात संग पगां वाले माई भाई जिन्हों नूं समां मिलिया है अमृत वेले तो लैके हुण तक सतगुरां दी इलाही बाणी ਸਰਵਣ ਕੀਤੀ ਹੈ ਸਤਿਗੁਰ ਰਹਿਮਤ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਾ ਪ੍ਰਵਾਨ ਕਰਨ ਦਰੋਂ ਗੁਰੂ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣ ਸੋ ਆਓ ਐਤਵਾਰ ਦਾ ਸੁਹਾਵਣਾ ਸਮਾਂ ਅੰਮ੍ਰਿਤ ਵੇਲਾ ਜਿਸ ਨੂੰ ਮਹਾਰਾਜ ਨੇ ਮੋਹਰ ਲਾਈ ਹੈ ਕਿ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਵੇ ਜਾਣੀਏ ਸਭ ਆਪੇ ਸੱਚਾ ਇਹ ਉਸ ਵੱਡੇ ਦੀਆਂ ਵਡਿਆਈਆਂ ਵਿਚਾਰਨ ਦਾ ਸਮਾਂ ਹੈ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਉਸ ਗੁਰੂ ਦੇ ਨਾਲ ਜੁੜਨਾ ਹੈ ਜਿਹੜਾ ਸਭ ਤੋਂ ਵੱਡਾ ਹੈ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਹਨੇ ਸਾਡੇ 'ਤੇ ਰਹਿਮਤਾਂ ਕਰਨੀਆਂ ਨੇ ਜਿਹਨੇ ਸਾਡੇ 'ਤੇ ਬਖਸ਼ਿਸ਼ਾਂ ਕਰਨੀਆਂ ਨੇ ਉਹ ਹਨ ਸਾਡੇ ਮਹਾਨ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਦੀ ਪੰਜਵੀਂ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਸਾਹਿਬ ਉਹਨਾਂ ਦਾ ਅੱਜ ਸ਼ਹਾਦੀ ਦਿਹਾੜਾ ਹੈ ਪਰਿਵਾਰਾਂ ਨੇ ਅਖੰਡ ਪਾਠਾਂ ਦੀ ਸੇਵਾ ਕੀਤੀ ਹੈ ਛੇ ਅਖੰਡ ਪਾਠ ਚੱਲ ਰਹੇ ਨੇ ਜਿਨ੍ਹਾਂ ਦੇ ਭੋਗ ਠੀਕ 9 ਵਜੇ ਸ਼ੁਰੂ ਹੋ ਜਾਣੇ ਨੇ ਉਸ ਤੋਂ ਉਪਰੰਤ ਦਿਨ ਦਾ ਦੀਵਾਨ ਸਜੇਗਾ ਸੋ ਬੇਨਤੀ ਹੈ ਸਾਰੇ ਹੀ ਮਾਈ ਭਾਈ ਜੋ ਰੇਡੀਓ ਰਾਹੀਂ ਸਰਵਣ ਕਰ ਰਹੇ ਹੋ ਭਾਈ ਆਓ ਗੁਰੂ ਕੇ ਚਰਨਾਂ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਇਲਾਹੀ ਬਾਣੀ ਦਾ ਆਨੰਦ ਮਾਣੀਏ ਸੰਗਤ ਨੇ ਪੁੱਛਿਆ ਸੀ ਮਹਾਰਾਜ ਤੁਹਾਨੂੰ ਕਿਹੜੇ ਸਿੱਖ ਜ਼ਿਆਦੇ ਪਿਆਰੇ ਨੇ ਅਤੇ ਸਤਿਗੁਰਾਂ ਨੇ ਇਹ ਫਰਮਾਇਆ ਸੀ ਕਿ ਜਿਹੜੇ ਸਿੱਖ ਮੇਰੀ ਸੰਗਤ ਦੇ ਵਿੱਚ ਆ ਕੇ ਬਹਿੰਦੇ ਨੇ ਉਹ ਮੈਨੂੰ ਸਭ ਤੋਂ ਪਿਆਰੇ ਨੇ ਸੋ ਆਓ ਆਪਾਂ ਗੁਰੂ ਦਾ ਪਿਆਰ ਲੈਣਾ ਹੈ ਗੁਰੂ ਕੀਆਂ ਬਖਸ਼ਾਂ ਲੈਣੀਆਂ ਹੈ ਆ ਕਰਕੇ ਹਾਜ਼ਰੀ ਭਰੀਏ ਅਤੇ ਕੀਰਤਨ ਸਰਵਣ ਕਰਕੇ ਆਪਣਾ ਜਨਮ ਸਫਲਾ ਕਰੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ ਭਾਈ ਬਹਾਦਰ ਸਿੰਘ ਜੀ ਜੋ ਜਥਾ ਆਪਣੇ ਪਾਸ ਆਇਆ ਹੈ ਪਿਛਲੇ 3 ਹਫ਼ਤੇ ਤੋਂ ਲਗਾਤਾਰ ਸੇਵਾ ਕਰ ਰਿਹਾ ਹੈ ਉਹਨਾਂ ਦਾ ਇਸ ਫੇਰੀ ਦਾ ਅਗਲਾ ਹਫ਼ਤਾ ਆਪਣੇ ਕੋਲ ਬਾਕੀ ਹੈ ਫਿਰ ਪਤਾ ਨਹੀਂ ਕਦੋਂ ਸਮਾਂ ਬਣਦਾ ਕਦੋਂ ਨਹੀਂ ਬਣਦਾ ਮਹਾਨ ਕੀਰਤੀਆਂ ਨੇ ਜਿਹੜੇ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਕੀਰਤਨ ਗੁਰੂ ਸਾਹਿਬ ਨੂੰ ਸਰਵਣ ਕਰਵਾਉਂਦੇ ਰਹੇ ਨੇ ਇਹ ਰਹਿਮਤ ਹੈ ਉਹ ਮਹਾਨ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਚੋਂ ਜੋ ਹਾਜ਼ਰੀਆਂ ਭਰਦੇ ਆਏ ਨੇ ਉਹਨਾਂ ਪਾਸੋਂ ਕੀਰਤਨ ਸਰਵਣ ਕਰੀਏ ਆਓ ਉਸ ਤੋਂ ਉਪਰੰਤ ਕਥਾ ਹੋਵੇਗੀ ਅਤੇ ਅਖੰਡ ਪਾਠਾਂ ਦੇ ਭੋਗ ਸਰਵਣ ਕਰਨੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਤਾਂ ਕਿਲਾ ਕਰੋੜ ਸੱਚੇ ਸਪਤਾਨ ਸੱਚੇ ਸਬਜੋਰ ਸੱਚੀ ਤੇਰੀ ਸਭ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇ ਸੱਚ ਜੋ ਮਰ ਜੰਮੇ ਚ ਕੱਚਲ ਕੱਚ ਮਹੱਲਾ ਪਹਿਲਾ।
1: ਵੱਡੀ ਵਡਾਈ ਜਾ ਸੱਚ ਲਿਆਓ ਵੱਡੀ ਵਡਾਈ ਜਾ ਨੇ ਚੁੱਥਾਓ ਵੱਡੀ ਵਡਾਈ ਜਾ ਲਿਆ ਲਾਓ ਵੱਡੀ ਵਡਾਈ ਬੁਝੇ ਸਭ ਪਾਓ ਵੱਡੀ ਵਡਾਈ ਜਾ ਪੁੱਛਣਾ ਦਾਦ ਵੱਡੀ ਵਡਾਈ ਜਾ ਆਪੇ ਆ।

ਹੈ ਸੱਚੇ ਹੀ ਸੱਚ ਨਿਬੜੇ ਚੁਣ ਵੱਕੜੇ ਜਜਮਾ ਲਿਆ ਥਾਉ ਨਾ ਪਾਏ ਘੋੜਿਆ ਮੂੰਹ ਕਾਲੇ ਦੋ ਜਗਚਾ ਲਿਆ ਤੇਰੇ ਨਾਇਰ ਤੇ ਸੇ ਜੁੜ ਗਏ ਹਾਰ ਗਏ ਸੇ ਡੱਗਣ ਵਾਲੇ ਆ ਲਿਖਣਾ ਵੇ ਤਨ ਬਹਾ ਲਿਆ।

ਸਲਾਹ ਵਿਸਵਾਦ

ਲਾ ਪਹਿ ਵਿੱਚ ਪਾਉਣ ਵਿੱਚ ਸਦਵਾਓ, ਪਹਿ ਵਿੱਚ ਚੱਲੇ ਲੱਕ ਦਰਿਆਓ, ਪਹਿ ਵਿੱਚ ਅਗਣ ਕੜੇ ਵਿਗਾਰ, ਪਹਿ ਵਿੱਚ ਧਰਤੀ ਦੱਬੀ ਪਹਾੜ, ਪਹਿ ਵਿੱਚ ਫਰਿਸ਼ਤ ਪਹਾੜ, ਪਹਿ ਵਿੱਚ ਰਾਜਾ ਤੈਨੂੰ ਦੁਆਰ, ਪਹਿ ਵੀ ਸੁਰ, ਪਹਿ ਵਿੱਚ ਚੰਦ ਕੋ ਕਰੋਣੀ ਚਲਤ ਦਾ ਅੰਤ, ਪਹਿ ਵੀ ਸੁਰਨਾਥ, ਪਹਿ ਵਿੱਚ ਡਾਣੇ ਅਕਾਰ, ਪਹਿ ਵੀ ਜੋ ਦੁਆਬ ਸੂਰ, ਪਹਿ ਵਿੱਚ ਆਵੇ ਜਾਵੇ ਪੂਰ, ਸਗਲਿਆਂ ਪਹੁ ਲਿਖਿਆ ਸਿਰਲੇ, ਨਾਨਕ ਦਿਲ ਪਉ ਨਿਰੰਕਾਰ ਸੱਚੇ ਮਹਲਾ।

0: ਪੈਰ ਕੱਟਣੇ ਜਾਂ ਸਭ ਕੋਏ ਉੜਦਾ ਜਾਏ ਸਿੱਧਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਨ ਮਨ ਪਾਓ ਕੇ ਨਾਮ ਮਨ ਪਾਓ ਪੌੜੀ ਨਾ ਉਤਰਾ ਨਿਰੰਕਾਰ ਹੈ
1: ਨਾ ਲੈ ਨਰਕ ਨਾ ਜਾਈਏ ਜਿਉ ਪਿੰਡ ਸਭ ਤਿਸਦਾ ਦੇਖਾ ਜੇ ਆਗ ਗਵਾਈ ਹੈ ਜੇ ਲੂੜੇ ਚੰਗਾ ਆਪਣਾ ਕਰ ਪੁੰਨੂ ਨੀਚ ਚਦਾਈ ਹੈ

0: ਪੌੜੀ ਫਿਰ ਸਤਿਗੁਰ ਕਿਨੇ ਨਾ ਪਾਇਆ,
1: ਫਿਰ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਗਾਇਆ, ਉਤਮ ਹੈ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ।

ਹਾਂ ਵਿੱਚ ਦਿੱਤਾ, ਹੋ ਵਿੱਚ ਲਿਆ, ਹੋ ਵਿੱਚ ਖੱਟਿਆ, ਹੋ ਵਿੱਚ ਗਿਆ, ਹਾਂ ਵਿੱਚ ਸਚਿਆਰ ਕੂੜਿਆ, ਹੋ ਵਿੱਚ ਪਾਪੁਨ ਵਿਚਾਰ, ਹਾਂ ਵਿੱਚ ਰਸਨ ਕਵਤਾਰ, ਹਾਂ ਵਿੱਚ ਸੈ, ਹੋ ਵਿੱਚ ਰੋਵੇ, ਹੋ ਵਿੱਚ ਭਰੀਏ, ਹੋ ਵਿੱਚ ਧੋਵੇ, ਹੋ ਵਿੱਚ

ਤੇਰੀ ਸੇਵਕੀ ਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ ਓਨੀ ਮੰਦੇ ਪੈਰ ਨਾ ਰੱਖਣ ਕਰ ਸੁਕ੍ਰਿਤ ਧਰਮ ਕਮਾਇਆ ਓਨੀ ਦੁਨੀਆ ਥੋੜੇ ਬੰਦ ਨਾ ਅੰਨ ਪਾਣੀ ਥੋੜਾ।

ਸਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲਦੀ ਹੈ ਪੜ ਪੜ ਪੜੀਏ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਗੜੀਏ ਖਾ ਪੜੀਏ ਜਿੱਤੇ ਬਰਸ ਬਰਸ ਪੜੀਏ ਜਿੱਤੇ ਮਾਸ ਪੜੀਏ ਜਿੱਤ ਯਾਰ ਜਾ ਪੜੀਏ ਜਿੱਤੇ ਸਾਥ ਨਾਨਕ ਲਿਖੇ ਗੱਲ ਹੋਰ ਹਉਮੈ ਚੱਕਣਾ ਚਾਹ

ਹਲ ਮਲ ਖਾਈ ਸ੍ਰੀ ਸ਼ਾਹੀ ਪਾਈ ਮੂਰਖ ਦੇ ਪੱਕਾ ਵਿਣਨਾ ਵੇ ਕਿਸ਼ਤਾ ਨਾ ਪਾਈ ਰਹੇ ਬੇਬਾਣੀ ਮੜੀ ਵਸਾਣੀ ਅੰਦਰ।

ਪਹਿਲਾਂ ਸੁੱਚਾ ਪੋਈ ਸੁੱਚੇ ਬੇਟਾ ਆਏ ਸੁੱਚੇ ਅੱਗੇ ਰੱਖਿਓ ਕੋਈ ਨਾ ਪੁੱਟਿਓ ਜਾਏ ਸੁੱਚਾ ਹੋਏ ਕਿ ਜੇ ਮੈਂ ਲੱਗਾ ਪੁਲਸਲੋ ਕੋਤੀ ਜਾਈ ਸਟਿਆ ਕਿਸੇ ਲੱਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਨੂੰ

0: ਭੰਡ ਹੋਵੇ ਬੰਧਾਉ ਸੋ ਕਿਉਂ ਮੰਦਾਖੀਏ ਜਿਤ ਜਮੇ ਰਾਜਾਨ ਭੰਡੋ ਹੀ ਬਣ ਉਪਜੇ ਭੰਡੇ ਬਾਜ ਨਾ ਕੋਈ ਨਾਨਕ ਭੰਡੇ ਬਾਹਰਾ ਏਕੋ ਸੱਚਾ ਸੋਏ
1: ਜਿਤ ਮੁਖ ਸਦਾ ਸਦਾਈ ਹੈ ਭਾਗਾ ਰੱਤੀ ਜਾ ਨਾਨਕ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਕੋਲੀ ਸਭ ਕੋ ਆਖਿਆ
0: ਜਿਸ ਨਾਹੀ ਸੋਚਣ ਕੱਢੀ ਹੈ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਛੰਡੀ ਹੈ ਜਾ ਰਹਿਣਾ ਨਹੀਂ ਅੱਜ ਤੱਕ ਆਇਤਕਾਰ ਵਾਂਡੀ ਹੈ

0: ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਸ੍ਰੀ ਮੌਨ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਰਾਗੀ ਭਾਈ ਸਰਬਜੀਤ ਸਿੰਘ ਲਾਡੀ, ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਸੁਭਾਵ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਬਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ। ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜਿਸ ਤਰ੍ਹਾਂ ਪਿਛਲੇ ਦਿਨਾਂ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਆਪਾਂ ਨੇ ਮਨਾਏ ਹਨ, ਸਮੂਹ ਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਬੜੇ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ। ਸੋ ਇਸੇ ਸੰਬੰਧ ਵਿੱਚ ਅੱਜ ਵੀ ਜੋ 6 ਸ੍ਰੀ ਖੰਡਪਾ ਸਾਹਿਬ ਗੁਰੂ ਘਰ ਵਿਖੇ ਆਰੰਭ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਤਕਰੀਬਨ 10:30 ਵਜੇ ਦੇ ਕਰੀਬ ਹੋਣਗੀਆਂ। ਫਿਰ ਸਾਰਾ ਦਿਨ ਜੋ ਕਥਾ ਕੀਰਤਨ ਦੇ ਦੀਵਾਨ ਸਜਣੇ ਹਨ, ਆਪ ਸੰਗਤਾਂ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ ਜੀ। ਆਓ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਨ ਕਾਰਨ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਦਾਨ ਜਾਗਤ ਜੋਤ ਚਵਰ ਛਤਰ ਔਰ ਤਖਤ ਕੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਅਪਾਰ ਦਇਆ ਦ੍ਰਿਸ਼ਟੀ ਮਿਹਰ ਰਹਿਮਤ ਤਰਸ ਹੋਇਆ ਹੈ। ਅੰਮ੍ਰਿਤ ਵੇਲੇ ਦੀਆਂ ਅੰਮ੍ਰਿਤ ਬਖਸ਼ਿਸ਼ਾਂ ਦੇ ਨਾਲ ਸਤਿਗੁਰਾਂ ਨੇ ਗੁਰਸਿੱਖ ਸੰਗਤਾਂ ਨੂੰ ਨਿਵਾਜਿਆ ਹੈ। ਅੰਮ੍ਰਿਤ ਵੇਲੇ ਸਤਿਗੁਰਾਂ ਨੇ ਪਵਿੱਤਰ ਦਰਸ਼ਨ ਧੁਰ ਕੀ ਬਾਣੀ ਰਾਹੀਂ ਨਿਹਾਲ ਕੀਤਾ ਹੈ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਅਲਾਹੀ ਹੁਕਮ ਸਤਿਗੁਰਾਂ ਨੇ ਫਰਮਾਇਆ ਹੈ ਜੋ ਆਪ ਜੀ ਨੇ ਸੁਣਿਆ ਹੈ। ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਸ੍ਰੀ ਆਸਾ ਜੀ ਕੀ ਵਾਰ ਦੀ ਕੀਰਤਨ, ਪੰਜ ਬਾਣੀਆਂ ਦਾ ਨਿਤਨੇਮ ਆਪ ਸਤਸੰਗੀਆਂ ਨੇ ਸ਼ਰਵਣ ਕੀਤਾ ਹੈ। ਹੁਣ ਕੋਈ ਸਮਾਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਸਤਿਗੁਰ ਬਖਸ਼ ਰਹੇ ਹਨ। ਹਾਜ਼ਰੀਆਂ ਗੁਰੂ ਚਰਨਾਂ 'ਚ ਮਨ ਕਰਕੇ ਲਵਾ ਲਈਏ, ਪਿਆਰ ਨਾਲ ਬੋਲ

ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਰਚਣਹਾਰ ਜਿਨ੍ਹਾਂ ਦਾ ਅੱਜ ਆਪਾਂ ਵਿਸ਼ੇਸ਼ ਤੌਰ 'ਤੇ ਸਮੁੱਚੇ ਵੀਕ ਦੇ ਵਿੱਚ ਸਮੁੱਚੇ ਹਫ਼ਤੇ ਦੇ ਵਿੱਚ ਜੋ ਸਤਿਗੁਰਾਂ ਦਾ ਸ਼ਹੀਦੀ ਗੁਰਪੁਰਬ ਮਨਾਇਆ ਹੈ, ਸੇਵਾਵਾਂ ਕੀਤੀਆਂ ਹਨ, ਅੱਜ ਆਪਾਂ ਉਹਨਾਂ ਦਾ ਜਿਹੜਾ ਹੈ ਰਿਜ਼ਲਟ ਸੋ ਗੁਰੂ ਦੀਆਂ ਬਖਸ਼ਿਸ਼ਾਂ ਅੱਜ ਪ੍ਰਾਪਤ ਕਰਨੀਆਂ ਹਨ। ਦੀਨ ਦਿਆਲ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਕਲਯੁਗ ਜੀਵਾਂ ਦੇ ਉਧਾਰ ਲਈ ਬੇਅੰਤ ਹੀ ਪਰਉਪਕਾਰ ਦੇ ਕਾਰਜ ਕੀਤੇ, ਬੇਅੰਤ ਬਖਸ਼ਿਸ਼ਾਂ ਔਰ ਰਹਿਮਤਾਂ ਕੀਤੀਆਂ ਸਾਡੇ ਜੀਆਂ 'ਤੇ, ਸਾਨੂੰ ਨਾਮ ਦਾ ਬੇੜਾ ਬਖਸ਼ਿਆ ਜਿਹਦੇ ਰਾਹੀਂ ਅਸੀਂ ਭਾਵ ਸਾਗਰ ਤੋਂ ਤਰ ਸਕਦੇ ਹਾਂ। ਭਾਵ ਜਲ ਸਾਇਰ ਸੇਤ ਨਾਮ ਹਰੀ ਕਾ ਬੋਹਿਥਾ, ਭਾਵ ਜਲ ਦਾ ਅਰਥ ਹੈ ਭੈ ਦਾਇਕ ਸੰਸਾਰ। ਸੋ ਇਹਦੇ ਵਿੱਚੋਂ ਜਿਹੜਾ ਵਾਹਿਗੁਰੂ ਦਾ ਨਾਮ ਹੈ, ਗੁਰਬਾਣੀ ਹੈ, ਇਹ ਜਹਾਜ਼ ਹੈ। ਸੋ ਸਾਨੂੰ ਇਹ ਭਾਵ ਸਾਗਰ ਤੋਂ ਸੱਚੇ ਪਾਤਸ਼ਾਹ ਜੀ ਪਾਰ ਕਰਦੇ ਨੇ। ਟੋਡੀ ਇੱਕ ਰਾਗਣੀ ਹੈ ਸਤਸੰਗੀਓ, ਰਾਗ ਮਾਲਾ ਅਨੁਸਾਰ ਟੋਡੀ ਰਾਗਣੀ ਹੈ, ਮੇਘ ਰਾਗ ਦੀ ਇਹ ਇਸਤਰੀ ਹੈ। ਘਰ ਪਹਿਲਾਂ ਦਾ ਅਰਥ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਸ਼ਬਦ ਆਪ ਗਾਵਿਆ ਹੈ ਸੱਚੇ ਪਾਤਸ਼ਾਹ ਜੀ ਹੱਥ ਸਰੰਦਾ ਲੈ ਕੇ, ਔਰ ਪਹਿਲੇ ਘਰ ਸੁਰ ਤਾਲ ਵਿੱਚ ਗਾਇਆ ਸਤਸੰਗੀਓ। ਇਹ ਰਾਗੀਆਂ ਲਈ ਹੁਕਮ ਹੁੰਦਾ ਹੈ, ਜਿਹਨਾਂ ਗਾਉਣਾ ਇਹ ਸ਼ਬਦ ਤਿੰਨਾਂ ਦੇ ਲਈ ਹੁਕਮ ਹੈ ਸੱਚੇ ਪਾਤਸ਼ਾਹ ਦਾ ਕਿ ਇਹ ਸ਼ਬਦ ਜਦੋਂ ਗਾਉਣਾ ਹੈ ਇਹ ਪਹਿਲੇ ਘਰ ਸੁਰ ਤਾਲ ਵਿੱਚ ਗਾਉਣਾ ਹੈ। ਅੱਗੇ ਪਾਠ ਹੁੰਦਾ ਦੋ ਪਦੇ, ਇਹਦਾ ਉਚਾਰਨ ਵੀ ਆਪਾਂ ਧਿਆਨ ਨਾ ਕਰਾਂਗੇ, ਜੇ ਦੋ ਪਦੇ ਕਰਤਾ ਫਿਰ ਗਲਤ ਹੋ ਜਾਏਗਾ। ਦੋ ਪਦੇ ਦੱਦੇ ਨੂੰ ਹੋੜਾ ਲੱਗ ਜਾਏਗਾ, ਇਹ ਔਂਕੜ ਹੈ। ਦੋ ਪਦੇ, ਦੋ ਦੋ ਪਦਿਆਂ ਦੇ ਛੋਟੇ ਛੋਟੇ ਸ਼ਬਦ ਦੋ ਦੋ ਪੌੜੀਆਂ ਦੇ ਆ ਰਹੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ, ਅਦੁੱਤੀ ਹੈ, ਉਹਦੇ ਵਰਗਾ ਹੋਰ ਕੋਈ ਨਹੀਂ। ਓਅੰਕਾਰ ਦਾ ਅਰਥ ਸਰਬ ਕਾ ਪ੍ਰਕਾਸ਼ਕ ਹੈ, ਭਾਵ ਕਿ ਜਿਸ ਵਾਹਿਗੁਰੂ ਨੇ ਓਅੰਕਾਰ ਸ਼ਬਦ ਕਹਿ ਕੇ ਸਾਰੀ ਸ੍ਰਿਸ਼ਟੀ ਰਚੀ ਹੈ। ਸੱਤ ਦਾ ਅਰਥ ਹੁੰਦਾ ਸੱਚਾ ਹੈ, ਗੁਰ ਦਾ ਅਰਥ ਹੁੰਦਾ ਹੈ ਪੂਜਨੀਕ ਹੈ, ਵੱਡਾ ਹੈ, ਔਰ ਪ੍ਰਸਾਦ ਦਾ ਅਰਥ ਹੁੰਦਾ ਹੈ ਆਨੰਦ ਸਰੂਪ ਹੈ। ਸਤਿਗੁਰ ਪ੍ਰਸਾਦ ਜੇ ਇਕੱਠਾ ਪਹੁੰਚਾਰਾਂਗੇ ਤੇ ਇਹਦਾ ਅਰਥ ਬਣਦਾ ਸਤਿਗੁਰਾਂ ਦੀ ਕਿਰਪਾ ਦੁਆਰਾ ਜਿਹੜਾ ਵਾਹਿਗੁਰੂ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਉਹ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ। ਗੁਰੂ ਘਰ ਹਾਜ਼ਰੀ ਭਰਦੇ ਹਾਂ, ਗੁਰੂ ਦੀਆਂ ਬਖਸ਼ਾਂ ਲੈਂਦੇ ਹਾਂ, ਫਿਰ ਪ੍ਰਸ਼ਾਦ ਲੈ ਕੇ ਜਾਂਦੇ। ਪ੍ਰਸ਼ਾਦ ਦਾ ਅਰਥ ਹੁੰਦਾ ਕਿਰਪਾ, ਗੁਰੂ ਦੀ ਕਿਰਪਾ ਮਿਲਦੀ ਸਤਸੰਗੀ ਸਾਨੂੰ। ਜਦੋਂ ਗੁਰੂ ਦੀ ਹਾਜ਼ਰੀ ਭਰਦੇ, 10 ਮਿੰਟ ਬੈਠੋ, 5 ਮਿੰਟ ਬੈਠੋ, 20 ਮਿੰਟ ਬੈਠੋ, ਬੈਠੋ ਜ਼ਰੂਰ ਸਤਸੰਗੀਓ। ਜਦੋਂ ਵੀ ਗੁਰੂ ਘਰ ਦੇ ਚਾਹੋ 1 ਮਿੰਟ, 2 ਮਿੰਟ, 4 ਮਿੰਟ ਜ਼ਰੂਰ ਬੈਠੋ। ਕਬੀਰ, ਏਕ ਘਰੀ ਆਦੀ ਕਰੀ ਆਦੀ ਹੂੰ ਤੇ ਆਦਿ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ, ਲਾਭ ਹੀ ਲਾਭ ਹੈ। ਸੋ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਐਸਾ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸੰਤਨ ਅਵਰ ਨ ਕਾਹੂ ਜਾਨੀ, ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ, ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਹਨ, ਸੰਤ ਜਨ। ਅਵਰ ਦਾ ਭਾਵ ਹੋਰ, ਨਾਂ ਦਾ ਭਾਵ ਨਹੀਂ, ਕਾਹੂ ਦਾ ਭਾਵ ਕਿਸੇ ਨੂੰ, ਜਾਨੀ ਦਾ ਭਾਵ ਜਾਣਦੇ। ਵਾਹਿਗੁਰੂ ਦੇ ਪਿਆਰੇ ਗੁਰੂ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਜਾਣਦੇ। ਨਾਮ ਜਪਦੇ ਹਨ ਤੇ ਇੱਕ ਵਾਹਿਗੁਰੂ ਦਾ, ਅਰਦਾਸ ਕਰਦੇ ਹਨ ਇੱਕ ਵਾਹਿਗੁਰੂ ਅੱਗੇ। ਦੁੱਖ ਸੁੱਖ ਸਿਮਰੀ ਤਹਿ ਮੌਜੂਦ, ਜਮ ਬੱਪਰਾ ਮੁਖੋ ਕਹਾਂ ਡਰਾਈ। ਦੁੱਖ ਦੇ ਵਿੱਚ, ਸੁੱਖ ਵਿੱਚ ਪਰਮਾਤਮਾ ਨੂੰ ਯਾਦ ਕਰਦੇ ਵਾਹਿਗੁਰੂ,
ਦੁੱਖ ਸੁੱਖ ਸਿਮਰੀ ਤਾਂ ਹੈ ਮੌਜੂਦ। ਜਿੱਥੇ ਵੀ ਮੈਂ ਦੁੱਖ ਸੁੱਖ ਵਿੱਚ ਤੁਹਾਨੂੰ ਯਾਦ ਕਰਦਾ ਹਾਂ, ਤੁਸੀਂ ਉੱਥੇ ਮੌਜੂਦ ਹੁੰਦੇ ਹੋ, ਹਾਜ਼ਰ ਨਾਜ਼ਰ ਹੁੰਦੇ ਹੋ। ਆਪਾਂ ਤਾਂ ਗੱਲਾਂ ਕਰਦੇ ਹਾਂ ਅਤੇ ਗੁਰੂ ਜੀ ਨੇ ਪ੍ਰੈਕਟੀਕਲ ਕੀਤਾ ਹੋਇਆ, ਤੱਤੀ ਤਵੀ ਉੱਤੇ ਬੈਠ ਕੇ ਵੀ ਪਰਮਾਤਮਾ ਨੂੰ ਯਾਦ ਕਰ ਰਹੇ ਨੇ। ਇਸ ਲਈ ਜਿਹੜੇ ਵਾਹਿਗੁਰੂ ਦੇ ਪਿਆਰੇ ਹਨ, ਉਹ ਵਾਹਿਗੁਰੂ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਜਾਣਦੇ ਨਹੀਂ। ਬੇਪਰਵਾਹ ਸਦਾ ਰੰਗ ਹਰ ਕੈ, ਰੰਗ ਦਾ ਅਰਥ ਦਾ ਪ੍ਰੇਮ। ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਬੇਪਰਵਾਹ ਸਦਾ, ਉਹ ਸਦਾ ਬੇਪਰਵਾਹ ਰਹਿੰਦੇ, ਕਿਸੇ ਦੀ ਪਰਵਾਹ ਹੀ ਨਹੀਂ। ਸਤਸੰਗੀ ਕੋਈ ਸੁਲੀ ਖਾਨ ਵਰਗਾ ਚੜ੍ਹ ਕੇ ਆ ਜਾਏ, ਸੁਲਭੀ ਖਾਨ ਵਾਲਾ ਚੜ੍ਹ ਕੇ ਆ ਜਾਏ, ਕੋਈ ਹੋਰ ਐਰਾ ਵਗੈਰਾ ਆ ਜਾਏ ਅਤੇ ਪਰਵਾਹ ਨਹੀਂ ਕਰਦੇ ਸਤਸੰਗੀ। ਬੇਪਰਵਾਹ ਸਦਾ ਰੰਗ ਹਰ ਕੈ, ਹਰੀ ਦੇ ਪਿਆਰ ਵਿੱਚ, ਪਰਮਾਤਮਾ ਦੇ ਪਿਆਰ ਵਿੱਚ ਬੇਪਰਵਾਹ ਰਹਿੰਦੇ ਨੇ, ਕਿਸੇ ਦੀ ਪਰਵਾਹ ਹੀ ਨਹੀਂ ਕਰਦੇ। ਜਾ ਕੋ ਪਾਖ ਸੁਆਮੀ, ਜਾ ਕੋ ਦਾ ਅਰਥ ਜਿਨ੍ਹਾਂ ਨੂੰ, ਜਿਨ੍ਹਾਂ ਮਹਾਂਪੁਰਸ਼ਾਂ ਨੂੰ, ਜਿਨ੍ਹਾਂ ਵਾਹਿਗੁਰੂ ਦੇ ਪਿਆਰਿਆਂ ਨੂੰ। ਪਾਖ ਦਾ ਅਰਥ ਪੱਖ। ਆਨੰਦ ਸਾਹਿਬ ਰੋਜ਼ ਆਪਾਂ ਪੜ੍ਹਦੇ ਹਾਂ ਅਤੇ ਸਤਸੰਗੀਓ, ਆਨੰਦ ਸਾਹਿਬ ਦੀ ਪਵਿੱਤਰ ਬਾਣੀ ਗੁਰੂ ਅਮਰਦਾਸ ਸਾਹਿਬ ਨੇ ਉਚਾਰੀ ਹੈ। ਗੁਰੂ ਅਮਰਦਾਸ ਸਾਹਿਬ ਦੇ ਘਰ ਇੱਕ ਪੋਤਰੇ ਨੇ ਜਨਮ ਲਿਆ, ਬਾਬਾ ਮੋਹਰੀ ਜੀ ਦੇ ਘਰ ਬੱਚਾ ਆਇਆ। ਵਧਾਈ ਦਿੱਤੀ ਸੱਚੇ ਪਾਤਸ਼ਾਹ, ਤੁਹਾਡੇ ਘਰ ਪੋਤਰਾ ਜੀ ਆਏ ਨੇ। ਗੁਰੂ ਜੀ ਨੇ ਸੇਵਾਦਾਰਨੀ ਨੂੰ ਭੇਜਿਆ, ਜਾਓ ਬੱਚੇ ਨੂੰ ਲੈ ਕੇ ਆਓ। ਮੇਰੀਆਂ ਮਾਤਾਵਾਂ ਬੈਠੀਆਂ ਸਤਿਕਾਰਯੋਗ ਬੀਬੀਆਂ, ਛੋਟਾ ਜਿਹਾ ਬੱਚਾ ਸਤਸੰਗ ਜਨਮਦਾ ਹੀ, ਉਹਨੂੰ ਮਹਾਰਾਜ ਨੇ ਮੰਗਾ ਲਿਆ, ਕਹਿੰਦੇ ਬੱਚੇ ਨੂੰ ਲੈ ਕੇ ਆਓ। ਰੁਮਾਲ ਵਿੱਚ ਬੱਚੇ ਨੂੰ ਸਤਸੰਗੀ ਲਿਆਂਦਾ, ਮਹਾਰਾਜ ਦੀ ਗੋਦ 'ਚ ਲਟਾ ਦਿੱਤਾ। ਧੰਨ ਧੰਨ ਗੁਰੂ ਅਮਰਦਾਸ ਸਾਹਿਬ ਨੇ ਉਸ ਬੱਚੇ ਨੂੰ ਗੋਦ 'ਚ ਲੈ ਲਿਆ। ਕਿੰਨਾ ਭਾਗਾਂ ਵਾਲਾ ਹੋਵੇਗਾ, ਜੰਮਦਿਆਂ ਹੀ ਗੁਰੂ ਕੀ ਗੋਦ। ਗੁਰੂ ਅਮਰਦਾਸ ਸਾਹਿਬ ਨੇ ਆਪਣੀ ਗੋਦੀ 'ਚ ਲੈ ਲਿਆ ਬੱਚਾ, ਚੁੱਪ ਸ਼ਾਂਤ। ਅਤੇ ਮਹਾਰਾਜ ਜੀ ਨੇ ਪਵਿੱਤਰ ਬਾਣੀ ਆਨੰਦ ਸਾਹਿਬ ਉਚਾਰਨ ਕੀਤੀ ਹੈ। ਜੇ ਇਸ ਬਾਣੀ ਨੂੰ ਪਿਆਰ ਨਾਲ ਪੜ੍ਹੀਏ, ਸ਼ਰਧਾ ਨਾਲ ਪੜ੍ਹੀਏ, 15 ਮਿੰਟ ਲੱਗਦੇ ਨੇ ਪਿਆਰੇ, 15-20 ਮਿੰਟ। ਔਰ ਇਹ ਬਾਣੀ ਜਦੋਂ ਗੁਰੂ ਅਮਰਦਾਸ ਜੀ ਨੇ ਉਚਾਰਨ ਕੀਤੀ ਹੈ ਤੇ ਉਸ ਬੱਚੇ ਦਾ ਨਾਮ ਵੀ ਇਸ ਬਾਣੀ ਦੇ ਨਾਮ ਤੇ ਰੱਖਿਆ, ਆਨੰਦ। ਇਹ ਗੁਰੂ ਅਮਰਦਾਸ ਜੀ ਦਾ ਪੋਤਰਾ ਸੀ ਤੇ ਬਾਬਾ ਮੋਹਰੀ ਜੀ ਦਾ ਪੁੱਤਰ। ਸੋ ਪਵਿੱਤਰ ਬਾਣੀ ਆਨੰਦ ਸਾਹਿਬ ਵਿੱਚ ਆਪਾਂ ਪੜ੍ਹਦੇ ਰੋਜ਼, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਦੂਸਰੀ ਪੌੜੀ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੂਸਾ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਇਹ ਮਨਾ ਜੇ ਤੂੰ ਪਰਮਾਤਮਾ ਨੂੰ ਚੇਤੇ ਰੱਖੇਗਾ, ਅੰਗੀਕਾਰ ਉਹ ਕਰੇ ਦਾ ਅਰਥ ਜਿਹੜਾ ਪੱਖ ਲਏਗਾ, ਤੇਰੇ ਵੱਲ ਹੋ ਜਾਏਗਾ, ਉਹ ਤੇਰੀ ਮਦਦ ਕਰੇਗਾ। ਵਾਹਿਗੁਰੂ ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਜਿਹਦੇ ਵੱਲ ਵਾਹਿਗੁਰੂ ਪਰਮਾਤਮਾ ਹੋ ਜਾਏ ਭਾਈ, ਕਦੇ ਵੀ ਉਹ ਹਾਰਦਾ ਨਹੀਂ ਜ਼ਿੰਦਗੀ 'ਚ। ਜਾ ਕੋ ਪਾਖ ਸੁਆਮੀ, ਜਿਹਨੂੰ ਜਿਹਨਾਂ ਰੱਬ ਦੇ ਪਿਆਰਿਆਂ ਨੂੰ ਪਰਮਾਤਮਾ ਦਾ ਪੱਖ ਹੈ, ਜਿਨ੍ਹਾਂ ਦਾ ਮਦਦਗਾਰ ਵਾਹਿਗੁਰੂ ਹੈ, ਜਿਨ੍ਹਾਂ ਦੇ ਵੱਲ ਪਰਮੇਸ਼ਰ ਹੈ, ਉਹ ਕਿਸੇ ਦੀ ਪਰਵਾਹ ਨਹੀਂ ਕਰਦੇ ਸਤਸੰਗੀਓ। ਰਹਾਓ ਵਿਸ਼ਰਾਮ ਦੇ ਕੇ ਗੁਰੂ ਅਰਜਨ ਦੇਵ ਜੀ ਮਿਹਰ ਕਰਦੇ ਹਨ। ਊਚ ਸਮਾਨਾ ਠਾਕੁਰ ਤੇਰੋ, ਊਚ ਦਾ ਅਰਥ ਉੱਚਾ, ਸਮਾਨਾ ਦਾ ਅਰਥ ਹੈ ਸਮਿਆਨਾ, ਸਮਿਆਨਾ ਦਾ ਅਰਥ ਹੈ ਚਾਨਣੀ, ਚਾਨਣੀ ਦਾ ਅਰਥ ਚੰਦੋਆ। ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੇ ਸਤਿਕਾਰ ਦੇ ਵਿੱਚ ਚੰਦੋਆ ਸਾਹਿਬ ਆਪਾਂ ਭੇਟ ਕਰਦੇ ਹਾਂ ਅਤੇ ਮਹਾਰਾਜ ਦੇ ਸੀਸ ਉੱਤੇ ਸ਼ੋਭਦਾ ਹੈ। ਖਿਆਲ ਕਰਿਓ, ਚੰਦੋਏ ਦੇ ਵਿੱਚ ਕੁਛ ਕਢਾਈ ਕੀਤੀ ਹੁੰਦੀ ਹੈ, ਸਿਤਾਰੇ ਵਾਹੇ ਹੁੰਦੇ ਨੇ ਤਾਰੇ, ਜਿਵੇਂ ਆਕਾਸ਼ ਹੈ ਨਾ, ਆਕਾਸ਼ ਆਕਾਸ਼ ਦੇ ਵਿੱਚ ਹੁੰਦਾ ਹੈ ਤਾਰੇ ਅਤੇ ਨਾਲ ਹੁੰਦੇ ਸੂਰਜ ਚੰਦਰਮਾ। ਇੱਦਾਂ ਜਦੋਂ ਆਪਾਂ ਚੰਦੋਏ ਸਾਹਿਬ ਦੇ ਦਰਸ਼ਨ ਕਰਦੇ, ਵਿਚਕਾਰ ਇੱਕ ਗੋਲ ਵੱਡਾ ਭਾਰੀ ਸਤਸੰਗੀ ਚੱਕਰ ਬਣਾਇਆ ਹੁੰਦਾ, ਵਿੱਚ ਛੋਟੇ ਛੋਟੇ ਸਿਤਾਰੇ,
ਜਿਹਦਾ ਮਤਲਬ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰਿਸ਼ਟੀ ਦੇ ਮਾਲਕ ਨੇ ਅਤੇ ਉੱਤੇ ਸੀਹ ਦੇ ਉੱਤੇ ਮਹਾਰਾਜ ਨੇ ਅਸਮਾਨ ਆਕਾਸ਼ ਰੂਪੀ ਚੰਦੋਆ ਸ਼ੋਭ ਰਿਹਾ। ਜਿਹੜੀ ਧਰਤੀ ਹੈ, ਧਰਤੀ ਇਹ ਪਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਰਹਿਣ ਦਾ ਆਸਣ ਬਣਾਇਆ ਅਤੇ ਜਿਹੜਾ ਆਕਾਸ਼ ਹੈ ਇਹ ਚੰਦੋਆ ਵਾਹਿਗੁਰੂ ਦੇ ਸਿਰ ਉੱਤੇ। ਚੰਦੋਆ ਜਿਹੜਾ ਦਸ ਸਤਸੰਗੀਓ ਇਹ ਗੁਰੂ ਜੀ ਦੇ ਸਤਿਕਾਰ ਵਾਸਤੇ, ਚੌਰ ਸਾਹਿਬ ਸਤਿਕਾਰ ਵਾਸਤੇ, ਸ਼ਹਿਨ ਸ਼ਾਹ ਹਨ ਗੁਰੂ ਗ੍ਰੰਥ ਸਾਹਿਬ ਜੀ ਬਾਦਸ਼ਾਹ ਦੇ ਸਿਰ ਦੇ ਉੱਤੇ ਛਤਰ ਅਤੇ ਚੌਰ ਝੂਲਦੇ ਨੇ, ਸਿਰ ਦੇ ਉੱਤੇ ਚੰਦੋਏ ਝੂਲਦੇ ਨੇ। ਸੋ ਇਸ ਲਈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਤਿਕਾਰ ਹੈ। ਮੱਖੀਆਂ ਅਡਾਉਣ ਲਈ ਚੌਰ ਸਾਹਿਬ ਨਹੀਂ ਹੁੰਦਾ, ਸੰਗਤਾਂ ਬੜੇ ਸ਼ਰਧਾ ਨਾਲ ਬੜੇ ਪਿਆਰ ਨਾਲ ਚੌਰ ਸਾਹਿਬ ਦੀ ਸੇਵਾ ਕਰਦੀਆਂ। ਬਹੁਤ ਵੱਡੀ ਸੇਵਾ, ਬਹੁਤ ਪਿਆਰ ਵਾਲੀ ਸੇਵਾ ਸਤਸੰਗੀਓ। ਅਤੇ ਜਦੋਂ ਵੀ ਚੌਰ ਸਾਹਿਬ ਦੀ ਸੇਵਾ ਕਰਨੀ ਹੈ, ਸ਼ਰਧਾ ਨਾਲ ਪਿਆਰ ਨਾਲ ਭਾਵਨਾ ਨਾਲ ਕਰੀਦੀ ਹੈ ਕਿ ਸੱਚੇ ਪਾਤਸ਼ਾਹ ਜੀ ਬੈਠੇ ਨੇ, ਤਖ਼ਤ ਉੱਤੇ ਸੁਸ਼ੋਭਿਤ ਨੇ ਅਤੇ ਮੈਂ ਤਿੰਨਾਂ ਦੇ ਸੀਸ ਉੱਤੇ ਚੌਰ ਸਾਹਿਬ ਕਰ ਰਿਹਾ। ਚੌਰ ਸਾਹਿਬ ਕਰਦੇ ਹਾਂ, ਖਿਆਲ ਕਰਨਾ ਕਿ ਜਦੋਂ ਵੀ ਚੌਰ ਸਾਹਿਬ ਕਰਦੇ ਹਾਂ ਉੱਚਾ ਕਰੋ, ਉੱਚਾ ਉੱਤੋਂ ਦੀ ਲਿਆ ਕੇ, ਐਂ ਸਮਝੋ ਜਿਵੇਂ ਗੁਰੂ ਸਾਹਿਬ ਜੀ ਸਜੇ ਨੇ ਬੈਠੇ ਨੇ ਅਤੇ ਮੈਂ ਉਹਨਾਂ ਦੇ ਸੀਸ ਉੱਤੇ ਚੌਰ ਕਰ ਰਿਹਾ ਉੱਤੋਂ ਦੀ। ਇਹ ਨਹੀਂ ਕਿ ਮਾਰੇ ਦੇ ਉੱਤੇ ਐਂ ਜਿਵੇਂ ਪੱਖੀ ਝੱਲਦੇ ਆ ਜਾਂ ਮੱਖੀਆਂ ਉਡਾਉਣੇ ਇੱਦਾਂ ਨਹੀਂ। ਪਿਆਰਿਓ, ਇਹ ਗੁਰੂ ਜੀ ਦੀ ਸ਼ਾਨ ਵਾਸਤੇ, ਗੁਰੂ ਜੀ ਸ਼ਹਿਨ ਸ਼ਾਹ ਹਨ। ਊਚ ਸਮਾਨਾ ਠਾਕੁਰ ਤੇਰੋ ਹੇ ਵਾਹਿਗੁਰੂ, ਉੱਚਾ ਹੈ ਤੇਰਾ ਸਾਮਿਆਨਾ। ਗੁਰੂ ਅਰਜਨ ਦੇਵ ਸਾਹਿਬ ਜੀ ਦੀ ਉਸਤਤ ਜਦੋਂ ਆਪਾਂ ਪੜ੍ਹਦੇ ਹਾਂ ਬਾਣੀ ਵਿੱਚ, ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖੇਵੇ ਚੰਦੋਆ, ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ 968 ਅੰਗ 'ਤੇ ਕਿ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖੇਵੇ ਚੰਦੋਆ। ਤਖ਼ਤ 'ਤੇ ਬੈਠੇ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ, ਸੀਸ ਉੱਤੇ ਸੋਹਣਾ ਚੰਦੋਆ ਸੋਭ ਰਿਹਾ। ਇਸ ਲਈ ਕਹਿੰਦੇ ਊਚ ਸਮਾਨਾ ਠਾਕੁਰ ਤੇਰੋ ਹੇ ਮਾਲਕ, ਹੇ ਵਾਹਿਗੁਰੂ ਤੂੰ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਆਕਾਸ਼ ਰੂਪੀ ਜਿਹੜਾ ਚੰਦੋਆ ਹੈ ਇਹ ਤੇਰੇ ਸੀਸ ਉੱਤੇ ਸੋਭ ਰਿਹਾ। ਅਵਰਨ ਕਾਹੂ ਤਾਨੀ, ਅਵਰਨ ਕਾਹੂ ਹੋਰ ਕੋਈ ਕਿਸੇ ਕੋਲ ਐਸਾ ਚੰਦੋਆ ਹੈ ਨਹੀਂ ਜਿਹੜਾ ਪਰਮੇਸ਼ਰ ਦੇ ਸੀਸ ਉੱਤੇ ਹੈ। ਤਾਨੀ ਦਾ ਅਰਥ ਨਾ ਕਿਸੇ ਦਾ ਤਾਣ ਹੀ ਹੈ, ਨਾ ਕਿਸੇ 'ਚ ਸ਼ਕਤੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ, ਤਿੰਨਾਂ ਦੇ ਚਰਨਾਂ ਵਿੱਚ ਕਾਬਲ ਦੀ ਸੰਗਤ ਆਈ, ਦਰਸ਼ਨਾਂ ਲਈ ਆਈ। ਤਿੰਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ, ਕਾਬਲ ਦੇ ਵਿੱਚ ਇੱਕ ਚੰਦੋਆ ਬਣ ਰਿਹਾ ਜਿਹੜਾ ਔਰੰਗਜ਼ੇਬ ਬਾਦਸ਼ਾਹ ਦੇ ਸਿਰ ਉੱਤੇ ਲੱਗਣਾ, ਉਸ ਦੀ ਕੀਮਤ 125,000 ਹੈ। ਉਹਨਾਂ ਸਮਿਆਂ 125,000, ਅੱਜ ਕੱਲ੍ਹ ਸਮਝੋ ਕਰੋੜ ਤੋਂ ਉੱਤੇ। ਅਤੇ ਮਹਾਰਾਜ ਸਾਡੀ ਇੱਛਾ ਹੈ ਕਿ ਤੁਸੀਂ ਤੇ ਉਹਦੇ ਨਾਲ ਵੱਡੇ ਸੱਚੇ ਪਾਤਸ਼ਾਹ ਹੋ, ਸ੍ਰਿਸ਼ਟੀ ਦੇ ਮਾਲਕ ਹੋ, ਤੁਹਾਡੇ ਸੀਸ ਉੱਤੇ ਉਹ ਤੋਂ ਕੀਮਤੀ ਚੰਦੋਆ ਚਾਹੀਦਾ। ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਕਹਿੰਦੇ ਸੰਗਤੋ ਜਿੰਨੀ ਸੇਵਾ ਤੁਸੀਂ ਕਰ ਸਕਦੇ ਹੋ ਕਾਬਲ ਦੀ ਸੰਗਤ ਨੂੰ ਕਿਆ ਕਰੋ, ਬਾਕੀ ਸੇਵਾ ਅਸੀਂ ਗੁਰੂ ਘਰੋਂ ਦੇਵਾਂਗੇ। 250,000 ਰੁਪਈਏ ਦਾ ਚੰਦੋਆ ਬਣਿਆ ਸਤਸੰਗੀਓ, 250,000 ਰੁਪਏ ਦਾ, ਅੱਜ ਕੱਲ੍ਹ ਦਾ ਸਮਝੋ ਬੇਅੰਤ ਮੁੱਲ ਉਹਦਾ। ਸੋ ਇਹ ਚੰਦੋਆ ਜਦੋਂ ਗੁਰੂ ਜੀ ਨੇ ਖਾਲਸਾ ਪੰਥ ਸਾਜਿਆ ਸੀ, ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿੰਨਾਂ ਦੇ ਸੀਸ ਉੱਤੇ ਸ਼ੋਭ ਰਿਹਾ ਸੀ। ਦੂਸਰੀ ਬੇਨਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ੋਭਾ ਵਿੱਚ ਬੜੇ ਬੜੇ ਕੀਮਤੀ ਚੰਦੋਏ ਆਪਾਂ ਭੇਟ ਕਰਦੇ ਹਾਂ। ਜਦੋਂ ਗੁਰੂ ਗ੍ਰੰਥ ਸਾਹਿਬ ਦਾ 400 ਸਾਲਾ ਪ੍ਰਕਾਸ਼ ਗੁਰਪੁਰਬ ਸੀ, 2000 ਤੇ ਸਤਸੰਗੀਓ ਇਹ 6 ਦੇ ਵਿੱਚ ਆਇਆ ਸੀ, 2006 ਦੇ ਵਿੱਚ, ਉਸ ਸਮੇਂ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਡਾ ਸਮਾਗਮ ਹੋਇਆ ਸੀ, ਜਿਹੜਾ ਸਮੁੱਚੀ ਸਿੱਖ ਕੌਮ ਨੇ ਅਤੇ ਹਰੇਕ ਧਰਮ ਦੇ ਵਿਅਕਤੀਆਂ ਨੇ ਆ ਕੇ ਉੱਚ ਹਾਜ਼ਰੀ ਭਰੀ ਸੀ। ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉੱਤੇ ਜਿਹੜਾ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਚੰਦੋਆ ਲੱਗਾ ਸੀ, 56,00,000 ਰੁਪਏ ਦਾ ਸੀ ਉਹ, 56,00,000 ਰੁਪਈਏ ਦਾ ਚੰਦੋਆ ਸੀ, ਇੰਨਾ ਕੀਮਤੀ ਚੰਦੋਆ ਸਤਸੰਗੀਓ।
ਮਤਲਬ ਹੈ ਕਿ ਗੁਰੂ ਮਹਾਰਾਜ ਸ੍ਰਿਸ਼ਟੀ ਦੇ ਮਾਲਕ ਹਨ। ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ। ਹੇ ਵਾਹਿਗੁਰੂ, ਤੂੰ ਸ੍ਰਿਸ਼ਟੀ ਦਾ ਮਾਲਕ ਹੈ, ਤੇਰੇ ਸੀਸ ਉੱਤੇ ਚੰਦੋਆ ਆਕਾਸ਼ ਰੂਪੀ ਸ਼ੋਭ ਰਿਹਾ। ਇਹ ਚੰਦੋਆ ਐਸਾ ਹੈ ਕਿ ਹੋਰ ਕੋਈ ਤਾਣ ਹੀ ਨਹੀਂ ਸਕਦਾ, ਕਿਸੇ ਵਿੱਚ ਐਸਾ ਤਾਣ ਬਲ ਹੈ ਹੀ ਨਹੀਂ ਕਿ ਕੋਈ ਐਸਾ ਚੰਦੋਆ ਬਣਾ ਕੇ ਤੇ ਲਾ ਦੇਵੇ। ਗੁਰਬਾਣੀ ਵਿੱਚ ਬਚਨ ਆਉਂਦਾ ਸਤਸੰਗੀਓ ਕਿ ਜਿਹੜਾ ਸਿਰ ਉੱਤੇ ਪਰਮਾਤਮਾ ਦੇ ਇਹ ਚੰਦੂਆ ਹੈ ਨਾ, ਬਿਨ ਥੰਮਾ ਗਗਨ ਰਹਾਇਆ, ਜਿਹੜਾ ਆਕਾਸ਼ ਹੈ ਨਾ, ਬਿਨਾਂ ਥੰਮਾਂ ਤੋਂ ਬਿਨਾਂ ਪਿੰਦਰਾਂ ਤੋਂ ਇਹ ਪਰਮੇਸ਼ਰ ਨੇ ਖੜਾ ਕੀਤਾ, ਕਿੰਨਾ ਵੱਡਾ ਆਕਾਸ਼ ਹੈ। ਕੋਈ ਸਤਸੰਗ ਇਹਨੂੰ ਲੱਗਾ ਨਹੀਂ ਹੋਇਆ, ਥੰਮ ਨਹੀਂ ਥੱਲੇ, ਕੋਈ ਇਹਨੂੰ ਰੱਸੀਆਂ ਨਹੀਂ ਬੱਧੀਆਂ ਹੋਈਆਂ। ਐਸੋ ਅਮਰ ਮਿਲਿਓ ਭਗਤਨ ਕਉ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਹਨ ਰੱਬ ਦੇ ਪਿਆਰਿਆਂ ਭਗਤਾਂ ਨੂੰ, ਗੁਰਸਿੱਖਾਂ ਨੂੰ, ਸਾਧੂ ਸੰਤਾਂ ਨੂੰ, ਐਸੋ ਅਮਰ ਮਿਲਿਓ। ਐਸੋ ਦਾ ਭਾਵ ਐਸਾ, ਅਮਰ ਦਾ ਅਰਥ ਹੈ ਜਿਹੜਾ ਕਦੇ ਖਤਮ ਨਹੀਂ ਹੁੰਦਾ, ਅਵਨਾਸੀ, ਨਿਸ਼ਚਲ, ਜਿਹੜਾ ਕਦੇ ਮਰਦਾ ਨਹੀਂ, ਜਿਹਨੂੰ ਆਪਾਂ ਮੂਲ ਮੰਤਰ 'ਚ ਕਹਿੰਦੇ ਅਕਾਲ ਮੂਰਤ, ਭਾਵ ਕਾਲ ਦਾ ਮੌਤ ਅਤੇ ਅਕਾਲ ਦਾ ਜਿਹਦਾ ਕਾਲ ਨਾ ਆਵੇ, ਜਿਹੜਾ ਸਦਾ ਰਵੇ। ਅਮਰ ਦਾ ਅਰਥ ਵੀ ਇਹੀ ਹੈ, ਆ ਮਾਰ ਜਿਹੜਾ ਮਰੇ ਨਾ। ਐਸੋ ਅਮਰ ਬਿਲਿਓ ਭਗਤਨ ਕਉ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਐਸਾ ਅਮਰ ਪਰਮੇਸ਼ਰ ਅਵਨਾਸੀ ਵਾਹਿਗੁਰੂ ਭਗਤਾਂ ਨੂੰ, ਰੱਬ ਦੇ ਪਿਆਰਿਆਂ ਨੂੰ ਮਿਲਿਆ ਹੈ। ਰਾਜ ਰਹੇ ਰੰਗ ਗਿਆਨੀ, ਜਿਹੜੇ ਗਿਆਨਮਾਨ ਮਹਾਂਪੁਰਸ਼ ਰੱਬ ਦੇ ਪਿਆਰੇ ਹੈ ਨਾ, ਗਿਆਨਮਾਨ। ਰਾਜ ਰਹੇ ਦਾ ਅਰਥ ਹੈ ਕਿ ਉਹ ਪਰਮਾਤਮਾ ਦੇ ਪਿਆਰ ਵਿੱਚ ਰੰਗੇ ਹੋਏ ਨੇ। ਦੋ ਚਾਰ ਦਸ ਵੀਹ ਕਿਤਾਬਾਂ ਪੜ੍ਹ ਕੇ ਅਤੇ ਗਿਆਨੀ ਬਣ ਜਾਣਾ, ਇਹ ਗਿਆਨ ਹੋਰ ਹੈ। ਇੱਕ ਹੁੰਦਾ ਗਿਆਨੀ ਜਿਹੜਾ ਗਿਆਨ ਰੱਖੇ ਪਰਮੇਸ਼ਰ ਦਾ, ਬ੍ਰਹਮ ਗਿਆਨੀ ਜਿਹਨੂੰ ਕਹਿੰਦੇ ਹੈ, ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸੁਨੇਹੋ ਅਰਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ। ਜਿਹੜਾ ਸੋਨੇ ਅਤੇ ਮਿੱਟੀ ਨੂੰ ਇੱਕੋ ਜਿਹਾ ਮੰਨਦਾ ਹੈ, ਕਾਮ ਕਰੋ ਦੀ ਜਿਹਦੇ ਨੇੜੇ ਨਹੀਂ ਆਉਂਦਾ, ਦੁੱਖ ਸੁੱਖ ਜਿਹਨੂੰ ਪ੍ਰਭਾਵਿਤ ਨਹੀਂ ਕਰ ਸਕਦਾ। ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਨ ਕਰਦੇ ਨੇ ਐਸਾ ਹੈ ਗਿਆਨੀ, ਐਸੇ ਵਿਅਕਤੀ ਨੂੰ ਗਿਆਨਮਾਨ ਕਹਿੰਦੇ ਨੇ। ਅਤੇ ਗੁਰੂ ਜੀ ਕਹਿੰਦੇ ਰਾਚ ਰਹੇ ਰੰਗ ਗਿਆਨੀ, ਜਿਹੜੇ ਐਸੇ ਗਿਆਨਮਾਨ ਵਾਹਿਗੁਰੂ ਦੇ ਪਿਆਰੇ ਨੇ ਨਾ, ਉਹ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਰਹਿੰਦੇ ਸਤਸੰਗੀਓ।

ਰੋਗ, ਰੋਗ ਹੀ ਭਾਈ ਕਈ ਤਰ੍ਹਾਂ ਦੇ ਨੇ, ਜਨਮ ਦਾ ਰੋਗ, ਮਰਨ ਦਾ ਰੋਗ, ਕਈ ਤਰ੍ਹਾਂ ਦੇ ਸਰੀਰਕ ਰੋਗ, ਮਾਨਸਿਕ ਰੋਗ, ਬੇਅੰਤ ਤਰ੍ਹਾਂ ਦੇ ਰੋਗ। ਵਾਹਿਗੁਰੂ ਤੰਦਰੁਸਤੀ ਦੇਵੇ ਹਰੇਕ ਨੂੰ। ਕਈ ਰੋਗ ਐਸੇ ਦੇ ਅਸਾਧ ਰੋਗ ਹੁੰਦੇ ਨੇ, ਅਸਾਧ ਰੋਗ ਉਪਜਿਆ ਤਨ ਪੀਤਰ, ਗੁਰੂ ਗ੍ਰੰਥ ਸਾਹਿਬ ਦਾ ਵਚਨ ਹੈ। ਅਸਾਧ ਰੋਗ ਉਪਜਿਆ ਤਨ ਪੀਤਰ, ਅਸਾਧ ਰੋਗ ਹੁੰਦਾ ਜਿਹਦਾ ਇਲਾਜ ਕੋਈ ਨਹੀਂ, ਸਰੀਰ ਦੇ ਨਾਲ ਨਿਭ ਜਾਂਦਾ। ਅਤੇ ਗੁਰੂ ਜੀ ਮਿਹਰ ਕਰਦੇ ਰੋਗ ਅਤੇ ਸੋ ਕਹਿੰਦੇ ਚਿੰਤਾ, ਦੁੱਖ, ਕਈ ਤਰ੍ਹਾਂ ਦੇ ਦੁੱਖ, ਦੁੱਖ ਵੀ ਕਈ ਤਰ੍ਹਾਂ ਦੇ ਮੰਨੇ ਨੇ। ਜਰਾ ਦਾ ਅਰਥ ਹੁੰਦਾ ਵਡੇਪਾ, ਇਹ ਵੀ ਇੱਕ ਸਤਸੰਗੀ ਰੋਗ ਹੀ ਹੈ, ਵਡੇਪੇ ਦਾ ਰੋਗ। ਮਰਾ ਦਾ ਅਰਥ ਹੁੰਦਾ ਮੌਤ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਹੋਰ ਪੰਕਤੀ ਆਉਂਦੀ ਹੈ, ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ। ਧਿਆਨ ਪੰਕਤੀ ਸੁਣਿਓ, ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ, ਕੋਈ ਲਾਗ ਨਾ ਸਕੇ ਬਿਨ ਹਰ ਕਾ ਲਾਇਆ। ਕਹਿੰਦੇ ਪਰਮਾਤਮਾ ਦਾ ਲਾਇਆ ਹੋਇਆ ਭਾਈ, ਪਰਮਾਤਮਾ ਦੀ ਆਗਿਆ ਤੋਂ ਬਿਨਾਂ ਇਹ ਕੋਈ ਚੀਜ਼ ਲੱਗ ਨਹੀਂ ਸਕਦੀ। ਮਤਲਬ ਜਰਾ ਬੁਢੇਪਾ ਔਰ ਮਰਾ ਮੌਤ, ਤਾਪ, ਤਾਪ ਦਾ ਅਰਥ ਤਾਪ ਚੜ੍ਹ ਜਾਣਾ, ਸਿਰਤ ਸਾਪ, ਇਹਦੇ ਦੋ ਅਰਥ ਕੀਤੇ ਵਿਦਵਾਨਾਂ ਨੇ। ਸਿਰਤ ਦਾ ਅਰਥ ਹੈ ਸਿਰ ਪੀੜ, ਜਾਂ ਸਿਰਤ ਸਾਪ, ਸਿਰ ਦਾ ਬੁਖਾਰ ਚੜ੍ਹ ਜਾਣਾ। ਸਿਰ ਨੂੰ ਬੁਖਾਰ ਚੜ੍ਹਨਾ ਸਤਸੰਗੀ ਬੜਾ ਦੁੱਖਦਾਈ ਭਿਆਨਕ ਹੁੰਦਾ ਹੈ। ਜਾਂ ਸਿਰਤ ਦਾ ਅਰਥ ਸ਼ਿਲਤ ਵੱਜ ਜਾਣੀ, ਕਈ ਯਾਰ ਸ਼ਿਲਤ ਵੱਜਣ ਜਾਂਦੀ ਬੜਾ ਦੁੱਖ ਦਿੰਦੀ ਸਤਸੰਗੀ। ਸਾਪ ਦਾ ਅਰਥ ਸੱਪ ਵੀ ਹੈ। ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ, ਸਾਰਾ ਕੁਛ ਪਰਮੇਸ਼ਰ ਦੇ ਹੱਥ ਵਿੱਚ ਹੈ, ਕੋਈ ਲਾਗ ਨਾ ਸਕੇ ਬਿਨ ਹਰ ਕਾ ਲਾਇਆ। ਜਿੰਨਾ ਚਿਰ ਪਰਮਾਤਮਾ ਦਾ ਹੁਕਮ ਨਹੀਂ ਹੁੰਦਾ, ਕਦੇ ਵੀ ਕਦਾਂ ਚਿੱਤ ਵੀ ਸਤਸੰਗਿਓ ਇਹ ਦੁੱਖ ਲੱਗਦੇ ਨਹੀਂ। ਪਿੱਛੇ ਬੇਨਤੀ ਕੀਤੀ ਸੀ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਲਾਹੌਰ ਸ਼ਹਿਰ ਤੋਂ ਚਾਰ ਮਸੰਦ, ਮਸੰਦ ਕੋਈ ਮਾੜੀ ਚੀਜ਼ ਨਹੀਂ ਸੀ ਸਤਸੰਗਿਓ, ਇਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ, ਵਾਹਿਗੁਰੂ ਗੁਰੂ ਰਾਮਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਬ੍ਰਹਮ ਗਿਆਨੀ ਗੁਰਸਿੱਖ ਜਿਹੜੇ ਸੀ ਉਹਨਾਂ ਨੂੰ ਭੇਜਿਆ, ਨਾਲ ਤਾਂ ਪ੍ਰਚਾਰ ਕਰੋ ਅਤੇ ਨਾਲ ਗੁਰੂ ਘਰ ਦੀ ਕਾਰ ਸੇਵਾ ਉਗਰਾਓ, ਮਾਇਆ ਮਤ ਮਾਰ ਦਿੰਦੀ ਸਤਸੰਗਿਓ। ਕਈ ਬਚੇ ਰਹਿੰਦੇ ਮਾਇਆ ਦੇ ਪ੍ਰਭਾਵ ਤੋਂ, ਕਈ ਪ੍ਰਭਾਵ ਹੇਠ ਆ ਜਾਂਦੇ ਨੇ। ਸੋ ਕੀ ਹੋਇਆ ਕਿ ਇਹ ਜਿਹੜੇ ਪ੍ਰਚਾਰਕ ਸੀ, ਬੜੀ ਕਿਰਪਾ ਇਹਨਾਂ 'ਤੇ, ਬ੍ਰਹਮ ਗਿਆਨੀ ਗੁਰੂ ਦੇ ਸਿੱਖ, ਸਹਿਜੇ ਸਹਿਜੇ ਇਹਨਾਂ 'ਚ ਖੜੋਤ ਆ ਗਈ, ਸਹਿਜੇ ਸਹਿਜੇ ਇਹਨਾਂ 'ਚ ਕਮੀਆਂ ਆ ਗਈਆਂ। ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਪ੍ਰਥਾ ਬੰਦ ਕਰ ਦਿੱਤੀ। ਸੋ ਗੁਰੂ ਅਰਜਨ ਦੇਵ ਦੇ ਵੇਲੇ ਮੋਹਣ ਔਰ ਆਲਮਗੰਜ, ਸੋ ਸਤਸੰਗਿਓ, ਤੁਲਸਪੁਰੀ, ਭਾਈ ਜੋਧ ਜੀ, ਇਹ ਚਾਰ ਮਸੰਦ, ਇਹਨਾਂ ਨੇ ਉਗਰਾਹੀ ਇਕੱਠੀ ਕੀਤੀ। ਇੱਕ ਇੱਕ ਟਕਾ, ਇੱਕ ਇੱਕ ਪੈਸਾ ਜਿਹੜਾ ਸੀ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਇਹ ਲੈ ਕੇ ਅਤੇ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ। ਇੱਕ ਰਾਥ ਲੈ ਲਿਆ, ਰਾਥ ਉਹਦੇ 'ਚ ਬੈਠ ਗਏ ਅਤੇ ਗਰਮੀ ਦੇ ਦਿਨ ਸੀ, ਉਹਨਾਂ ਪਾਣੀ ਦੇ ਘੜੇ ਭਰ ਕੇ ਰੱਖ ਲਏ ਵਿੱਚ, ਰਾਜ ਪਿਆਸ ਲੱਗੇਗੀ ਪੀ ਲਾਂਗੇ। ਪੀਂਦਿਆਂ ਪੀਂਦਿਆਂ ਕੁਝ ਘੜੇ ਪੀ ਲਏ ਸਤਸੰਗਿਓ, ਅਤੇ ਅੱਧ 'ਚ ਆਏ ਅੰਮ੍ਰਿਤਸਰ ਸਾਹਿਬ ਦੇ ਅਤੇ ਲਾਹੌਰ ਦੇ ਅੱਧ 'ਚ। ਇੱਕ ਬਹੁਤ ਵੱਡਾ ਭਿਆਨਕ ਸੱਪ ਫੰਨ ਖਿਲਾਰ ਕੇ ਇਹਨਾਂ ਦੇ ਅੱਗੇ ਖਲੋ ਗਿਆ। ਜੇ ਸੱਜੇ ਰੱਥ ਕਰਦੇ ਨੇ ਸੱਜੇ ਨੂੰ ਹੋ ਜਾਂਦਾ, ਜੇ ਖੱਬੇ ਕਰਦੇ ਖੱਬੇ ਹੋ ਜਾਂਦਾ। ਇੱਧਰ ਨੂੰ ਉੱਧਰ ਨੂੰ ਇਹਨਾਂ ਬਥੇਰੀ ਯਤਨ ਕੀਤੇ, ਐਂ ਦੀ ਕੱਢ ਲਈਏ, ਐਂ ਦੀ ਕੱਢ ਲਈਏ, ਪਰ ਅੱਗੇ ਹੋ ਜਾਇਓ। ਅੰਤ ਨੂੰ ਉਹਨਾਂ ਨੇ ਮਨ 'ਚ ਵਿਚਾਰ ਕੀਤੀ, ਕਾਰਨ ਹੈ ਕੋਈ। ਇੱਕ ਉਹਨਾਂ 'ਚ ਉਤਰਿਆ ਥੱਲੇ, ਕਹਿਣ ਲੱਗਾ, ਭਰਾ ਸਾਡਾ ਰਸਤਾ ਛੱਡ ਦੇ, ਅਸੀਂ ਗੁਰੂ ਜੀ ਦੇ ਦਰਸ਼ਨ ਵਾਸਤੇ ਜਾਣਾ। ਪਰ ਉਹ ਹਿੱਲਿਆ ਹੀ ਨਹੀਂ। ਫਿਰ ਉਹਨਾਂ ਵਿਚਾਰ ਕੀਤੀ ਅਤੇ ਉਹਨਾਂ ਨੇ ਕੀ ਕੀਤਾ, ਘੜਾ ਜਿਹੜਾ ਸੀ ਨਾ, ਘੜਾ ਖਾਲੀ ਪਿਆ ਘੜਾ ਉਹਨਾਂ ਨੇ ਰੱਖ ਦਿੱਤਾ ਧਰਤੀ 'ਤੇ। ਕਹਿੰਦੇ ਜੇ ਭਰਾ ਤੂੰ ਗੁਰੂ ਦੇ ਦਰਸ਼ਨ ਵਾਸਤੇ ਜਾਣਾ, ਵਿੱਚ ਵੜ ਜਾ। ਉਹਨੇ ਕੀ ਕੀਤਾ, ਛੇਤੀ ਨਾਲ ਸੱਪ ਵਿੱਚ ਵੜ ਗਿਆ ਘੜੇ ਦੇ। ਉਹਨਾਂ ਉੱਤੋਂ ਕੱਪੜੇ ਦਾ ਮੂੰਹ ਬੰਨਿਆ ਅਤੇ ਆ ਗਏ ਅੰਮ੍ਰਿਤਸਰ ਸਾਹਿਬ, ਜਿੱਥੇ ਰਾਤ ਖਿਲਾਰਨਾ ਸੀ ਖਿਲਾਰ ਦਿੱਤਾ। ਆਪ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਏ, ਲਿਆ ਕੇ ਭੇਟਾ ਰੱਖੀ ਮਹਾਰਾਜ ਦੇ ਚਰਨਾਂ, ਸੱਚੇ ਪਾਤਸ਼ਾਹ ਇਹ ਸੇਵਾ ਤੁਸੀਂ ਸਾਡੇ ਤੋਂ ਲਈ ਹੈ ਅਤੇ ਮਹਾਰਾਜ ਇਕਾਰ ਭੇਟਾ ਪ੍ਰਵਾਨ ਕਰਿਓ।
ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਤੁਸੀਂ ਆਏ ਸੀ ਪੰਜ ਜਾਣੇ ਅਤੇ ਅੰਦਰ ਚਾਰ ਹੀ ਆਏ ਹੋ। ਇਹਦੇ ਨਹੀਂ ਮਹਾਰਾਜ, ਚਾਰ ਹੀ ਆਏ ਸੀ। ਕਹਿੰਦੇ ਨਹੀਂ, ਪੰਜ ਜਾਣੇ ਆਏ ਸੀ ਤੁਸੀਂ। ਸਮਝ ਨਹੀਂ ਲੱਗੀ ਮਹਾਰਾਜ, ਸੀ ਚਾਰ ਹੀ ਸੀ। ਕਹਿੰਦੇ ਨਹੀਂ, ਪੰਜ ਜਾਣੇ ਸੀ। ਫਿਰ ਦਿਮਾਗ ਦੇ ਵਿੱਚ ਆਇਆ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਉੱਥੇ ਰੱਥ ਦੇ ਵਿੱਚ ਆ ਉਹਨੂੰ ਲੈ ਕੇ ਆਓ, ਉਹ ਤਾਂ ਮਹਾਰਾਜ ਸੱਪ ਹੈ। ਕਹਿੰਦੇ ਹਾਂ ਭਾਈ, ਲਿਆਓ ਉਹਨੂੰ। ਸਤਸੰਗੀ ਉਹਨਾਂ ਘੜਾ ਚੁੱਕ ਕੇ ਲਿਆਂਦਾ ਦਰਬਾਰ ਸਾਹਿਬ ਦੇ ਅੰਦਰ। ਮਹਾਰਾਜ ਕਹਿੰਦੇ ਕੱਪੜਾ ਖੋਲੋ। ਜਦੋਂ ਕੱਪੜਾ ਖੋਲਿਆ, ਮਾਰ ਕੇ ਫੁਕਾਰਾ ਬਾਹਰ ਨੂੰ ਹੋਇਆ ਸੱਪ। ਫਨ ਖਿਲਾਰ ਲਈ ਸਤਸੰਗੀ, ਉਹ ਸੰਗਤ ਤੇ ਕਰਾ ਡਰ ਗਈ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਅਜੇ ਵੀ ਆਕੜ ਨਹੀਂ ਗਈ ਤੇਰੀ, ਸੱਪ ਦੀ ਜੂਨ 'ਚ ਪੈ ਗਿਆ ਤੂੰ, ਅਜੇ ਵੀ ਤੂੰ ਆਪਣੀ ਜਿਹੜੀ ਫੂੰ ਫੁਕਾਰਾ ਅਜੇ ਵੀ ਨਹੀਂ ਛੱਡਿਆ। ਸੰਗਤ ਹੈਰਾਨ, ਮਾਰੇ ਕੀ ਕੌਤਕ ਹੈ। ਕਹਿੰਦੇ ਸਾਡਾ ਮਸੰਦ ਸੀ ਇਹ, ਇਹਨੇ ਕਾਰ ਭੇਟਾ ਗਰਾਹੀ ਅਤੇ ਬਹੁਤ ਸਾਰੀ ਜਿਹੜੀ ਕਾਰ ਭੇਟਾ ਸੀ ਇਹ ਡਕਾਰ ਗਿਆ, ਆਪਣੇ ਕੰਮਾਂ ਲਈ ਵਰਤ ਲਈ। ਸੋ ਗੁਰੂ ਜੀ ਕਹਿੰਦੇ ਕਿ ਮਾਇਆ ਧਾਰੀ ਹੋ ਗਿਆ ਅਤੇ ਵਾਹਿਗੁਰੂ ਨੂੰ ਭੁੱਲ ਗਿਆ ਅਤੇ ਇਹਦਾ ਧਿਆਨ ਮਾਇਆ 'ਚ ਰਹਿ ਗਿਆ, ਸੱਪ ਦੀ ਜੂਨ 'ਚ ਪੈ ਗਿਆ। ਸੱਚੇ ਪਾਤਸ਼ਾਹ ਜੀ ਨੇ ਜਲ ਮੰਗਵਾਇਆ ਸਰੋਵਰ ਦਾ, ਸਤਨਾਮ ਕਹਿ ਕੇ ਛੱਟਾ ਮਾਰਿਆ, ਸਰੀਰ ਛੁੱਟ ਗਿਆ ਉਹਦਾ। ਭਲਾ ਕਰਤਾ ਮਹਾਰਾਜ ਨੇ ਬਾਣੀ 'ਚ ਲਿਖਿਆ ਸਤਸੰਗੀਓ ਕਿ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਣ ਪਾਰ ਉਤਾਰੇ। ਪਸ਼ੂਆਂ ਦਾ, ਪ੍ਰੇਤਾਂ ਦਾ, ਪੱਥਰਾਂ ਦਾ ਭਲਾ ਕਰਨ ਵਾਲੇ ਗੁਰੂ ਸਾਹਿਬ ਸੱਚੇ ਪਾਤਸ਼ਾਹ। ਇਸ ਲਈ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਗਟਾਨੀ, ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ। ਇਹ ਸਾਰਾ ਕੁਛ ਵਾਹਿਗੁਰੂ ਦੇ ਹੱਥ, ਛੋਟੇ ਜਿਹੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਰਿੜਦੇ ਨੇ, ਰਿੜ ਰਿਹਾ ਬੱਚਾ ਅਜੇ ਤੁਰਦਾ ਨੀਗਾ, ਗੋਡਿਆਂ ਦੇ ਬਾਲ, ਆਪਣੇ ਹੱਥਾਂ ਦੇ ਬਾਲ, ਸੱਚੇ ਪਾਤਸ਼ਾਹ ਜੀ ਰਿੜਦੇ ਵਿਹੜੇ 'ਚ। ਗੁਰੂ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਦੇ ਤਾਇਆ ਜੀ ਅਤੇ ਤਾਈ ਕਰਮੋ, ਤਾਇਆ ਪ੍ਰਿਥੀ ਚੰਦ, ਉਹਨਾਂ ਨੇ ਇੱਕ ਸਪੇਰੇ ਨੂੰ ਵੇਖਿਆ ਬੀਨ ਵਜਾਉਂਦਾ ਫਿਰੇ ਗਲੀ 'ਚ, ਉਹਨੂੰ ਘਰ ਸੱਦ ਲਿਆ। ਘਰ ਸੱਦ ਕੇ ਕਹਿੰਦੇ, ਭਾਈ ਇੱਕ ਕੰਮ ਕਰੇਗਾ? ਕਹਿੰਦੇ ਹਾਂਜੀ, ਦੱਸੋ। ਕਹਿੰਦੇ ਪੈਸੇ ਦੇਵਾਂਗੇ ਤੈਨੂੰ ਪਹਿਲਾਂ 500 ਐਡਵਾਂਸ। ਇੱਕ ਕੰਮ ਕਰ, ਕਹਿੰਦੇ ਦੱਸ। ਇੱਕ ਸੇਵਾਦਾਰ ਨੂੰ ਭੇਜਿਆ ਨਾਲ, ਕਹਿਣ ਲੱਗੇ ਆਹ ਘਰ ਹੈ, ਇਸ ਘਰ ਦੇ ਵਿੱਚ ਸੱਪ ਸੁੱਟ ਦੇਣਾ, ਵੱਡਾ ਭਾਰੀ ਜ਼ਹਿਰੀਲਾ ਸੱਪ ਜਿਹਦਾ ਇਲਾਜ ਕੋਈ ਨਹੀਂ। ਸਤਸੰਗੀਓ, ਉਹੜਾ ਸੱਪ ਸੀ ਉਸ ਸਪੇਰੇ ਨੇ ਅੱਖ ਬਚਾ ਕੇ ਅਤੇ ਗੁਰੂ ਘਰ ਦੇ ਵਿੱਚ ਸੁੱਟ ਦਿੱਤਾ। ਛੇਵੇਂ ਪਾਤਸ਼ਾਹ ਵਿਹੜੇ ਦੇ ਵਿੱਚ ਖੇਡ ਰਹੇ ਸੀ ਛੋਟੇ ਜਿਹੇ, ਮਾਤਾ ਜੀ ਆਪਣੇ ਕੰਮੀ ਲੱਗੇ ਨੇ, ਅਤੇ ਸੱਪ ਤੁਰਿਆ ਜਾਵੇ। ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਲਿਖਿਆ ਹੈ ਕਿ ਚੰਚਲ ਮਤ ਬਾਰਕ ਬੱਪਰੇ ਕੀ ਸਰਪ ਅਗਨ ਕਰ ਮੇਲੈ। ਬੜਾ ਸੱਪ ਹੁੰਦਾ, ਬੱਚੇ ਨੂੰ ਬੜਾ ਸੋਹਣਾ ਲੱਗਦਾ ਉਹ, ਜਦੋਂ ਐਂ ਬਲ ਪਾ ਕੇ ਚੱਲਦਾ ਡੱਬੀਆਂ ਵਾਲਾ ਸੱਪ। ਅਤੇ ਛੇਵੇਂ ਪਾਤਸ਼ਾਹ ਤਾਂ ਹੈ ਹੀ ਮਾਲਕ ਨੇ, ਉਹਨਾਂ ਨੇ ਉਸ ਸੱਪ ਨੂੰ ਸਤਸੰਗੀ ਫੜ ਲਿਆ, ਬਹੁਤ ਵੱਡਾ ਸੱਪ। ਹੁਣ ਫੜ ਕੇ ਉਹਦੀ ਜ਼ੋਰ ਦੀ ਜਿਹੜੀ ਸਰੀ ਸੀ ਘੁੱਟੀ ਮਾਰੇ ਛੇਵੇਂ ਪਾਤਸ਼ਾਹ ਨੇ, ਫਨ ਉਹਦੀ ਧਰਤੀ 'ਤੇ ਰਗੜ ਦਿੱਤੀ, ਸੱਪ ਮਾਰ ਦਿੱਤਾ। ਵਿਹੜੇ 'ਚ ਪਿਆ ਸੱਪ, ਭਾਦੀ ਬਣ ਗਈ, ਮਾਤਾ ਜੀ ਭੱਜ ਕੇ ਆਏ, ਸੇਵਾਦਾਰ ਭੱਜ ਕੇ ਆਏ। ਸਤਸੰਗੀਓ, ਹੇ ਵਾਹਿਗੁਰੂ ਤੋਂ ਕਿਰਪਾ ਕੀਤੀ, ਬੱਚੇ ਨੂੰ ਬਚਾ ਲਿਆ। ਮਤਲਬ ਕਿ ਛੇਵੇਂ ਪਾਤਸ਼ਾਹ ਜੀ ਨੇ ਛੋਟੇ ਹੁੰਦਿਆਂ ਹੀ ਸੱਪ ਦਾ ਉਧਾਰ ਕਰ ਦਿੱਤਾ। ਉਹ ਮਾਰਨ ਵਾਸਤੇ ਛੁੱਟਿਆ ਸੀ ਕਿ ਇਹ ਸੱਪ ਲੜ ਜਾਏ ਅਤੇ ਇਹ ਬੱਚਾ ਖਤਮ ਹੋ ਜਾਏ, ਪਰ ਜਿਹਨੂੰ ਪਰਮਾਤਮਾ ਰੱਖੇ ਉਹਨੂੰ ਕੌਣ ਮਾਰੇ, ਕਿਉਂਕਿ ਵਾਹਿਗੁਰੂ ਦੇ ਹੱਥ ਵਿੱਚ ਸਾਰਾ ਕੁਛ। ਅਤੇ ਗੁਰੂ ਅਰਜਨ ਦੇਵ ਜੀ ਫਰਮਾਉਂਦੇ, ਰੋਗ ਸੋਗ ਦੁੱਖ ਜਰਾ ਮਰਾ, ਜਿੰਨੇ ਰੋਗ ਨੇ ਅਤੇ ਰੋਗਾਂ ਤੋਂ ਪੈਦਾ ਹੋਈ ਚਿੰਤਾ ਸੋਗ, ਆਨੰਦ ਸਾਹਿਬ ਦਾ ਪਾਠ ਰੋਜ਼ ਕਰਦੇ ਹਾਂ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਦੁੱਖ ਅਤੇ ਰੋਗ ਅਤੇ ਰੋਗਾਂ ਤੋਂ, ਦੁੱਖਾਂ ਤੋਂ ਸੰਤਾਪ ਪੈਦਾ ਹੋ ਜਾਂਦਾ। ਸੰਤਾਪ ਦਾ ਅਰਥ ਹੁੰਦਾ ਚਿੰਤਾ ਨੂੰ, ਚਿੰਤਾ ਲੱਗੀ ਰਹਿਣੀ ਉੱਠੇ ਪੈਰ, ਕਦੋਂ ਠੀਕ ਹੋਵਾਂਗੇ, ਹੋਵਾਂਗੇ ਕਿ ਨਹੀਂ ਹੋਵਾਂਗੇ, ਇਹ ਚਿੰਤਾ ਲੱਗੀ ਰਹਿਣੀ, ਇਹਨੂੰ ਕਹਿੰਦੇ ਹਨ ਸੰਤਾਪ। ਉੱਤਰੇ ਉੱਤਰ ਜਾਂਦੇ ਹਨ ਕਦੋਂ? ਸੁਣੀ ਸੱਚੀ ਬਾਣੀ, ਜਦੋਂ ਸੱਚੀ ਬਾਣੀ ਸੁਣੀ। ਲਾਹੌਰ ਸ਼ਹਿਰ ਦਾ ਇੱਕ ਬਹੁਤ ਵੱਡਾ ਵਜ਼ੀਰ ਸੀ, ਇਹਨੂੰ ਸੱਸਵੀਂ ਜਲੋਧਰ ਦਾ ਰੋਗ ਹੋ ਗਿਆ। ਜਲੋਧਰ ਦਾ ਰੋਗ ਹੁੰਦਾ ਹੈ ਪੇਟ ਵਿੱਚ ਪਾਣੀ ਭਰ ਜਾਣਾ, ਬਹੁਤ ਆਦਤ ਦੀ ਗਰਮੀ ਹੈ ਜਾਂ ਭਾਰਾ ਕੰਮ ਕਰਕੇ ਆਏ ਹਾਂ, ਆਦਤ ਹੁੰਦੀ ਛੇਤੀ ਛੇਤੀ ਪਾਣੀ ਠੰਡਾ ਪੀ ਲੈਂਦੇ ਆਪਾਂ, ਨਹੀਂ ਪੀਣਾ ਚਾਹੀਦਾ, ਪਾਣੀ ਕੋਸਾ ਕਰਕੇ ਮਾੜਾ ਜਾਂ ਪੀਓ। ਗਰਮੀ ਵਿੱਚੋਂ ਆਏ ਹਾਂ ਅਤੇ ਸੱਸ ਵੀ ਯਕਦਮ ਪਾਣੀ ਨਹੀਂ ਪੀਣਾ ਚਾਹੀਦਾ,
ਪਾਣੀ ਫੇਫੜਿਆਂ 'ਚ ਭਰ ਜਾਂਦਾ ਅਤੇ ਬਹੁਤ ਵੱਡੀ ਦਿੱਕਤ ਆਉਂਦੀ ਸਤਸੰਗੀਓ। ਉਹ ਜਲੋਧਰ ਦਾ ਰੋਗ ਪੇਟ ਭਰ ਗਿਆ, ਪੇਟ ਫੁੱਲ ਕੇ ਸਤਸੰਗੀ ਬਹੁਤ ਵੱਡਾ ਹੋ ਗਿਆ, ਬਹੁਤ ਦੁਖੀ ਹੈ। ਬੜੇ ਇਲਾਜ ਕਰਾਏ, ਵਜ਼ੀਰ ਸੀ ਸਰਕਾਰ ਦੇ, ਸਤਸੰਗੀ ਜੀ ਨੂੰ ਅੱਜ ਕੱਲ੍ਹ MP ਕਹਿੰਦੇ ਆ, ਉਹ ਸੀ। ਇਲਾਜ ਬੜੇ ਕਰਾਏ, ਕੋਈ ਆਰਾਮ ਨਹੀਂ, ਦਿਨੇ ਰਾਤ ਤੜਫਦਾ ਪੀੜ ਨਾਲ, ਰਾਤ ਨੂੰ ਸੁਣਦਾ ਨਹੀਂ ਨਾ ਸੌਣ ਦਿੰਦਾ। ਆਖਰ ਨੂੰ ਘਰਦਿਆਂ ਨੇ ਉਹਦਾ ਮੰਜਾ ਡਿਉੜੀ 'ਚ ਡਾਹ ਦਿੱਤਾ, ਬੜੀ ਵੱਡੀ ਉਹਦੀ ਹਵੇਲੀ ਸੀ, ਉੱਥੇ ਡਿਉੜੀ 'ਚ ਪਿਆ ਹੋਇਆ ਦੁਖੀ ਰਹਿੰਦਾ। ਵੈਦ ਹਕੀਮ ਆਉਂਦੇ ਨੇ, ਇਲਾਜ ਕਰਦੇ, ਆਰਾਮ ਕੋਈ ਨਹੀਂ। ਉੱਧਰ ਗੁਰੂ ਦਾ ਇੱਕ ਪਿਆਰਾ ਸੀ ਭਾਈ ਲੱਖੂ ਜੀ, ਇਹ ਪਹਿਲਾਂ ਬਹੁਤ ਵੱਡਾ ਡਾਕੂ ਸੀ। ਇਹਦਾ ਪਿੰਡ ਮਨਾਵਾਂ ਸਤਸੰਗੀਓ, ਪੱਟੀ ਦੇ ਇਸੇ ਤਰ੍ਹਾਂ ਮਨਾਵਾਂ ਪਿੰਡ, ਗੁਰਮੁਖ ਪਿਆਰੇ ਭਾਈ ਦਿਲਬਾਗ ਸਿੰਘ ਜੀ ਜਿਹੜੇ ਆਪਣੇ ਗ੍ਰੰਥੀ ਨੇ, ਇਹਨਾਂ ਦੇ ਪਿੰਡ ਦੇ ਬਿਲਕੁਲ ਨਾਲ ਹੀ ਹੈ ਪੂਰਿਆਂ ਦੇ। ਸੋ ਉੱਥੋਂ ਦੇ ਸੀ ਭਾਈ, ਸੋ ਲੱਖੂ ਜੀ ਡਾਕੂ ਸੀ, ਬੜੇ ਵੱਡੇ ਬਦਮਾਸ਼ ਸੀ। ਗੁਰੂ ਜੀ ਦੀ ਕਿਰਪਾ ਹੋ ਗਈ, ਬ੍ਰਹਮ ਗਿਆਨੀ ਬਣ ਗਏ, ਲਾਹੌਰ ਵਿੱਚ ਪ੍ਰਚਾਰ ਗੁਰਮਤ ਦੇ ਲਈ ਭੇਜਿਆ। ਇਹ ਨਾ ਸਤਸੰਗੀ ਉਹ ਗਲੀ ਵਿੱਚ ਦੀ ਲੰਘ ਰਹੇ, ਬਾਣੀ ਪੜ੍ਹਦੇ ਪੜ੍ਹਦੇ, ਰਾਵੀ ਦਰਿਆ ਨੂੰ ਜਾਂਦੇ ਨੇ ਇਸ਼ਨਾਨ ਕਰਨ, ਬਾਣੀ ਪੜ੍ਹਦੇ ਜਾਂਦੇ ਨੇ, ਬਾਣੀ ਪੜ੍ਹਦੇ ਜਾ ਰਹੇ ਸੀ। ਅਤੇ ਸਤਸੰਗੀ ਉਹ ਇਸ ਵਜ਼ੀਰ ਖਾਂ ਦੇ ਕੰਨਾਂ 'ਚ ਬਾਣੀ ਪਈ ਸੁਖਮਨੀ ਸਾਹਿਬ ਜੀ ਦੀ, ਕਿੰਨੇ ਕੁ ਅੱਖਰ ਪੈ ਗਏ ਹੋਣਗੇ, ਇੱਕ ਦੋ ਪੰਗਤੀਆਂ ਪੈ ਗਈਆਂ ਹੋਣਗੀਆਂ। ਉਹ ਗੁਰੂ ਦਾ ਸਿੱਖ ਪੜ੍ਹਦਾ ਪੜ੍ਹਦਾ ਲੰਘ ਗਿਆ, ਉਹਨੂੰ ਚੈਨ ਆਇਆ, ਚੈਨ ਉਹਨੂੰ ਆਰਾਮ ਆਇਆ। ਉਹਨੇ ਆਵਾਜ਼ ਮਾਰੀ ਨੌਂਕਰ ਨੂੰ, ਕਹਿਣ ਲੱਗਾ ਆਹ ਕੋਈ ਬੋਲਦਾ ਬੋਲਦਾ ਬੰਦਾ ਗਿਆ, ਕੀ ਬੋਲ ਰਿਹਾ ਸੀ, ਇਹ ਪਤਾ ਕਰ ਕੌਣ ਹੈ। ਉਹਨੇ ਪਤਾ ਕੀਤਾ ਅਤੇ ਪਤਾ ਲੱਗਿਆ ਕਿ ਇਹ ਭਾਈ ਲੱਖੂ ਜੀ ਨੇ, ਭਾਈ ਕਮਲੀਆ ਜੀ ਕਹਿੰਦੇ ਇਹਨਾਂ ਨੂੰ। ਅਤੇ ਕਹਿੰਦੇ ਕਿ ਜਦੋਂ ਇਹ ਵਾਪਸ ਆਉਣ ਤਾਂ ਇਹਨਾਂ ਨੂੰ ਬੇਨਤੀ ਕਰਿਓ, ਭਾਈ ਲੱਖੂ ਜੀ ਨੇ ਇਸ਼ਨਾਨ ਪਾਨ ਕੀਤਾ, ਰਾਵੀ ਦੇ ਕੰਢੇ ਬੈਠ ਕੇ ਸਿਮਰਨ ਬੰਦਗੀ ਕੀਤੀ, ਕਿਉਂਕਿ ਰਾਵੀ ਦੇ ਕੰਢੇ ਹੀ ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ ਨੇ। ਜਦੋਂ ਉਹ ਵਾਪਸ ਆਏ ਤਾਂ ਉਹਨੇ ਬੇਨਤੀ ਕੀਤੀ ਨੌਂਕਰ ਨੇ ਕਿ ਸਾਡੇ ਮਾਲਕ ਜੀ ਤੁਹਾਨੂੰ ਸੱਦਦੇ ਨੇ। ਗਏ, ਜਾ ਕੇ ਨਮਸਕਾਰ ਕੀਤੀ, ਸਤਿ ਸ਼੍ਰੀ ਅਕਾਲ ਬੁਲਾਈ। ਹਾਂਜੀ, ਉਹ ਕਹਿਣ ਲੱਗੇ ਭਰਾ ਮੈਨੂੰ ਰੋਗ ਬੜਾ ਭਾਰੀ ਹੈ, ਕੋਈ ਆਰਾਮ ਨਹੀਂ ਆ ਰਿਹਾ, ਤੂੰ ਕੁਛ ਬੋਲਦਾ ਜਾ ਰਿਹਾ ਸੀ ਅਤੇ ਮੇਰੇ ਕੰਨਾਂ 'ਚ ਪਿਆ ਅਤੇ ਮੈਨੂੰ ਚੈਨ ਆਇਆ, ਇਹ ਕੀ ਹੈ। ਕਹਿੰਦੇ ਇਹ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਹੈ ਸੁਖਮਨੀ ਸਾਹਿਬ, ਕਹਿੰਦੇ ਮੈਨੂੰ ਸੁਣਾ ਸਕਦੇ। ਕਹਿੰਦੇ ਹਾਂ। ਆਸਣ ਮੰਗਾਇਆ ਉੱਚਾ, ਜਦੋਂ ਬਾਣੀ ਪੜ੍ਹਨੀ ਹੈ ਉੱਚੇ ਥਾਂ 'ਤੇ ਬੈਠ ਕੇ ਪੜ੍ਹਨ ਦਿੰਦੀ ਪਿਆਰਿਓ, ਮਤਲਬ ਉੱਚੇ ਥਾਂ ਦਾ ਮਤਲਬ ਇਹ ਕਿ ਕੋਈ ਸੋਫੇ 'ਤੇ ਬੈਠਾ ਸੀ ਭੁੰਜੇ ਬਹਿ ਕੇ ਬਾਣੀ ਪੜ੍ਹੀ ਜਾਈਏ, ਨਹੀਂ ਪੜ੍ਹੀ ਦੀ। ਇੱਕ ਹੋਰ ਬੇਨਤੀ ਕਰਾਂ ਸੰਗਤਾਂ ਸਿਆਣੀਆਂ ਨੇ, ਜਦੋਂ ਆਪਾਂ ਕਈ ਵਾਰ ਗੁਟਕਾ ਸਾਹਿਬ ਇੱਥੇ ਲੈ ਕੇ ਅਤੇ ਪਿੱਛੇ ਸੰਗਤ 'ਤੇ ਬਹਿ ਕੇ ਬਾਣੀ ਪੜ੍ਹਦੇ, ਗਲਤ ਹੋ ਪਿੱਛੇ ਅਸੀਂ ਬਹਿ ਗਏ ਅਤੇ ਬਾਣੀ ਵੱਲ ਨੂੰ ਸਾਡਾ ਪਿੱਛਾ ਹੋ ਰਿਹਾ। ਅਵਲ ਤਾਂ ਬਾਣੀ ਅੰਦਰ ਸਤਸੰਗੀ ਗੁਰੂ ਮਹਾਰਾਜ ਜੀ ਦੀ ਚੱਲ ਰਹੀ ਹੈ, ਇੱਥੇ ਨਿਤਨੇਮ ਕਰਨ ਦੀ ਲੋੜ ਹੀ ਨਹੀਂ। ਬਾਣੀ ਸੁਣੋ, ਕੀਰਤਨ ਸੁਣੋ, ਕਥਾ ਸੁਣੋ। ਇਹ ਤਾਂ ਇੱਦਾਂ ਹੋ ਗਿਆ ਕਿ ਮੀਂਹ ਪੈ ਰਿਹਾ ਅਤੇ ਆਪਣਾ ਖੂਹ ਜੋੜੀ ਫਿਰੇ ਕੋਈ, ਉਦੋਂ ਮੀਂਹ ਪੈ ਰਿਹਾ ਬੜਾ ਭਾਰੀ ਅਤੇ ਮੋਟਰ ਚਲਾ ਕੇ ਬੈਠਾ, ਸਦਾਈ ਹੋਵੇਗਾ ਨਾ, ਆਪਣੀ ਮੋਟਰ ਚਲਾਈ ਬੈਠਾ। ਇਸ ਲਈ ਸਤਸੰਗੀ ਜਦੋਂ ਵੀ ਗੁਰੂ ਮਹਾਰਾਜ ਦੇ ਹਜ਼ੂਰ ਆਉਣਾ ਹੈ, ਜੇ ਨਿਤਨੇਮ ਕਰਨਾ ਕਦੇ ਦੁਵੇਕਲੇ ਥਾਂ ਕੋਈ ਹੋ ਕੇ ਪਾਸੇ ਆਸੇ ਬਾਣੀ ਪੜ੍ਹ ਸਕਦੇ ਆਪਣੀ। ਸੋ ਰਹੋ ਵਿਚਾਰ, ਉੱਚੇ ਥਾਂ 'ਤੇ ਬੈਠ ਕੇ ਉਹਨਾਂ ਬਾਣੀ ਪੜ੍ਹੀ ਸੁਖਮਨੀ ਸਾਹਿਬ ਦੀ, ਪੜ੍ਹਦਿਆਂ ਪੜ੍ਹਦਿਆਂ ਉਹਨੂੰ ਚੈਨ ਆ ਗਿਆ, ਸੌਂ ਗਿਆ, ਆਰਾਮ ਆ ਗਿਆ ਉਹਨੂੰ। ਹਰ ਰੋਜ਼ ਗੁਰੂ ਦੇ ਸਿੱਖਾਂ ਮੈਨੂੰ ਬਾਣੀ ਸੁਣਾ ਜਾ ਕਰ, 7 ਵਜਣਿਆਂ ਸੁਣਾਉਣ ਲੱਗ ਪਏ, ਭਲਾ ਹੋ ਗਿਆ ਪਿਆਰੇ, ਬਾਣੀ ਸੁਣ ਕੇ ਭਲਾ ਹੋ ਗਿਆ। ਅਤੇ ਗੁਰੂ ਅਰਜਨ ਦੇਵ ਦੇ ਚਰਨਾਂ 'ਚ ਆ ਕੇ ਹਾਜ਼ਰੀ ਭਰੀ, ਅੰਮ੍ਰਿਤਸਰ ਲੰਮੀ ਸਾਖੀ ਹੈ। ਇਸ ਵਾਸਤੇ ਜਿੰਨੇ ਵੀ ਰੋਗ ਨੇ, ਦੁੱਖ ਨੇ, ਕਸ਼ਟ ਹਨ, ਇਹ ਪਿਆਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਇਹ ਸਾਰੇ ਖਤਮ ਹੋ ਜਾਂਦੇ ਨੇ। ਹਰ ਜਨਹਿ ਨਹੀਂ ਨਿਕਟਾਨੀ, ਵਾਹਿਗੁਰੂ ਦੇ ਪਿਆਰਿਆਂ ਦੇ ਕੋਲ ਨਹੀਂ ਆਉਂਦੀਆਂ ਇਹ ਚੀਜ਼ਾਂ, ਇਹ ਦੁੱਖ, ਇਹ ਰੋਗ ਵਾਹਿਗੁਰੂ ਦੇ ਪਿਆਰਿਆਂ ਦੇ ਕੋਲ ਨਹੀਂ ਆਉਂਦੇ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇੱਕ ਰਾਮ ਦਾ ਸਸੀ ਮੰਦਰਾ ਪਿੰਡ 'ਚ ਗਏ, ਲਾਹੌਰ ਦੇ ਨੇੜੇ ਹੈ, ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਗਏ ਅਤੇ ਉੱਥੇ ਜਿਹੜਾ ਪ੍ਰਬੰਧ ਕੀਤਾ ਸਾਰਾ ਗੁਰੂ ਜੀ ਦੇ ਆਉਣ ਦਾ, ਲੰਗਰ ਪ੍ਰਸ਼ਾਦੇ ਦਾ, ਰਹਿਣ ਸਹਿਣ ਦਾ, ਉਹ ਭਾਈ ਕੇਦਾਰੀ ਜੀ ਉਹਨਾਂ ਨੇ ਪ੍ਰਬੰਧ ਕੀਤਾ, ਬੜੀ ਭੱਜ ਨੱਠ ਕੀਤੀ। ਅਤੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਆ ਗਏ ਅਤੇ ਚਰਨਾਂ 'ਚ ਆ ਕੇ ਬਹਿ ਗਿਆ, ਮਹਾਰਾਜ ਦੇ ਦਰਸ਼ਨ ਕਰਨ ਲੱਗਾ, ਮਹਾਰਾਜ ਦੇ ਬਚਨ ਸੁਣਨ ਲੱਗਾ, ਅਚਨਚੇਤ ਭਾਈ ਜੇਠਾ ਜੀ ਦੀ ਜਗ੍ਹਾ ਉਹਦੀ ਧੌਣ ਉੱਤੇ ਪੈ ਗਈ। ਭਾਈ ਜੇਠਾ ਜੀ ਦੀ ਨਿਗਾਹ ਪਈ ਉਹਦੀ ਧੌਣ ਉੱਤੇ, ਕੀ ਦੇਖਦਾ ਕਿ ਉਹਦੀ ਧੌਣ ਦੇ ਵਿੱਚੋਂ ਥੱਲਿਓਂ ਲਗਾਤਾਰ ਖੂਨ ਵਗ ਰਿਹਾ, ਪੀਕ ਵਗ ਰਹੀ ਹੈ, ਬਹੁਤ ਕੱਪੜੇ ਖਰਾਬ ਹੋਏ ਨੇ, ਦਾੜਾ ਖਰਾਬ ਹੋਇਆ ਪਿਆ। ਉਹਨਾਂ ਭਾਈ ਜੇਠਾ ਜੀ ਨੇ ਪੁੱਛਿਆ, ਭਾਈ ਕੇਦਾਰੀ ਜੀ
ਕੀ ਪ੍ਰੋਬਲਮ ਹੈ? ਕਹਿੰਦੇ ਮੈਨੂੰ ਜਹੀਰਾਂ ਦਾ ਰੋਗ ਹੈ। ਜਹੀਰਾਂ ਦੇ ਸਤਸੰਗ ਥੱਲੇ ਬਣਿਆ ਗਿਲਟੀ ਜਿੰਦੀ ਸਾਡੇ ਇੱਥੇ, ਅਤੇ ਉਹ ਗਿਲਟੀ ਕਈਆਂ ਦੀ ਪ੍ਰੋਬਲਮ ਆ ਜਾਂਦੀ, ਉਹ ਫਿਰ ਲਗਾਤਾਰ ਵਗਦਾ ਰਹਿੰਦਾ ਉਹ 'ਚ ਮਵਾਦ। ਬੜਾ ਭਿਆਨਕ ਰੋਗ ਹੈ ਜਹੀਰਾਂ ਦਾ। ਉਹਨੂੰ ਕਹਿਣ ਲੱਗੇ ਭਾਈ ਕਦਾਰੀ ਜੀ ਨੂੰ, ਭਾਈ ਜੇਠਾ ਜੀ ਕਹਿਣ ਲੱਗੇ, ਭਾਈ ਤੂੰ ਇੰਜ ਕਰ, ਸੱਚੇ ਪਾਤਸ਼ਾਹ ਕੇ ਬੇਨਤੀ ਕਰ ਕਿ ਮਹਾਰਾਜ ਮੇਰਾ ਰੋਗ ਕੱਢ ਦੇ। ਕਹਿੰਦੇ ਰੋਗ ਦਾ ਕੀ ਬੇਨਤੀ ਕਰਨੀ ਹੋਈ? ਮੰਗਾਂਗੇ ਤੇ ਨਾਮ ਮੰਗਾਂਗੇ। ਮੰਗਣਾ ਤਾਂ ਸੱਚ ਇੱਕ, ਜਿਸ ਤੁਸ ਦੇਵੇ ਆਪ, ਬਿਣ ਤੁਤ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ। ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ, ਗੁਣ ਬਣ ਤਿਣ ਹਰਿਆ ਕੀਤਿਆ ਨਾਨਕਿਆ ਮਨੁੱਖ। ਗੁਰੂ ਕੋਲੋਂ ਨਾਮ ਦੀ ਦਾਤ ਮੰਗੋ, ਬਾਕੀ ਸਾਰਾ ਕੁਛ ਵਿੱਚੇ ਆ ਜਾਂਦਾ। ਹਾਥੀ ਦਾ ਪੈਰ ਹੁੰਦਾ ਨਾ, ਹਾਥੀ ਦਾ ਪੈਰ ਵੱਡਾ ਸਾਰਾ, ਜਿਹੜਾ ਧਰਤੀ 'ਤੇ ਲੱਗਾ ਹੋਵੇ ਉਹਦੇ ਵਿੱਚ ਹੀ ਊਠ ਦਾ ਪੈਰ, ਉਹਦੇ ਵਿੱਚ ਹੀ ਮੱਝ ਗਾਂ ਦਾ ਪੈਰ, ਉਹਦੇ ਵਿੱਚ ਹੀ ਹਰਨ ਦਾ ਪੈਰ, ਉਹਦੇ ਵਿੱਚ ਸਾਰਿਆਂ ਦਾ ਪੈਰ ਆ ਜਾਂਦਾ। ਇੱਦਾਂ ਹੀ ਭਾਈ ਗੁਰੂ ਦੇ ਕੋਲੋਂ ਨਾਮ ਦੀ ਦਾਤ ਮੰਗੋ, ਬਾਕੀ ਸਾਰਾ ਕੁਛ ਵਿੱਚੇ ਆ ਜਾਣਾ। ਆਪਾਂ ਰੋਜ਼ ਪੜ੍ਹਦੇ ਹਾਂ ਨਾ ਕਿ ਸੱਚੇ ਪਾਤਸ਼ਾਹ ਬਖਸ਼ੋ ਜੀ ਆਪਣੇ ਪਿਆਰੇ ਗੁਰਸਿੱਖਾਂ ਨੂੰ ਨਾਮ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚਿੱਤ ਆਮਨ ਕਾ ਸਦਕਾ ਸਰਬ ਸੁਖ ਹੋਵੇ। ਫਿਰ ਅਗਲਾ ਬੰਦ ਆਪਾਂ ਪੜ੍ਹਦੇ ਹਾਂ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਭਾਈ ਕਿਦਾਰੀ ਜੀ ਕਹਿੰਦੇ ਇਹਦਾ ਕੀ ਮੰਗਣਾ ਆ, ਇਹ ਰੋਗ ਅੱਜ ਨਹੀਂ ਕੱਲ੍ਹ ਨੂੰ ਅੜ ਜਾਏਗਾ, ਅਤੇ ਗੁਰੂ ਕੋਲ ਨਾਮ ਮੰਗਾਂਗਾ, ਸਿੱਖੀ ਮੰਗਾਂਗਾ। ਉਹ ਕਹਿੰਦੇ ਨਹੀਂ ਭਾਈ, ਦੁੱਖ ਬੜਾ ਭਿਆਨਕ ਹੈ ਅਤੇ ਮੰਗ ਲਾ ਕੁਛ। ਕਹਿੰਦੇ ਨਹੀਂ, ਫਿਰ ਇੰਜ ਕਰ ਜੇ ਨਹੀਂ ਕਰਨਾ ਨਾ ਕੁਛ, ਅਤੇ ਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਦਾ ਜੋੜਾ ਪਿਆ, ਕਿਉਂਕਿ ਮਹਾਰਾਜ ਜੋੜਾ ਲਾਇਆ ਅਤੇ ਚੌਂਕੜਾ ਮਾਰ ਕੇ ਬੈਠੇ ਸੀ। ਭਾਈ ਜੇਠਾ ਜੀ ਕਹਿੰਦੇ ਭਾਈ ਆਹ ਜੋੜਾ ਲੈ ਕੇ ਸੱਚੇ ਪਾਤਸ਼ਾਹ ਦਾ ਅਤੇ ਆਪਣੇ ਇਸ ਜ਼ਖਮ 'ਤੇ ਲਾ ਲਾ। ਸੱਤ ਵਜਨ ਆ, ਉਹਨਾਂ ਜੋੜਾ ਚੁੱਕਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਅਤੇ ਆਪਣੇ ਜਿੱਥੇ ਜ਼ਖਮ ਸੀ ਉੱਥੇ ਚੰਗੀ ਤਰ੍ਹਾਂ ਲਾ ਲਿਆ, ਆਰਾਮ ਆ ਗਿਆ ਜੀ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਅੱਜ ਵੀ ਜੋੜਾ ਜਿਹੜਾ ਸਤਸੰਗੀ ਉਹਨਾਂ ਦੇ ਪਿੰਡ ਪਿਆ ਹੋਇਆ ਉੱਥੇ ਲਾਹੌਰ ਸ਼ਹਿਰ ਦੇ ਨੇੜੇ। ਮਤਲਬ ਹੈ ਗੁਰੂ ਮਹਾਰਾਜ ਦੀਆਂ ਬੜੀਆਂ ਬਖਸ਼ਿਸ਼ਾਂ ਨੇ ਸਤਸੰਗੀ। ਸੋ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਰੋਗ ਨੇੜੇ ਨਹੀਂ ਆ ਸਕਦੇ ਜਿੰਨਾ 'ਤੇ ਗੁਰੂ ਦੀ ਕਿਰਪਾ। ਨਿਰਪਉ ਹੋਏ ਰਹੇ ਲੇਵੇ ਇੱਕ ਹੈ, ਇੱਕ ਨਿਰੰਕਾਰ ਦੇ ਵਿੱਚ ਲਿਵ ਲਾ ਕੇ ਉਹ ਵਾਹਿਗੁਰੂ ਦੇ ਪਿਆਰੇ ਨਿਰਭਉ ਹੋ ਗਏ। ਨਿਰਭਉ ਜਪੈ ਸਗਲ ਭਉ ਮਿਟੈ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਨਾਨਕ ਹਰ ਮਨ ਮਾਨੀ। ਗੁਰੂ ਅਰਜਨ ਦੇਵ ਜੀ ਸਮਾਪਤੀ 'ਤੇ ਮਿਹਰ ਕਰਦੇ ਹਨ ਕਿ ਨਾਨਕ ਹਰ ਮਨ ਮਾਨੀ। ਭਾਈ ਜਿਨ੍ਹਾਂ ਦਾ ਮਨ ਪਰਮੇਸ਼ੁਰ ਨਾਲ ਮੰਨ ਗਿਆ, ਮਨ ਮਾਨਿਆ ਤਾਂ ਉਹ ਹਰ ਜਾਣਿਆ, ਜਿਨ੍ਹਾਂ ਦਾ ਮਨ ਮੰਨ ਗਿਆ ਉਹਨਾਂ ਨੇ ਪਰਮੇਸ਼ੁਰ ਨੂੰ ਜਾਣ ਲਿਆ। ਸੋ ਗੁਰੂ ਅਰਜਨ ਦੇਵ ਜੀ ਨੇ ਮਿਹਰ ਕੀਤੀ, ਭਾਈ ਰੱਬ ਦੇ ਪਿਆਰੇ ਬੇਪਰਵਾਹ ਹੁੰਦੇ ਨੇ, ਕਿਸੇ ਦੀ ਪਰਵਾਹ ਨਹੀਂ ਕਰਦੇ। ਪਰਮਾਤਮਾ ਸ੍ਰਿਸ਼ਟੀ ਦਾ ਮਾਲਕ ਹੈ, ਉਹਦੇ ਸਿਰ ਉੱਤੇ ਚੰਦੂਆ ਤਾਣਿਆ ਹੋਇਆ ਆਕਾਸ਼ ਰੂਪੀ, ਉਹ ਪਰਮਾਤਮਾ ਸਦਾ ਵਾਤ ਅਤੇ ਅਮਰ ਹੈ। ਔਰ ਵਾਹਿਗੁਰੂ ਦੇ ਪਿਆਰੇ ਉਹਦੇ ਰੰਗ ਵਿੱਚ ਰੰਗੇ ਨੇ। ਜਿੰਨੇ ਵੀ ਰੋਗ ਨੇ ਇਹ ਰੱਬ ਦੇ ਪਿਆਰਿਆਂ ਦੇ ਕੋਲ ਨਹੀਂ ਆ ਸਕਦੇ, ਕਿਉਂਕਿ ਉਹ ਇੱਕ ਨਿਰਭਉ ਨੂੰ ਜਪਦੇ ਨੇ। ਉਹਨਾਂ ਦਾ ਮਨ ਪਰਮੇਸ਼ੁਰ ਦੇ ਨਾਲ ਮੰਨ ਗਿਆ ਅਤੇ ਪਰਮਾਤਮਾ ਨੇ ਉਹਨਾਂ 'ਤੇ ਮਿਹਰ ਕਰ ਦਿੱਤੀ। ਸੋ ਇੰਨੀ ਕੁ ਸੇਵਾ ਪ੍ਰਵਾਨ ਕਰਿਓ, ਸੱਚੇ ਪਾਤਸ਼ਾਹ ਮਿਹਰ ਕਰਨ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਣ, ਸਰਬੱਤ ਸੰਗ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸਮੂਹ ਸੰਗਤਾਂ ਦਾ, ਗੁਰੂ ਕੇ ਵਜ਼ੀਰਾਂ ਦਾ ਔਰ ਪ੍ਰਬੰਧਕ ਵੀਰਾਂ ਦਾ। ਸੱਚੇ ਪਾਤਸ਼ਾਹ ਮਿਹਰ ਕਰਨ, ਇੰਨੀ ਕੁ ਸੇਵਾ ਪ੍ਰਵਾਨ ਕਰਨ। ਸਤਸੰਗੀਓ, ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ।

ਹਰ ਨਾਲੇ ਸਾਚੇ ਸਾਹਿਬਾ ਕਿਆ ਨਾ ਹੀ ਕਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਕੋਈ ਨਾ ਜਾਣੈ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕੇ ਸਾਂ ਸੁਆਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਰਿਸਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਸ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ

ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਾਸ ਦੇ ਸਦਾ ਸਹਾਈ ਦਤਾਰਨੀ ਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਂ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓੜ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨੇਤਨੇ, ਮਾਸਾ ਜੀ ਦੀ ਵਾਰ ਦੇ ਕੀਰਤਨ ਹੋਏ। ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁਖ ਵਾਗ ਦੀ ਕਥਾ ਵਿਚਾਰ, ਗੁਰਮਤ ਵਿਚਾਰਾਂ, ਛੇ ਪੌੜੀਆਂ, ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਪੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ, ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ। ਸੱਚੇ ਪਾਤਸ਼ਾਹ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਭਾਈ ਜਗਤਾਰ ਸਿੰਘ ਉਹਨਾਂ ਦੀ ਤੰਦਰੁਸਤੀ ਵਾਸਤੇ, ਆਪਣੇ ਸੇਵਕਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਮੇਰਾ ਪ੍ਰਯਤ ਰੱਖਣਾ। ਕਰਮਜੀਤ ਸਿੰਘ ਦੀ ਤੰਦਰੁਸਤੀ ਵਾਸਤੇ ਸੰਗਤ ਵੱਲੋਂ ਅਰਦਾਸ ਬੇਨਤੀ, ਸੱਚੇ ਪਾਤਸ਼ਾਹ ਕਿਰਪਾ ਕਰਨੀ ਦੀ ਤੰਦਰੁਸਤੀਆਂ, ਚੜ੍ਹਦੀਆਂ ਕਲਾ ਬਖਸ਼ਣੀਆਂ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਅਤੇ ਲੰਗਰ ਸਾਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਰੀਆਂ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਵਾਉ ਹੁਣ ਜੋ ਛੇ ਸ੍ਰੀ ਖੰਡਪਾ ਸਾਹਿਬ ਆਰੰਭ ਹਨ, ਉਹਨਾਂ ਦੇ ਨਾਵੇਂ ਮਹੱਲੇ ਦੇ ਸਲੋਕ ਆਰੰਭ ਹੋ ਰਹੇ ਹਨ। 10:30 ਵਜੇ ਸਮਾਪਤੀ, ਫਿਰ ਜੋ ਕਥਾ ਕੀਰਤਨ ਦੇ ਦੀਵਾਨ ਆਰੰਭ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਣਿਆ ਸਰਾ ਗੁਣਾ ਕੇ ਗਾਹਾ, ਸੁਣਿਆ ਸ਼ੇਖ ਪੀਰ ਪਾਤਸ਼ਾਹ, ਸੁਣਿਆ ਏ ਅੰਧੇ ਪਾਵਹਿ ਰਾਹੋ, ਸੁਣਿਆ ਹੱਥ ਵਯਸ ਗਾਹੋ, ਨਾਨਕ ਭਗਤਾਂ ਸਦਾ ਵੇਗਾਸ, ਸੁਣਿਆ ਦੁਖ ਪਾਪ ਕਾ ਨਾਸ।

ਪੁਕਾਰੇ, ਅਸੰਖ ਜਪ, ਅਸੰਖ ਪਾਓ, ਅਸੰਖ ਪੂਜਾ, ਅਸੰਖ ਤਪਤਾਓ, ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰੇ, ਅਸੰਖ ਸਤੀ, ਅਸੰਖ ਦਾਤਾਰੇ, ਅਸੰਖ ਸੂਰ।

ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸਿਖੇ ਮੋਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਪਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰਨਾ ਲਿਖ ਲੈ ਜਾ।

ਤਿਆ ਦੁਖ ਭੁਖ ਸਦ ਮਾਰ ਏ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ।

ਆਹੋ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਪਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪਰਵਾਨ, ਅਮੁੱਲ ਬਖਸ਼ੀਸ ਅਮੁੱਲ ਨੀਸਾਨ, ਅਮੁੱਲ ਕਰਮ

ਸਾਰੇ ਗਾਵਹਿ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬਰਮਾ ਦੇਵੀ ਸੋ ਹੁਣ ਸਦਾ ਸਵਾਰੇ ਗਾਵਹਿ ਇੰਦ ਇਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਆਠ ਸੜ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ

ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਣ

ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਏ ਬਹੁਤ ਅਨੂਪ ਤਾਂ ਕੀ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੇ ਪਛਤਾ।

0: ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀਓ,
0: ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕੇ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰਨਾਲੇ, ਹਰ ਨਾਲ ਰਹੋ ਤੂੰ ਮਨ ਮੇਰਾ। ਦੂਸਰਾ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸਵਾਮੀ।

ਸਭ ਤੋਂ ਦਿਉ ਪਾਇ ਏਕ ਵੇਖ ਪਰਸਨ ਆਇਆ ਲਭ ਲੋਭ ਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਤੁਠਾ ਤਿਨਿ ਅੰਮ੍ਰਿਤ ਗੁਰ ਤੇ ਪਾ

ਨਿਹੋ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨਿ ਆਵਤ ਜੇ ਆਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ। ਜਿਉਂ ਤੂੰ ਚਲਾਏ ਤਿਵ ਚੱਲੇ ਸੁਆਮੀ, ਹੋਰ

ਸੱਚੇ ਸਾਹਿਬ ਜਿਉ ਭਾਵੇ ਤਿਵੇ ਚੁਲਾਵੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋਂ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ। ਇਹੋ ਤਿੰਨ ਕੈ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ।

ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੀ ਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸੁਭਾਈਆ।

ਫਿਰੇ ਜਿਉਂ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ, ਘੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤ ਗੁਰ ਤੇ ਕਰਨੀ ਕੁਮਾਣੀ, ਕੂੜ ਕੀ ਸੋਹੇ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ, ਭਲੇ ਸੇ ਵਣਜਾਰੇ। ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੇ ਧਿਆਏ, ਅੰਤਰਾਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਣਾਏ, ਗੁਰ ਬਿਨ ਅਵਰਣਾ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ

ਬਾਣੀ ਕਹੇ ਨਾਨਕ ਸਦਾ ਗਾਵ ਹੋਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਾ ਕਛੂ ਨਾ ਜਾਣੀ ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਭੈਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੀਰੇ ਦਿੱਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਦਿੱਤ ਜੜਾਓ ਸੇਵ

ਸਿੰਘ ਅਤੇ ਪੋਤੀ ਸਮਰੀਤ ਕੌਰ ਦੇ ਸੱਚੇ ਪਾਤਸ਼ਾਹ ਡਾਕਟਰ ਬਣਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਗਈ ਹੈ। ਕਿਰਪਾ ਕਰਨੀ ਪਾਤਸ਼ਾਹ ਜੀ, ਉਹ ਪਰਿਵਾਰ ਦੀ ਕੀਤੀ ਹੋਈ ਤਨ ਮਨ ਧਨ ਦੁਆਰਾ ਸੇਵਾ ਸਫਲੀ ਕਰਨੀ, ਬੱਚੀ ਸਮਰੀਤ ਕੌਰ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ, ਸਮੂਹ ਪਰਿਵਾਰ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਆਪਣੇ ਦਰ ਕਰਦੀਆਂ ਸੇਵਾਵਾਂ ਬਖਸ਼ਣੀਆਂ, ਪੰਜਵੇਂ ਸ੍ਰੀ ਖੰਡ ਪਾਤਸ਼ਾਹ ਸਾਹਿਬ ਦੀ ਸੇਵਾ, ਭਾਈ ਗੁਰਦੇਵ ਸਿੰਘ, ਬੀਬੀ ਗੁਰਮੀਤ ਕੌਰ,

ਛੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਕੀ ਅਰਦਾਸ, ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਆਪ ਜੀ ਨੂੰ ਸੁੰਦਰ ਰੁਮਾਲਾ ਸਾਹਿਬ ਹਾਜ਼ਰ

0: ਵਾਹਿਗੁਰੂ ਜੀ ਕੀ
1: ਗੁਰੂ ਪਿਆਰੀ ਸਾਧ ਸੰਗਤ ਨੇ ਪਾਰ ਬਖਸ਼ ਕੀਤੀ, ਰਹਿਮਤ ਕੀਤੀ, ਅਖੰਡ ਪਾਠਾਂ ਦੀ ਸੰਪੂਰਨਤਾ ਹੋਈ। ਆਓ ਹੁਣ ਮੈਂ ਬੇਨਤੀ ਕਰਾਂਗਾ ਸਾਰੇ ਹੀ ਪਰਿਵਾਰਾਂ ਨੂੰ, ਜਿਨ੍ਹਾਂ ਜਿਨ੍ਹਾਂ ਨੇ ਵੀ ਸੇਵਾ ਕੀਤੀ ਹੈ ਉਹਨਾਂ ਨੂੰ ਸਿਰੋਂ ਪਾਉ ਦਿੱਤਾ ਜਾਵੇਗਾ। ਬੇਨਤੀ ਹੈ ਸਾਰੇ ਹੀ ਪਰਿਵਾਰ ਆ ਕੇ ਆਪੋ ਆਪਣਾ ਸਿਰੋਂ ਪਾਉ ਲਓ ਜੀ। ਸਤਿਕਾਰਯੋਗ ਭਾਈ ਤਜਿੰਦਰ ਸਿੰਘ ਜੀ, ਭਾਈ ਪਰਮੇਲ ਸਿੰਘ ਜੀ, ਹਰਭਜਨ ਸਿੰਘ ਜੀ ਨਿਚਰ, ਗੁਰਦੇਵ ਸਿੰਘ ਜੀ, ਭਾਈ ਭੁਪਿੰਦਰ ਸਿੰਘ ਜੀ ਅਤੇ ਸਿੱਧੂ ਪਰਿਵਾਰ

Ole sonea tel tutn vadi han da jehde ke lagatar 40 saal to is guru ghar di seva karde aunde ne shuruaat inna ne kiti si hun sare parivar ral ke aunde ne sadguru rehmat kar har tarah karke kripa karan ਵਾਹਿਗੁਰੂ ਜੀ ਕਹਿਓ ਅੱਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਾਰੇ ਹਮਾਰਾ ਆਪਣਾ ਜਾਨ ਕਰੋ ਬਤਪਾਰਾ ਹਮਰੇ ਦੁਸਵੇ ਤੁੰਗਾ ਵੋ ਆਭਾ ਦੇ ਮੋਹ ਵਿਚਾਓ ਸੁਖੀ ਵਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਇੱਛਾ ਨਿਜ ਕਰਦੇ ਕਰੀਏ ਸਭ ਬੈਰਨ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੁਰ ਭਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵ ਸਿੱਖ ਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਦੇ ਮੁਝੇ ਵਰੀਐ ਮਨ ਕਾਲ ਕਾ ਤਰਾਸਨ ਵਰੀਐ ਉਜੋ ਸਦਾ ਹਮਾਰੇ ਪੱਛਾ ਸ੍ਰੀ ਤੁਜੋ ਕਰਿਓ ਰਛਾ ਰੱਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਸਾਹਿ ਪਿਆਰੇ ਦੀਨ ਬੰਦਿਸ਼ਨ ਕੇ ਹੰਤਾ ਤੁਮੋ ਪੁਰੀਜ ਤਰਸ ਕੰਤਾ ਕਾਲ ਪਾਏ ਬ੍ਰਹਮਾ ਮੁਪਤਾਰਾ ਕਾਲ ਪਾਏ ਸ੍ਰੀ ਜੋ ਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾਕੀ ਆਤਮਾਸਾ ਜਮਨ ਕਾਲ ਜੋਗੀ ਸਭ ਕੀ ਹੋ ਵੇਦ ਰਾਜ ਬ੍ਰਹਮਾ ਜੋਤੀ ਹੋ ਜਮਨ ਕਾਲ ਸਭ ਲੋਕ ਸੁਹਾਰਾ ਨਮਸਕਾਰ ਰਹਿਤਾ ਹੈ ਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਪਜਾਇਓ ਆਦਿ ਅੰਤਿ ਕਹਿ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੀ ਕੋ ਮਾਰੀ ਸਗਲ ਪ੍ਰਜਾ ਜਿਨੇ ਆਪ ਸੁਵਾਰੀ ਸਿਵਕਨ ਕੋ ਸਭ ਗੁਣ ਸੁ ਦੀਓ ਸਤਰਨ ਕੋ ਪਲ ਮੋਹਤ ਕੀ ਹੋ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਵਰੇ ਕੀ ਪੀਰ ਪਛਾਣ ਚਿੱਟੀ ਦੇ ਕੁੰਚਰ ਸਥੂਲਾ ਸਫਰ ਕਿਰਪਾ ਦਿਸ਼ ਕਰ ਫੁੱਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਣੇ ਘਟ ਘਟ ਕੇ ਪੜ ਪੜ ਕੀ ਜਾਣੇ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤਮ ਦੇ ਅਪਾਰਾ ਜਾਵਿਆ ਕਰਖ ਕਰ ਦੋ ਕਬ ਹੂੰ ਤੁਮ ਮੈਂ ਮਿਲਦੇ ਤਰਸਬ ਹੂੰ ਜੇ ਤੇ ਬਦਨ ਸਿ ਸਭ ਧਾਰੇ ਆਪ ਆਪਣੀ ਬੁਝ ਉਚਾਰੇ ਤੁਮ ਸਭ ਹੀ ਤੇਰਾ ਦਿਨ ਆਲਮ ਜਾਣਦ ਭੇਦ ਭੇਦ ਆਰਾਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਨੀਲ ਅਨਾਦ ਸੰਮਤਾ ਕਾ ਮੂੜ ਚਾਰਦ ਭੇਦਾ ਜਾ ਕੋ ਭੇਵ ਨ ਪਾਵਤ ਭੇਦਾ ਤਾ ਕੋ ਕਰਪਾਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਂਦੇਵ ਕੋ ਕਹਿ ਸਦਾਸਿਵ ਨਿਰੰਕਾਰ ਕਾ ਚਿੰਤਨਾ ਪਵਿਆਪ ਆਪਣੀ ਬੁੱਧਾ ਜੇਤੀ ਬਣਤ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬੰਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਨੂੰ ਸਰੂਪਾ ਰੰਗ ਭਿਉ ਰਵ ਕੇ ਭੁਪਾ ਅੰਡ ਜਿਰ ਸੇ ਤਿਸਕਿਨੀ ਉਹ ਤੋਂ ਖਾਨ ਮੋਹਰਜ ਦਿਨੀ ਕਉ ਫੂਲ ਰਾਜਾ ਵੇ ਬੈਠਾ ਕਉ ਸੁਨ ਪਿਉ ਸੰਕਰ ਕੈਟਾ ਸਗਰੀ ਸਿਰ ਦਿਖਾਏ ਚੰਬਵ ਆਜੁਗਾ ਸਰੂ ਸੁਅੰਬਵ ਆਪ ਰੱਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੇ ਅਸਤੁ ਦਸਣੀ ਪਰੇ ਤਿਨਕੇ ਦੁਸ਼ ਦੁਖ ਤੁਮੈ ਮਰੇ ਪੁਰਖ ਜੀਵਨ ਪਰੇ ਤਿਆਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤਿਆਏ ਹੈ ਤਾਂ ਕਿ ਕਾਲ ਨਿਕਣੇ ਹੈ ਰਛਾ ਹੋਏ ਤਾਂ ਇਸ ਕਾਲਾ ਦੁਸ਼ਟ ਰਿਸ਼ਟ ਕਾਲਾ ਕਿਰਪਾ ਦ੍ਰਿਸ਼ਟ ਤਨ ਜੈਨ ਹਰਿਓ ਤਾਂ ਕਿ ਤਾਪ ਤਨ ਕੁਮਾਰਿਓ ਰਿਧ ਸਿਧ ਕਰਮ ਸਭ ਹੋਈ ਦੁਸ਼ਾ ਸਕਿਨ ਕੋਈ ਇੱਕ ਵਾਰ ਜਿਨ ਤੁਮੇ ਸਮਾਰਾ ਕਾਲ ਫਾਸਤੇ ਤਾਏ ਉਬਾਰਾ ਜਿਨਰ ਨਾਮ ਤਿਆਰੋ ਕਹਾ ਦਰ ਦੁਸ਼ ਦੋ ਤੇਰਾ ਖੜਕੇ ਤੁਮੇ ਸੰਤ ਤਿਆਰੀ ਆਪ ਦੇ ਲਿਓ ਵਾਰੀ ਸਰਬ ਠੌਰ ਮੋਹ ਸਾਈ ਦੁਸ਼ ਦੋਗ ਤੇ ਲਿਓ ਚਾਏ ਕਿਰਪਾ ਕਰੀ ਅੰਪਰ ਜੰਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਖਿਲ ਵਿਖ ਸਕਲ ਦੇ ਕੋਰਤਾ ਦੁਸ਼ ਦੋ ਕੀਨ ਕੋਸ਼ਾ ਕਰਤਾ ਸ੍ਰੀ ਤੁਜਾ ਭੈ ਦੇ ਅੱਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਵਾਂਛਿਤ ਬਲ ਪਾਵੇ ਸੋਈ ਦੁਖ ਨੰਦ ਸੇ ਵਿਆਪਤ ਕੋਈ ਇੜਿਲ ਸੁਨੇ ਗੁੰਗ

ਤੇਰਾ ਵਾਹ ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਹੈ ਕਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਦਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਇਸ ਲਈ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਸ੍ਰੀ ਅਖੰਡ ਪਾਤ ਸਾਹਿਬ ਦੀ ਸੰਪੂਰਨ ਤਪ ਉਪਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣਾਂ ਦੀ ਸੇਵਾ ਹੋਈ ਹੈ ਚੌਪੀ ਸਾਹਿਬ ਦਾ ਜਾਪ ਹੋਇਆ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪ ਜੀਆਂ ਦੇ ਪਾਵਨ ਸਵਾਰਾ ਸਾਹਿਬ ਇਸ ਵੇਲੇ ਸੱਚਖੰਡ ਵਿਖੇ ਜਾ ਰਹੇ ਹਨ ਚਾਲੇ ਪਾਉਂਦੀ ਆਗਿਆ ਬਖਸ਼ੋ ਰਸਤੇ ਵਿੱਚ ਵਾਦ ਕਰਦੇ ਸਹਾਈ ਹੋਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਿਰਬਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਪਰਸੋਂ ਰੋਜ਼ ਤੋਂ 6 ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ ਨੇ, ਭੋਗ ਪਾਏ ਗਏ ਨੇ। ਅਰਦਾਸ ਬੇਨਤੀ ਕੀਤੀ ਗਈ ਹੈ ਗੁਰੂ ਪਿਆਰੀ ਸਾਧ ਸੰਗਤ ਜੀ, ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਗੁਰੂ ਜੀ ਦੇ ਚਰਨ ਪਰਸੇ ਨੇ, ਮਹਾਰਾਜ ਗੁਰਮਤਿ ਅਨੁਸਾਰ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ, ਦਾਰਾ ਹੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਅਤੇ ਗੁਰਸਿੱਖੀ ਮਹਾਰਾਜ ਚੜ੍ਹਦੀ ਕਲਾ ਦਾ ਜੀਵਨ ਬਖਸ਼ੇ। ਅਤੇ ਅੱਜ ਦਾ ਜੋ ਵਿਸ਼ੇਸ਼ ਦੀਵਾਨ ਹੈ ਉਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਸ਼ਹਾਦਤ ਨੂੰ ਸਮਰਪਿਤ ਹੈ। ਉਹਨਾਂ ਦੀ ਸ਼ਹਾਦਤ ਮਨਾਉਂਦੇ ਹੋਏ ਕੁਛ ਪਰਿਵਾਰ ਜੋ ਤਕਰੀਬਨ 35-40 ਸਾਲ ਤੋਂ ਜੋ ਗੁਰੂ ਜੀ ਦੇ ਚਰਨ ਪਰਸੇ ਦੇ ਨੇ, ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਤਿਕਾਰਯੋਗ ਜਿੰਨੇ ਵੀ ਪਰਿਵਾਰ ਰਲ ਕੇ ਉਹ ਗੁਰੂ ਜੀ ਦੀ ਸੇਵਾ ਲੈਂਦੇ, ਮਹਾਰਾਜ ਉਹਨਾਂ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨ। ਉਹ ਪਰਿਵਾਰਾਂ ਵਿੱਚੋਂ ਉਹਨਾਂ ਦੇ ਮੁਖੀ ਸਤਿਕਾਰਯੋਗ ਪਾਲ ਸਿੰਘ ਜੀ ਲਹਿਰਾ, ਸਤਿਕਾਰਯੋਗ ਦਵਿੰਦਰ ਸਿੰਘ ਜੀ ਗਿੱਲ ਅਤੇ ਬਲਰਾਜ ਸਿੰਘ ਗਿੱਲ, ਜਸਪਾਲ ਸਿੰਘ ਗਰੇਵਾਲ, ਹਰਭਜਨ ਸਿੰਘ ਨਿੱਜਰ, ਹੋਰ ਸਾਰੇ ਪਰਿਵਾਰ, ਮੈਂ ਇਕੱਲੇ ਇਕੱਲੇ ਦਾ ਨਾਮ ਨਹੀਂ ਲਵਾਂਗਾ, ਸਾਰੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਮਹਾਰਾਜ ਕਿਰਪਾ ਕਰਨ, ਤੁਹਾਡੇ ਸਾਰਿਆਂ ਦੀ ਇਹ ਸੇਵਾ ਕੀਤੀ ਸ਼ਹਾਦਤਾਂ ਨੂੰ ਯਾਦ ਕਰਦੇ ਹੋਏ ਮਹਾਰਾਜ ਸਾਡਾ ਚੜ੍ਹਦੀ ਕਲਾ ਦਾ ਜੀਵਨ ਬਖਸ਼ਣ। ਆਓ ਹੁਣ ਮੈਂ ਬੇਨਤੀ ਕਰਦਾ ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀ ਮਾਊਂਟ, ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂਪਿਆਰੀ ਸਾਧ ਸੰਗਤ ਜੀ, ਸਭ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ 3 ਦਿਨ ਤੋਂ ਸੇਵਾ ਕੀਤੀ ਹੈ, ਛੇ ਸ੍ਰੀ ਖੰਡਪਾਤ ਸਾਹਿਬ ਦੀ ਇਸ ਵੇਲੇ ਸੰਪੂਰਨਤਾ ਹੋਈ ਹੈ ਅਤੇ ਸਤਿਗੁਰਾਂ ਦੇ ਪ੍ਰਕਾਸ਼ ਆ, ਇੰਨਾ ਆਪਾਂ ਰੌਲਾ ਪਾ ਰਹੇ ਹਾਂ, ਉਹ ਬਾਣੀ ਸੁਣੀ ਦਾ ਜਾਂ ਸੇਵਾ ਕੀ ਦਾ ਕੀ ਫਲ ਮਿਲਿਆ? ਸੋ ਸਤਿਗੁਰਾਂ ਦਾ ਸ਼ਹੀਦੀ ਪੁਰਬ ਮਨਾ ਰਹੇ ਹਾਂ। ਜੇ ਆਪਾਂ ਗੱਲਾਂ ਕਰਨੀਆਂ ਬਾਹਰ ਚਲੇ ਜਾਈਏ, ਇਹਦੇ ਬੈਠ ਕੇ ਬਾਣੀ ਸੁਣੀਏ,

0: ਸੋ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਕੋਲ ਖਿਮਾ। ਅਗਲਾ ਪ੍ਰੋਗਰਾਮ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਾਰੇ ਗੁਰੂ ਖਾਲਸਾ ਜੀ, ਆਓ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਤਵਾਰ ਦੇ ਵਿਸ਼ੇਸ਼ ਸਮਾਗਮਾਂ ਦੇ ਵਿੱਚ, ਜੋ ਕਿ ਪੰਜਵੀਂ ਪਾਤਸ਼ਾਹੀ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮਾਂ ਦੇ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨਾਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਏ ਭਾਈ ਦਲਵਾਗ ਸਿੰਘ ਜੀ ਅਤੇ ਉਹਨਾਂ ਦਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਆਪ ਜੀ ਨੂੰ ਸਾਡੇ ਬੜੇ ਸਤਿਕਾਰ ਯੋਗ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ। ਉਸ ਤੋਂ ਪਹਿਲਾਂ ਮੈਂ ਕਬੀਰ, ਜੋ ਕਿ 2023 ਦੇ ਵਿੱਚ ਪੰਜਾਬ ਦੀ ਧਰਤੀ ਤੋਂ ਇੱਥੇ ਆਏ, ਜਿਨ੍ਹਾਂ ਨੂੰ 3 ਕੁ ਮਹੀਨੇ ਬਾਅਦ ਪਤਾ ਲੱਗਿਆ ਕਿ ਮੇਰੇ ਦੋਨੇ ਕਿਡਨੀ ਡੈਮੇਜ ਹੋ ਚੁੱਕੇ ਨੇ, ਪਰਿਵਾਰ ਦੀਆਂ ਨੂੰ ਮਜਬੂਰੀਆਂ ਨੂੰ ਰੱਖ ਲਓ ਮੁੱਖ, ਜਾਂ ਉੱਥੋਂ ਦੇ ਮੁੱਖ ਕੀ ਕਹਾਂ ਮੈਂ, ਵੀ ਉਹਨਾਂ ਦੋਨੇ ਮਾਂ ਪਿਓ ਵੀ ਇਹਨਾਂ ਨੂੰ ਵਿਛੋੜਾ ਦੇ ਗਏ। ਜੋ ਇਹ ਸਿੰਘ ਮੇਰੇ ਪਿਛਲੇ ਪਾਸੇ ਖੜਾ ਹੈ, ਕਰਮਜੀਤ ਸਿੰਘ, ਪਿੱਛੋਂ ਪੱਟੀ ਏਰੀਆ, ਜ਼ਿਲ੍ਹਾ ਤਰਨ ਤਾਰਨ, ਪਿੰਡ ਦਵੇਰ ਸ਼ਹਿਰ, ਉੱਥੋਂ ਨੂੰ ਬਿਲੋਂਗ ਕਰਦਾ। ਇੱਥੇ ਹੁਣ ਇਹਦਾ ਜੋ ਪ੍ਰੋਸੈਸ ਹੈ ਡਾਇਲਸਿਸ ਚੱਲ ਰਿਹਾ ਵਾ। 2026 ਦੇ ਜਨਵਰੀ ਦੇ ਵਿੱਚ 45 ਦਿਨ ਵੈਂਟੀਲੇਟਰ 'ਤੇ ਰਿਹਾ, ਪਰ ਡਾਕਟਰਾਂ ਨੇ ਇਸ ਨੂੰ ਜਵਾਬ ਦੇ ਦਿੱਤਾ ਸੀ। ਪਰ ਗੁਰੂ ਘਰ ਨਾਲ ਜੁੜਿਆ ਹੋਣ ਦੇ ਬਾਵਜੂਦ ਇਸ ਨੂੰ ਇੱਕ ਸੈਕਿੰਡ ਮੌਕਾ ਮਿਲਿਆ, ਵੀ ਹੋ ਸਕਦਾ ਗੁਰੂ ਮਹਾਰਾਜ ਦੇ 'ਤੇ ਕਿਰਪਾ ਕਰਨ ਇਹਦੀ ਕਿਡਨੀ ਟਰਾਂਸਪਲਾਂਟ ਹੋ ਜੇ। ਸੰਪਰਕ ਕਰਨ 'ਤੇ ਹੁਣ ਇਸ ਨੂੰ ਕਿਡਨੀ ਦਾ ਜੋ ਅਰੇਂਜ ਹੈ ਪੰਜਾਬ ਦੀ ਧਰਤੀ ਤੋਂ ਹੋਇਆ ਵਾ, ਪਰ ਇੱਥੇ ਜੋ ਪ੍ਰੋਸੈਸ ਸੀ ਉਹ ਇਸ ਨੂੰ 2033 ਤੀਕਰ ਲਾਈਨ ਦੇ ਵਿੱਚ ਲੱਗਣਾ ਪੈਣਾ। ਸੋ ਵੀਰ ਦੀ, ਜਿੰਨੇ ਕੁ ਵੀ ਆਪਾਂ ਬੈਠੇ ਹਾਂ, ਇਸ ਦਾ ਟੋਟਲ ਖਰਚਾ ਜੋ ਇਸ ਨੇ ਮੇਰੇ ਨਾਲ ਸ਼ੇਅਰ ਕੀਤਾ, 26-27 ਲੱਖ ਦਾ ਇੰਡੀਅਨ ਰੂਪੀ ਦੇ ਵਿੱਚ ਖਰਚਾ ਵਾ, ਜੋ ਕਿ ਇਸ ਕੋਲ 16 ਲੱਖ ਦੇ ਕਰੀਬ ਹੋ ਚੁੱਕੇ ਨੇ। 10 ਕੁ ਲੱਖ ਦੀ ਆਪਾਂ ਹੋਰ ਸਾਰਿਆਂ ਰਲ ਕੇ ਮਦਦ ਕਰਨੀ ਹੈ, ਅਤੇ ਇਸ ਕੋਲ ਜੋ ਇੱਥੋਂ ਦਾ ਕੋਈ ਵੀ ਪੇਪਰ ਵਰਕ ਨਹੀਂ ਹੈ, ਇਹ ਬਾਰਡਰ ਕ੍ਰੋਸ ਕਰਕੇ ਆਇਆ ਸੀ। ਸੋ ਇਹ ਜਸਟ ਪੈਸੇ ਦੀ ਵੇਟ ਕਰਦਾ, ਜਦੋਂ ਵੀ ਇਸ ਦਾ ਪੈਸਾ ਇਕੱਠਾ ਹੋ ਜਾਵੇਗਾ ਇਹ ਆਪਣਾ ਜਾ ਕੇ ਉੱਥੇ ਕਿਡਨੀ ਟਰਾਂਸਪਲਾਂਟ ਕਰਾ ਸਕੇ। ਵੀਰ ਦੇ ਨਾਲ ਬਾਹਰ ਸਹਿਯੋਗੀ ਬਾਹਰ ਖੜ੍ਹੇ ਨੇ ਇਹਦੀ ਮਦਦ ਕਰਨ ਲਈ। ਜਿੰਨੇ ਵੀ ਮੇਰੀ ਆਵਾਜ਼ ਸੁਣਦੇ ਹੋ, ਆਪਣੇ ਦਸਵੰਧ ਵਿੱਚੋਂ ਜ਼ਰੂਰ ਕੁਛ ਨਾ ਕੁਛ ਮਦਦ ਕਰਕੇ ਜਾਓ। ਇੰਨੀ ਕੁ ਮੇਰੀ ਬੇਨਤੀ ਪ੍ਰਵਾਨ ਕਰਿਓ, ਜੋ ਇਹ ਵੀਰ ਦੀ ਜ਼ਿੰਦਗੀ ਨੂੰ ਆਪਾਂ ਥੋੜ੍ਹਾ ਜਿਹਾ ਅਰਦਾਸਾਂ ਬੇਨਤੀਆਂ ਕਰ ਸਕੀਏ। ਹੁਣ ਇਸ ਤੋਂ ਉਪਰੰਤ ਜੋ ਅੱਜ ਦੇ ਪ੍ਰੋਗਰਾਮ ਨੇ, 11:30 ਤੋਂ ਲੈ ਕੇ 12:20 ਤੱਕ ਆਪ ਜੀ ਨੂੰ ਸਾਡੇ ਬੜੀ ਸਤਿਕਾਰਯੋਗ ਕਥਾਵਾਚਕ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਸ ਤੋਂ ਉਪਰੰਤ 12:20 ਤੋਂ ਲੈ ਕੇ 1:30 ਤੱਕ ਭਾਈ ਸਰਬਜੀਤ ਸਿੰਘ ਜੀ ਲਾਡੀ, 1:30 ਤੋਂ ਲੈ ਕੇ 2:40 ਤੱਕ ਭਾਈ ਹਰਪ੍ਰੀਤ ਸਿੰਘ ਜੀ ਪਾਉਂਟਾ ਸਾਹਿਬ ਵਾਲੇ ਆਪ ਜੀ ਨੂੰ ਗੁਰਬਾਣੀ ਕੀਰਤਨਾਂ ਨਿਹਾਲ ਕਰਨਗੇ। ਸੋ ਆਪ ਇਸੇ ਤਰ੍ਹਾਂ ਹੀ ਗੁਰੂ ਦਰਬਾਰ ਦੀਆਂ ਹਾਰੀਆਂ ਲਗਾਉਂਦੇ ਰਹੋ। ਹੁਣ ਮੈਂ ਬੇਨਤੀ ਕਰਾਂ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲਿਆਂ ਨੂੰ ਕਿ ਉਹ ਆ ਕੇ ਆਪ ਜੀ ਨੂੰ 12:20 ਤੱਕ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਹਾਜ਼ਰੀ ਲਵਾਇਓ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਯਾਦ ਵਿੱਚ ਸਜ ਬੈਠੇ ਹਾਂ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਨਾਲ ਸਾਰੀ ਸੰਗਤ ਬੋਲਿਓ।

ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਜਨਮ ਮਰਨ ਦੋਹੋ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ ਐਸੇ ਦੀਨ ਦਿਆਲ ਸਤਿਗੁਰੂ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੂਨ ਗਰਭ ਨਾ ਆਇਓ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਦਿਹਾੜਾ ਮਨਾਉਂਦਿਆਂ ਪੂਰਾ ਹਫ਼ਤਾ ਆਪ ਸਤਸੰਗੀਆਂ ਨੇ ਤਨ ਕਰਕੇ ਮਨ ਕਰਕੇ ਧਨ ਕਰਕੇ ਹਾਜ਼ਰੀਆਂ ਭਰੀਆਂ ਔਰ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਹਨ ਅੰਮ੍ਰਿਤ ਵੇਲੇ ਤੋਂ ਹੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੋਹਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਆਪ ਦਰ ਆਈਆਂ ਸੰਗਤਾਂ ਨੂੰ ਪਵਿੱਤਰ ਦਰਸ਼ਨ ਔਰ ਧੁਰ ਕੇ ਬਾਣੀ ਰਾਹੀਂ ਨਿਹਾਲ ਕੀਤਾ ਹੈ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀਐ ਨਾਮ ਬਾਣੀ ਦੀ ਵਰਖਾ ਅੰਮ੍ਰਿਤ ਵੇਲੇ ਤੋਂ ਹੋ ਰਹੀ ਹੈ ਸ੍ਰੀ ਅਖੰਡ ਪਾਠ ਸਾਹਿਬਾਨ ਦੇ ਸੰਪੂਰਨ ਨਿਰਵਿਘਨ ਭੋਗ ਪਏ ਹਨ ਗੁਰੂ ਚਰਨਾਂ ਦੇ ਵਿੱਚ ਸਰਬੱਤ ਸੰਗਤਾਂ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ ਗੁਰੂ ਮਹਾਰਾਜ ਨੇ ਅਲਾਹੀ ਹੁਕਮ ਫਰਮਾਏ ਹਨ ਉਪਰੰਤ ਦੀਵਾਨ ਦੀ ਆਰੰਭਤਾ ਹੋਈ ਹੈ ਕਲਯੁਗ ਦੀ ਭਗਤੀ ਰਾਹੀਂ ਸੋ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਐਸਾ ਕੀਰਤਨ ਕਰ ਮਨ ਮੇਰੇ ਈਹਾਂ ਊਹਾਂ ਜੋ ਕਾਮ ਤੇਰੇ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁੱਖ ਨਿਟ ਨਹੀਂ ਆਵੈ ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ ਨਾਨਕ ਹੈ ਸੁਣ ਰੇ ਮਨਾ ਕਰ ਕੀਰਤਨ ਹੋਏ ਉਧਾਰ ਕੀਰਤਨ ਦੀ ਹਾਜ਼ਰੀ ਭਰ ਰਹੇ ਸਨ ਬਹੁਤ ਹੀ ਪਿਆਰ ਸ਼ਰਧਾ ਨਾਲ ਗੁਰੂ ਘਰ ਦੇ ਮੁੱਖ ਗ੍ਰੰਥੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਤਿਨ੍ਹਾਂ ਦਾ ਜਥਾ ਤਿਨ੍ਹਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਮਹਿਮਾ ਦੇ ਵਿੱਚ ਬਹੁਤ ਰਸ ਅਤੇ ਪਿਆਰ ਨਾਲ ਕੀਰਤਨ ਕੀਤਾ ਆਪ ਸੰਗਤਾਂ ਨੇ ਨਾਲ ਨਾਲ ਗਾ ਕੇ ਗੁਰੂ ਦੀ ਖੁਸ਼ੀ ਪ੍ਰਾਪਤ ਕੀਤੀ ਸਤਸੰਗੀਓ ਨੌਂ ਤਰ੍ਹਾਂ ਦੀ ਭਗਤੀ ਦੇ ਵਿੱਚੋਂ ਕੀਰਤਨ ਇੱਕ ਭਗਤੀ ਹੈ ਨੌਂ ਤਰ੍ਹਾਂ ਦੀ ਭਗਤੀ ਵਿੱਚੋਂ ਸੁਣਨਾ ਇੱਕ ਭਗਤੀ ਹੈ ਇਹਨੂੰ ਕਹਿੰਦੇ ਸ਼੍ਰਵਣ ਭਗਤੀ ਸ਼੍ਰਵਣ ਦਾ ਅਰਥ ਹੁੰਦਾ ਸੁਣਨਾ ਕੀਰਤਨ ਕਰਨਾ ਹਰਜਸ ਕਰਨਾ ਔਰ ਸੁਣਨਾ ਇਹ ਦੋਨੋਂ ਭਗਤੀਆਂ ਹਨ ਸੋ ਬੜੇ ਪਿਆਰ ਨਾਲ ਆਪ ਭਗਤੀ ਵਿੱਚ ਲਬਰੇਜ ਹੋ ਗੁਰੂ ਮਹਾਰਾਜ ਦੀ ਗੋਦ ਦਾ ਆਨੰਦ ਲੈ ਰਹੇ ਹੋ ਬੀਬੀ ਭਾਨੀ ਜੀ ਦੇ ਦੁਲਾਰੇ ਨੂੰ ਬੜੇ ਪਿਆਰ ਨਾਲ ਯਾਦ ਕਰ ਰਹੇ ਹੋ ਸੋ ਦਾਸ ਨੂੰ ਹੁਕਮ ਹੋਇਆ ਹੈ ਕੋਈ ਸਮਾਪ ਸੰਗਤਾਂ ਦੀ ਸੇਵਾ ਕਰਨੀ ਹੈ 40 ਮਿੰਟ ਦਾ ਸਮਾਂ ਹੈ ਆਪਾਂ ਗੁਰੂ ਜੀ ਦੀ ਮਹਿਮਾ ਕਰਨੀ ਹੈ ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਰੋਜ਼ ਪੜ੍ਹਦੇ ਹੋ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੋ ਚਿੱਤ ਦੀ ਇਕਾਗਰਤਾ ਲਈ ਇੱਕ ਪਿਆਰ ਨਾਲ ਰਸਨਾ ਕਰੋ ਪਵਿੱਤਰ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਵਿੱਤਰ ਬਚਨ ਹੈ 52 ਅੱਖਰੀ ਵਿੱਚ ਅਤ ਸੁੰਦਰ ਕੁਨੀਨ ਚਤੁਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਇਸ ਸ਼ਬਦ ਵਿੱਚ ਗੁਰੂ ਮਹਾਰਾਜ ਨੇ ਅੱਤ ਦੇ 5 ਦਰਜੇ ਦੱਸੇ ਨੇ ਅੱਤ ਦੇ ਅੱਤ ਹੁੰਦੀ ਸਤਸੰਗੀ ਕਿਸ ਚੀਜ਼ ਤੋਂ ਅਗਾਂਹ ਵੱਧ ਜਾਣਾ ਕਹਿੰਦੇ ਫਲਾਣੇ ਨੇ ਅੱਤ ਹੀ ਕਰਤੀ ਜਾਂ ਅੱਤ ਦੀ ਗਰਮੀ ਪੈ ਗਈ ਅਤੇ ਗੁਰੂ ਜੀ ਮਿਹਰ ਕਰਦੇ ਅੱਤ ਸੁੰਦਰ ਕੋਈ ਵਿਅਕਤੀ ਅੱਤ ਦਾ ਸੁੰਦਰ ਹੋਵੇ ਉਹਦੇ ਵਰਗਾ ਦੁਨੀਆਂ 'ਤੇ ਸੋਹਣਾ ਕੋਈ ਹੋਵੇ ਹੀ ਨਾ ਦੂਸਰੇ ਨੰਬਰ 'ਤੇ ਕੁਲੀਨ ਜਿਹੜਾ ਅੱਤ ਸ਼ਬਦ ਹੈ ਹਰੇਕ ਦੇ ਨਾਲ ਲਾਵਾਂਗੇ ਅੱਤ ਸੁੰਦਰ ਅੱਤ ਕੁਲੀਨ ਅੱਤ ਧਨਵੰਤ ਅੱਤ ਚਤੁਰ ਹਰੇਕ ਨਾਲ ਲੱਗੇਗਾ ਪਾਠ ਇੱਕ ਵਾਰ ਹੀ ਆ ਅਰਥ ਕਰ ਲੱਗਿਆ ਹਰੇਕ ਨਾਲ ਲੱਗੇਗਾ ਅਤੇ ਗੁਰੂ ਜੀ ਕਹਿੰਦੇ ਅੱਤ ਸੁੰਦਰ ਕੁਲੀਨ ਅੱਤ ਕੁਲੀਨ ਭਾਵ ਕਿ ਉਹਦੀ ਕੋਲ ਇੰਨੀ ਉੱਚੀ ਹੋਵੇ ਕੋਈ ਉਹਦੇ ਜਿੱਡੀ ਕੋਲ ਵਰਗਾ ਕੋਈ ਉੱਚਾ ਹੋਵੇ ਨਾ ਅੱਤ ਧਨਵੰਤ ਇੰਨਾ ਧਨ ਵਾਲਾ ਇੰਨਾ ਪੈਸੇ ਵਾਲਾ ਵਿਅਕਤੀ ਹੋਵੇ ਕਿ ਉਹਦੇ ਜਿੰਨਾ ਦੁਨੀਆਂ 'ਤੇ ਕੋਈ ਪੈਸਾ ਹੋਵੇ ਨਾ ਚਤੁਰ
ਤੇ ਅੱਤ ਦਾ ਚਤਰ ਚਲਾਕ ਹੋਵੇ ਉਹਦੇ ਵਰਗਾ ਦੁਨੀਆਂ 'ਤੇ ਕੋਈ ਚਲਾਕ ਹੋਵੇ ਨਾ। ਔਰ ਸਭ ਤੋਂ ਅਖੀਰ 'ਤੇ ਗੁਰੂ ਮਹਾਰਾਜ ਨੇ ਕਿਹਾ ਹੈ, ਅੱਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ, ਮੁੱਖ ਦੀਆਂ ਗਿਆਨ ਦੀਆਂ ਗੱਲਾਂ ਕਰਨ ਵਾਲਾ ਅੱਤ ਦਾ ਸਿਆਣਾ ਹੋਵੇ, ਭਾਵ ਕਿ ਇੰਨਾ ਗਿਆਨਵਾਨ ਹੋਵੇ ਦੁਨੀਆਂ 'ਤੇ ਉਹਦੇ ਵਰਗਾ ਕੋਈ ਗਿਆਨਵਾਨ ਹੈ ਹੀ ਨਹੀਂ। ਮਤਲਬ ਅੱਤ ਦਾ ਸੁੰਦਰ, ਅੱਤ ਦਾ ਧੰਨਵਾਨ, ਅੱਤ ਦਾ ਚਲਾਕ ਅਤੇ ਅੱਤ ਦਾ ਹੀ ਸਿਆਣਾ ਹੋਵੇ ਸਤਸੰਗੀਓ। ਅਤੇ ਗੁਰੂ ਜੀ ਕਹਿੰਦੇ ਮ੍ਰਿਤਕ ਕਹੀਏ ਨਾਨਕਾ, ਉਹ ਮੁਰਦਾ ਹੈ ਮੁਰਦਾ। ਜੇ ਪ੍ਰੀਤ ਨਹੀਂ ਭਗਵੰਤ, ਜੇ ਵਾਹਿਗੁਰੂ ਦਾ ਪਿਆਰ ਨਹੀਂ, ਜੇ ਗੁਰੂ ਚਰਨਾਂ ਨਾਲ ਪਿਆਰ ਨਹੀਂ, ਜੇ ਸੇਵਾ ਨਾਲ ਪਿਆਰ ਨਹੀਂ, ਜੇ ਸੰਗਤ ਨਾਲ ਪਿਆਰ ਨਹੀਂ, ਸਾਂਝੂ ਮੁਰਦਾ ਹੀ ਤੁਰਿਆ ਫਿਰਦਾ। ਗੁਰਬਾਣੀ ਦਾ ਫਰਮਾਨ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਕਿ ਸੁੰਦਰ ਸੁੰਦਰ ਕੱਪੜੇ ਪਹਿਣ ਲਏ ਸਰੀਰ ਉੱਤੇ ਔਰ ਅੰਦਰ ਪਿਆਰ ਨਹੀਂ ਵਾਹਿਗੁਰੂ ਦਾ, ਅਤੇ ਗੁਰੂ ਜੀ ਕਹਿੰਦੇ ਨੇ ਕਿ ਜੋ ਡਰਨਾ ਖੇਤ ਮਾਹੇ ਡਰਾਇਆ, ਜਿਵੇਂ ਡਰਾਉਣਾ ਇਹ ਖੇਤ 'ਚ ਗੱਡਿਆ ਹੋਇਆ ਨਾ ਸਤਸੰਗੀਓ, ਇੱਦਾਂ ਹੀ ਸਮਝਣਾ ਕਰੋ ਕਿ ਬਹੁਤ ਸੁੰਦਰ ਕੱਪੜੇ ਪਾਏ ਨੇ ਪਰ ਅੰਦਰ ਪਿਆਰ ਹੈ ਹੀ ਨਹੀਂ, ਨਾ ਗੁਰਬਾਣੀ ਨਾਲ ਪਿਆਰ, ਨਾ ਗੁਰੂ ਨਾਲ ਪਿਆਰ, ਨਾ ਸਿਮਰਨ ਨਾਲ ਪਿਆਰ, ਨਾ ਸੇਵਾ ਨਾਲ ਪਿਆਰ, ਅਤੇ ਮੁਰਦਾ ਹੀ ਤੁਰਿਆ ਫਿਰ ਰਿਹਾ ਸਤਸੰਗੀਓ। ਗੁਰੂ ਨੇ ਕਿਰਪਾ ਕੀਤੀ, ਆਪ ਨੂੰ ਪਿਆਰ ਨਾਲ ਆਪਣੀ ਗੋਦ ਵਿੱਚ ਬਿਠਾਇਆ ਹੈ। ਸ਼ਹੀਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਬੀਬੀ ਭਾਨੀ ਜੀ ਦੇ ਦੁਲਾਰੇ, ਆਪ ਜੀ ਦਾ ਪ੍ਰਕਾਸ਼ ਸ਼੍ਰੀ ਗੋਂਦਵਾਲ ਸਾਹਿਬ ਹੋਇਆ ਸਤਸੰਗੀਓ। ਆਪਣੇ ਨਾਨਾ ਗੁਰੂ ਤੋਂ ਬੇਅੰਤ ਵਾਰ ਪ੍ਰਾਪਤ ਕੀਤੇ, ਆਪ ਸਨ ਸਾਖੀਆਂ ਸੁਣਦੇ ਰਹੇ ਹੋ। ਸਮਾਂ ਆਇਆ, ਆਪ ਪਿਤਾ ਜੀ ਦੀ ਆਗਿਆ ਅਤੇ ਮਾਤਾ ਜੀ ਦੀ ਅਸੀਸ ਲੈ ਕੇ ਲਾਹੌਰ ਸ਼ਹਿਰ ਗਏ। ਉਮਰ ਸੀ 17 ਸਾਲ ਦੀ, ਆਪਾਂ ਬੱਚਿਆਂ ਵਾਲੇ ਹਾਂ। 17 ਸਾਲ ਦੀ ਉਮਰ 'ਚ ਗਏ ਸੱਚੇ ਪਾਤਸ਼ਾਹ, ਮਾਤਾ ਨੇ ਅਸੀਸ ਦਿੱਤੀ ਸੀ, ਪੁੱਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਉੱਥੇ ਜਾ ਕੇ ਗੁਰੂ ਜੀ ਦੁਆਰਾ ਦੱਸੀਆਂ ਸੇਵਾਵਾਂ ਸਾਰੀਆਂ ਦਬਾਈਆਂ, ਇੰਨੇ ਪਿਆਰ ਨਾਲ ਉੱਥੇ ਸੰਗਤਾਂ ਦੀ ਸੇਵਾ ਕੀਤੀ ਕਿ ਸਾਈਂ ਮੀਆਂ ਮੀਰ ਜੀ ਆਪ ਜੀ ਦੇ ਸ਼ਰਧਾਲੂ ਬਣ ਗਏ। ਜਦਕਿ ਉਸ ਸਮੇਂ ਸਾਈਂ ਮੀਆਂ ਮੀਰ ਜੀ ਦੀ ਉਮਰ ਜਿਹੜੀ ਸੀ ਇਹ 52 ਸਾਲ ਸੀ ਪਿਆਰਿਓ। ਗੁਰੂ ਜੀ ਦੀ ਉਮਰ ਕਿੰਨੀ ਹੈ? 17 ਸਾਲ। ਸਾਈਂ ਮੀਆਂ ਮੀਰ ਜੀ ਦੀ 52 ਸਾਲ ਉਮਰ ਸੀ ਔਰ ਇੰਨੇ ਪਿਆਰ ਨਾਲ ਗੁਰੂ ਅਰਜਨ ਦੇਵ ਜੀ ਨੇ ਉੱਥੇ ਮਨੁੱਖਤਾ ਦੀ ਸੇਵਾ ਕੀਤੀ, ਮਾਨਵਤਾ ਦੀ ਸੇਵਾ ਕੀਤੀ ਕਿ ਸਾਈਂ ਮੀਆਂ ਮੀਰ ਜੀ ਅੱਜ ਦਾ ਮੁਰੀਦ ਬਣ ਗਿਆ। ਜਿਸ ਸਾਈਂ ਮੀਆਂ ਮੀਰ ਜੀ ਦੇ ਲੱਖਾਂ ਮੁਰੀਦ, ਲੱਖਾਂ ਮੁਸਲਮਾਨ ਆ ਕੇ ਨਮਸਕਾਰਾਂ ਕਰਦੇ ਨੇ, ਸਲਾਮਾਂ ਕਰਦੇ ਆ, ਅਤੇ ਦਿੱਲੀ ਦੇ ਬਾਦਸ਼ਾਹ, ਲਾਹੌਰ ਦੇ ਜਿਹੜੇ ਸੂਬੇਦਾਰ ਸੀ ਉਹ ਵੀ ਆ ਕੇ ਅੱਠੀ ਦਿਨੀ ਹਾਜ਼ਰੀ ਭਰਦੇ ਆ, ਪਰ ਉਹ ਸਾਈਂ ਮੀਆਂ ਮੀਰ ਜੀ ਗੁਰੂ ਅਰਜਨ ਦੇਵ ਜੀ ਦੇ ਸ਼ਰਧਾਲੂ ਬਣ ਗਏ। ਉਹਨਾਂ ਨੇ ਫਿਰ ਬੜੇ ਪਿਆਰ ਨਾਲ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਸਿੱਖੀ, ਬਾਣੀ ਦੀ ਸੰਥਿਆ ਕੀਤੀ। ਬੇਨਤੀ ਕਰਦੇ ਹਾਂ, ਅਸੀਂ ਗੁਰਮੁਖੀ ਪੜ੍ਹੇ ਹਾਂ, ਪੰਜਾਬੀ ਪੜ੍ਹੇ ਹਾਂ, ਅਸੀਂ ਕਦੇ ਯਤਨ ਹੀ ਨਹੀਂ ਕੀਤਾ। ਗੋਰੇ ਜਾ ਕੇ ਅਮਰੀਕਾ, ਕਨੇਡਾ, ਇੰਗਲੈਂਡ ਤੋਂ ਅੰਮ੍ਰਿਤਸਰ ਵਿੱਚ ਅਕੈਡਮੀ ਖੋਲ੍ਹ ਲਈ, ਮੀਰੀ ਪੀਰੀ ਅਕੈਡਮੀ ਸ਼ਹਿਰਟਾ ਸਾਹਿਬ, ਕੀਰਤਨ ਕਰਦੇ ਨੇ, ਬਾਣੀ ਪੜ੍ਹਦੇ ਹੈ, ਹਾਜ਼ਰੀਆਂ ਭਰਦੇ ਨੇ, ਗੁਰੂ ਨਾਲ ਪਿਆਰ ਹੈ। ਤਾਂ ਅਸੀਂ ਭਾਈ ਸਾਡੀ ਜਿਹੜੀ ਭਾਸ਼ਾ ਹੈ ਪੰਜਾਬੀ, ਅਸੀਂ ਫਿਰ ਵਨ ਬਾਣੀ ਸਿੱਖ ਸਕੇ, ਫਿਰ ਵਨ ਅਸੀਂ ਬਾਣੀ ਨਾਲ ਜੁੜ ਸਕੇ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਐਸੀ ਮਿਹਰ ਹੋਈ, ਸ੍ਰੀ ਸੁਖਮਨੀ ਸਾਹਿਬ ਦਾ ਪਾਠ ਜ਼ੁਬਾਨੀ ਯਾਦ ਕਰ ਲਿਆ ਸਾਈਂ ਮੀਆਂ ਮੀਰ ਜੀ ਨੇ, ਰੋਜ਼ ਨਿਤਨੇਮ ਕਰਦੇ ਨੇ, ਸ੍ਰੀ ਜਪਜੀ ਸਾਹਿਬ ਦਾ ਰੋਜ਼ ਪਾਠ ਕਰਦੇ ਨੇ। ਇੰਨੀ ਵੱਡੀ ਸ਼ਖਸੀਅਤ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਤਸੰਗੀਓ, ਜਦੋਂ ਗੁਰੂ ਅਰਜਨ ਦੇਵ ਜੀ ਦੀ ਉਮਰ ਹੋਈ 13 ਸਾਲ ਦੀ, ਅਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪ ਜੀ ਦਾ ਰਿਸ਼ਤਾ ਕਰਵਾਇਆ ਔਰ ਆਪ ਜੀ ਦੇ ਸਹੁਰਾ ਜੀ ਦਾ ਨਾਂ ਸੀ ਚੰਦਨ ਦਾਸ, ਅਤੇ ਆਪ ਜੀ ਦੀ ਜਿਹੜੀ ਘਰੋਂ ਸੀ ਬੀਬੀ ਜੀ ਉਹਨਾਂ ਦਾ ਨਾਮ ਸੀ ਰਾਮਦੇਈ। ਹੈਰਾਨ ਹੋ ਜਾਓਗੇ ਕਿ ਅਸੀਂ ਤਾਂ ਸੁਣਿਆ ਸੀ ਮਾਤਾ ਗੰਗਾ ਜੀ ਹੈ, ਪਰ ਗੁਰੂ ਜੀ ਦਾ ਪਹਿਲਾ ਆਨੰਦ ਕਾਰਜ 1633 ਬਿਕਰਮੀ ਨੂੰ ਹੋਇਆ, 1633 ਨੂੰ। ਪਰ ਉਹਨਾਂ ਦੀ ਜਿਹੜੀ ਡੈਥ ਸੀ, ਮਤਲਬ ਕਿ ਮਾਤਾ ਰਾਮਦੇਈ ਜੀ ਦੀ ਜਿਹੜੀ ਡੈਥ ਸੀ, ਇਹ 1641 ਨੂੰ ਹੋ ਗਈ। ਦੁਬਾਰਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ੁਭ ਆਨੰਦ ਕਾਰਜ ਹੋਇਆ 22 ਹਾੜ ਅਤੇ 1646 ਨੂੰ, ਮਤਲਬ 41 ਦੇ ਵਿੱਚ ਮਾਤਾ ਰਾਮਦੇਵ ਜੀ ਪੂਰੇ ਹੋ ਗਏ। ਔਰ ਦੁਬਾਰਾ ਸਤਸੰਗੀਓ, 5 ਸਾਲ ਬਾਅਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦਾ ਦੁਬਾਰਾ ਸ਼ੁਭ ਆਨੰਦ ਕਾਰਜ ਹੋਇਆ ਹੈ ਮੌ ਸਾਹਿਬ ਫਲੋਰ ਦੇ ਨੇੜੇ, ਅਤੇ ਸਹੁਰਾ ਸਾਹਿਬ ਹਨ ਸਤਸੰਗੀ ਕ੍ਰਿਸ਼ਨ ਚੰਦ ਜੀ।
ਗੁਰੂ ਅਰਜਨ ਦੇਵ ਜੀ ਦੇ ਸੱਸ ਮਾਤਾ ਹਨ ਮਾਤਾ ਧਨਵੰਤੀ ਜੀ, ਉਹਨਾਂ ਦੀ ਸੱਸ ਵੀ ਸਪੁੱਤਰੀ ਹੈ ਧੰਨ ਮਾਤਾ ਗੰਗਾ ਜੀ, ਗੰਗਾ ਨਾਲੋਂ ਪਵਿੱਤਰ ਮਾਤਾ। ਸੋ ਆਪ ਜੀ ਦਾ ਸ਼ੁਭ ਆਨੰਦ ਕਾਰਜ 22 ਹਾੜ ਅਤੇ 1646 ਨੂੰ ਹੋਇਆ। ਸਮਾਂ ਲੰਘਦਾ ਗਿਆ, ਦੋਨੋਂ ਪਤੀ ਪਤਨੀ ਭਗਤੀ ਕਰਦੇ ਨੇ, ਵਾਹਿਗੁਰੂ ਦੀ ਬੰਦਗੀ ਕਰਦੇ ਹੈ, ਨਾਮ ਸਿਮਰਨ ਸੇਵਾ ਕਰਦੇ ਨੇ। ਧਿਆਨ ਦੇਣਾ ਮੇਰੀਆਂ ਸਤਿਕਾਰਯੋਗ ਮਾਤਾਵਾਂ ਬੈਠੀਆਂ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਨ ਮਾਤਾ ਮਾਤਾ ਗੁਜਰੀ ਜੀ ਦਾ ਆਨੰਦ ਕਾਰਜ ਹੋ ਗਿਆ। ਇੱਕ ਸਾਲ ਲੰਘ, ਦੋ ਲੰਘ, ਸਤਸੰਗੀਓ। ਸੋ ਇਸ ਤਰੀਕੇ ਨਾਲ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼, ਗੁਰੂ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਗੁਜਰੀ ਜੀ ਦੇ ਆਨੰਦ ਕਾਰਜ ਤੋਂ ਕੋਈ 23 ਸਾਲ ਬਾਅਦ ਹੋਇਆ। ਇਹਦਾ ਕਾਰਨ ਇਹ ਨਹੀਂ ਸੀ ਕੋਈ ਸਰੀਰ ਦੇ ਵਿੱਚ ਘਾਟਬਾਜ਼ ਸੀ, ਕੋਈ ਤਕਲੀਫ ਸੀ, ਨਹੀਂ ਪਿਆ ਰਿਹਾ, ਦੋਨੋਂ ਜੀ ਬੰਦਗੀ ਕਰਦੇ ਨੇ। ਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ, ਤਾਤ ਮਾਤ ਮੁਰ ਲੱਖ ਅਰਾਧਾ, ਬਹੁ ਵਿਦਯੋਗ ਸਾਧਨਾ ਸਾਧਾ। ਤਾਤ ਮਾਤ ਦਾ ਅਰਥ ਮਾਂ ਪਿਓ, ਕਹਿੰਦੇ ਮੇਰੇ ਪਰਮ ਪੂਜੀਏ ਮਾਤਾ ਜੀ ਧੰਨ ਮਾਤਾ ਗੁਜਰੀ ਜੀ, ਮੇਰੇ ਪਰਮ ਪੂਜੀਏ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਤਾਤ ਮਾਤ ਮੁਰ, ਮੁਰ ਦਾ ਭਾਵ ਮੇਰੇ, ਅਲੱਖ ਅਰਾਧਾ ਜਿਹੜਾ ਅਲੱਖ ਵਾਹਿਗੁਰੂ ਹੈ ਉਹਦੀ ਅਰਾਧਨਾ ਕਰਦੇ ਰਹੇ। ਧੰਨ ਮਾਤਾ ਗੰਗਾ ਮਾਤਾ ਗੁਜਰੀ ਜੀ, ਸੇਵਾ ਵਿੱਚ ਹਾਜ਼ਰ ਰਹਿੰਦੇ, ਨਾਲ ਸਿਮਰਨ ਬੰਦਗੀ ਕਰਦੇ, ਗੁਰੂ ਤੇਗ ਬਹਾਦਰ ਸਾਹਿਬ ਦੇ ਨੇਤਰ ਬੰਦ ਰਹਿੰਦੇ। ਸਮਝ ਗਏ, ਦੋਨੋਂ ਜੀ ਬੰਦਗੀ ਵਿੱਚ ਨੇ, ਦੋਨੋਂ ਜੀਆਂ ਦੇ ਮਨ 'ਚ ਕੁਛ ਵੀ ਨਹੀਂ ਕਦੇ ਆਇਆ। ਔਰ ਮਾਤਾ ਨਾਨਕੀ ਜੀ ਦੇ ਬੇਨਤੀ ਕਰਨ 'ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਗ੍ਰਹਿ, ਧੰਨ ਮਾਤਾ ਗੁਜਰੀ ਜੀ ਦੇ ਗ੍ਰਹਿ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਹੋਇਆ। ਇਸੇ ਤਰ੍ਹਾਂ ਧੰਨ ਧੰਨ ਮਾਤਾ ਗੰਗਾ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨਾਮ ਸਿਮਰਨ ਬਾਣੀ ਬੰਦਗੀ ਕਰਦੇ ਨੇ। ਔਰ ਐਸੀ ਪਵਿੱਤਰ ਸਤਸੰਗੀਓ ਆਤਮਾ ਆਵੀ ਦੇ ਗ੍ਰਹਿ ਵਿਖੇ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ 6 ਸਾਲ ਬਾਅਦ। ਆਨੰਦ ਕਾਰਜ ਹੋਇਆ 1646 ਨੂੰ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ 1652 ਨੂੰ ਹੋਇਆ। ਹਿਸਾਬ ਲਾ ਲਓ, 4 ਸਾਲ ਉਹ ਅਤੇ 2 ਸਾਲ ਅਗਲੇ, 6 ਸਾਲ ਬਾਅਦ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ ਸਤਸੰਗੀਓ। ਐਸੇ ਦੀਨ ਦਿਆਲ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬੇਅੰਤ ਪਰਉਪਕਾਰ ਦੇ ਕਾਰਜ ਕੀਤੇ ਨੇ। ਲਗਾਤਾਰ ਪਿਛਲੇ ਸਮੇਂ ਤੋਂ ਬੇਨਤੀ ਮੈਂ ਕਰਦਾ ਆ ਰਿਹਾ। ਔਰ ਧੰਨ ਮਾਤਾ ਗੰਗਾ ਜੀ ਨਿਤਨੇਮ ਅਤੇ ਸਿਮਰਨ 'ਚ ਪਰਪੱਕ ਨੇ, ਹਰ ਰੋਜ਼ ਨਿਤਨੇਮ ਕਰਨਾ ਬਾਣੀ ਦਾ। ਧੰਨ ਮਾਤਾ ਗੁਜਰੀ ਜੀ ਹਰ ਰੋਜ਼ ਨਿਤਨੇਮ ਕਰਦੇ ਬਾਣੀ ਦਾ। ਇੱਕ ਦਿਨ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਮਾਤਾ ਗੁਜਰੀ ਜੀ, ਅਤੇ ਗੁਰੂ ਗੋਬਿੰਦ ਸਿੰਘ ਜੀ ਮਾਤਾ ਜੀ ਨੂੰ ਮੱਥਾ ਟੇਕਣ ਆਏ, ਨਮਸਕਾਰ ਕੀਤੀ ਆਪਣੇ ਮਾਂ ਦੇ ਚਰਨਾਂ ਵਿੱਚ, ਗੁਰਦੇਵ ਮਾਤਾ ਗੁਰਦੇਵ ਪਿਤਾ, ਗੁਰੂ ਦੇ ਸਮਾਨ ਮਾਂ ਹੈ ਸਤਸੰਗੀਓ, ਚਰਨਾਂ 'ਤੇ ਮੱਥਾ ਟੇਕਿਆ। ਅਤੇ ਮਾਤਾ ਜੀ ਨੇ ਬਚਨ ਕੀਤਾ, ਲਾਲ ਜੀ ਮੈਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੀ ਸੀ ਅਤੇ ਰੋਜ਼ ਪੜ੍ਹਦੀ ਅਤੇ ਮੇਰੇ ਮਨ 'ਚ ਵਿਚਾਰ ਆਉਂਦਾ ਹੈ ਕੋਈ ਐਸਾ

ਨਹੀਂ ਲਾਉਣਾ ਅਤੇ ਮਨ ਦੇ ਸੰਕਲਪ ਕਰ ਲੈਣਾ ਹੈ ਕਿ ਜਿਹੜਾ ਵੀ ਕੋਈ ਪੂਰਨ ਸੰਤ ਹੋਵੇ ਮੇਰਾ ਪ੍ਰਸ਼ਾਦ ਆ ਕੇ ਛਕੇ। ਮਾਤਾ ਜੀ ਸਵੇਰੇ ਉੱਠੇ, ਆਪਣੇ ਨਿਤਨੇਮ ਸਿਮਰਨ ਕੀਤਾ, ਅਰਦਾਸ ਕੀਤੀ, ਹੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪੂਰਨ ਸੰਤ ਦੇ ਦਰਸ਼ਨ ਕਰਨੇ ਨੇ। ਜਿਹੋ ਜਿਹਾ ਬਾਣੀ 'ਚ ਲਿਖਿਆ ਹੈ, ਪ੍ਰਭ ਕੀ ਆਗਿਆ ਆਤਮ ਹਿੱਤਾ ਵੈ, ਪਰਮਾਤਮਾ ਦੀ ਆਗਿਆ ਨੂੰ ਆਤਮਾ ਦੇ ਹਿੱਤ ਦੇ ਨਾਲ ਮੰਨੇ। ਸੋ ਖੁਸ਼ੀ ਅਤੇ ਗਮੀ ਵਿੱਚ ਇੱਕ ਸਮ ਬਿਰਤੀ ਰਹੇ, ਜ਼ਹਿਰ ਅਤੇ ਅੰਮ੍ਰਿਤ ਜੀ ਦੀ ਨਿਗਾਹ 'ਚ ਇੱਕੋ ਜਿਹੇ ਨੇ, ਇਹੋ ਜਿਹੇ ਮਹਾਂਪੁਰਸ਼ ਦੇ ਦਰਸ਼ਨ ਕਰਵਾਓ। ਮਾਤਾ ਜੀ ਸਵੇਰੇ ਉੱਠੇ, ਉੱਠ ਕੇ ਉਹਨਾਂ ਨੇ ਚੁੱਲ੍ਹਾ ਚੌਂਤਰਾ ਸਾਫ਼ ਕੀਤਾ, ਬਰਤਨ ਸਾਫ਼ ਕੀਤੇ, ਬੜੀ ਸ਼ੁੱਧਤਾ ਨਾਲ ਬੜੇ ਪਿਆਰ ਨਾਲ ਲੰਗਰ ਪਕਾਉਣਾ ਸ਼ੁਰੂ ਕੀਤਾ। ਜਦੋਂ ਲੰਗਰ ਪੱਕ ਗਿਆ ਤਾਂ ਮਹਾਂਪੁਰਸ਼ ਨੇ ਆ ਕੇ ਦਰਸ਼ਨ ਦੇ ਦਿੱਤੇ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਭਾਵਨਾ ਦੀ ਗੱਲ ਸਤਸੰਗ, ਮਹਾਂਪੁਰਸ਼ ਕੌਣ ਸੀ? ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਵਿੱਚ ਸੱਤਵੇਂ ਥਾਂ 'ਤੇ ਬਾਬਾ ਰਾਮ ਕੁਇਰ ਜੀ, ਅੰਮ੍ਰਿਤਸਰ ਸਾਹਿਬ ਸੀ। ਮਾਤਾ ਜੀ ਨੇ ਕੀਤਾ ਯਾਦ, ਕਹਿੰਦੇ ਛੇਤੀ ਘੋੜਾ ਲਿਆਓ ਸਾਡਾ। ਘੋੜਾ ਲਿਆਂਦਾ ਅਤੇ ਸਤਸੰਗੀ ਬਾਬਾ ਰਾਮ ਕੁਇਰ ਜੀ ਘੋੜੇ 'ਤੇ ਸਵਾਰ ਹੋ ਕੇ ਬਹੁਤ ਤੇਜ਼ੀ ਨਾਲ ਘੋੜਾ ਭਜਾਇਆ ਅਤੇ ਕਿੱਥੇ ਆਨੰਦ ਅੰਮ੍ਰਿਤਸਰ ਅਤੇ ਆਨੰਦਪੁਰ ਸਾਹਿਬ ਕਿੱਥੇ ਹੈ। ਮਾਤਾ ਜੀ ਦੇ ਪ੍ਰਸ਼ਾਦਾ ਪਾਣੀ ਪਕਾਉਂਦਿਆਂ ਪਕਾਉਂਦਿਆਂ ਪਕਾਉਂਦਿਆਂ ਮਹਾਂਪੁਰਸ਼ ਉੱਥੇ ਜਾ ਪਹੁੰਚਿਆ। ਇਹ ਮਹਾਂਪੁਰਸ਼ ਕੌਣ ਸੀ? ਬਾਬਾ ਰਾਮ ਕੁਇਰ ਜੀ, ਕੌਰ ਨਹੀਂ, ਕੱਕੇ ਔਂਕੜ ਈੜੀ ਸਿਆਰੀ ਰਾਰਾ ਕੁਇਰ। ਇਹ ਬਾਬਾ ਬੁੱਢਾ ਸਾਹਿਬ ਦੀ ਅੰਸ਼ ਬੰਸ਼ ਵਿੱਚੋਂ ਸੱਤਵੇਂ ਥਾਂ 'ਤੇ ਅਤੇ ਬਾਬਾ ਗੁਰਦਿੱਤਾ ਜੀ ਉਹਨਾਂ ਦੇ ਇਸ ਪੁੱਤਰ ਨੇ। ਦੂਸਰੀ ਬੇਨਤੀ ਕਿ ਜਿਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਦਾ ਤਿਲਕ ਲੱਗਣਾ ਹੈ ਨਾ, ਬਾਬਾ ਰਾਮ ਕੁਇਰ ਜੀ ਦੀ ਉਮਰ 2.5 ਸਾਲ ਦੀ ਹੈ, ਕੇਵਲ 2.5 ਸਾਲ। ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੇ ਨੇ। ਪ੍ਰਿਥੀ ਵੈਰੂ ਧੀਰਮਲ ਜਿਹੜਾ ਸੀ ਇਹ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰਾ ਹੈ। ਧੰਨ ਧੰਨ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਵੱਡਾ ਵੀਰ ਹੈ। ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਤਾਇਆ ਹੈ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਚਾਚਾ ਹੈ। ਸਮਝੇ? ਇਹਨੇ ਜਿਹੜਾ ਧੀਰਮਲ ਸੀ, ਇਹਨੇ ਆਪਣੇ ਆਦਮੀ ਭੇਜੇ ਕਰਤਾਰਪੁਰ ਸਾਹਿਬ ਤੋਂ ਰਮਦਾਸ ਪਿੰਡ। ਕਹਿੰਦੇ ਇੱਥੇ ਛੋਟਾ ਜਿਹਾ ਬੱਚਾ ਬਾਬਾ ਬੁੱਢਾ ਸਾਹਿਬ ਦੀ ਅੰਸ਼ ਬੰਸ਼ ਵਿੱਚੋਂ ਸੱਤਵੇਂ ਥਾਂ 'ਤੇ, ਉਹਨੂੰ ਚੁੱਕ ਲਿਆਓ। ਜੇ ਉਹ ਮੇਰੇ ਮੱਥੇ 'ਤੇ ਤਿਲਕ ਲਾ ਦੇ ਗੁਰਤਾ ਗੱਦੀ ਦਾ, ਮੈਂ ਗੁਰੂ ਬਣ ਜਾਂਗਾ। ਖਿਆਲ ਕਰਿਓ, ਉਹਦੇ ਚੇਲੇ ਗਏ ਨੇ ਜਾ ਕੇ ਪਰਿਵਾਰ ਨੂੰ ਮਿਲੇ ਨੇ, ਕਹਿਣ ਲੱਗੇ ਕਿ ਬਾਬਾ ਜੀ ਨੂੰ ਲਿਜਾਣਾ, ਕਿੱਥੇ ਲਿਜਾਣਾ, ਕਰਤਾਰਪੁਰ ਸਾਹਿਬ ਕੀ ਕਰਨਾ? ਕਹਿੰਦੇ ਧੀ ਜਿਹੜਾ ਤਿਰਥੀ ਧੀਰਮਲ ਹੈ ਉਹਨੂੰ ਗੁਰਤਾ ਗੱਦੀ ਦਾ ਤਿਲਕ ਲਾਉਣਾ। ਬਾਬਾ ਜੀ ਨੇ ਨਾ ਕਰਤੀ, 2.5 ਸਾਲ ਦੇ ਬੱਚੇ ਨੂੰ ਕੀ ਪਤਾ। ਬਾਬਾ ਜੀ ਕਹਿੰਦੇ ਨਾ, ਗੁਰੂ ਹੈ ਆਨੰਦਪੁਰ ਸਾਹਿਬ, ਉੱਥੇ ਜਾਵਾਂਗਾ। ਘੋੜਾ ਤਿਆਰ ਕੀਤਾ ਸਤਸੰਗੀਓ, ਬਾਬਾ ਰਾਮ ਕੌਰ ਜੀ ਸੇਵਕ ਦੇ ਨਾਲ ਬੈਠ ਕੇ ਆਨੰਦਪੁਰ ਸਾਹਿਬ ਗਏ। ਗੁਰੂ ਗੋਬਿੰਦ ਸਿੰਘ ਦੀ ਉਮਰ 9 ਸਾਲ ਦੀ ਹੈ, 2.5 ਸਾਲ ਦੀ ਉਮਰ 'ਚ ਬਾਬਾ ਰਾਮ ਕੌਰ ਜੀ ਨੂੰ ਸੇਵਕ ਨੇ ਕੁਛੜ ਚੁੱਕਿਆ ਅਤੇ ਬਾਬਾ ਜੀ ਨੇ ਕੇਸਰ ਦਾ ਤਿਲਕ ਜਿਹੜਾ ਸੀ ਗੁਰੂ ਗੋਬਿੰਦ ਸਿੰਘ ਦੇ ਮੱਥੇ 'ਚ ਲਾਤਾ। ਇਹ ਗੁਰੂ ਹੈ। ਇੰਨਾ ਸਿੱਖ ਸੁਚੇਤ ਹੋਣਾ ਚਾਹੀਦਾ ਪਿਆਰਿਓ, ਇਹ ਨਹੀਂ ਜਦ ਨੂੰ ਮਰਜ਼ੀ ਮੂੰਹ ਚੁੱਕਿਆ ਅਤੇ ਤੁਰ ਪਏ ਸਿੱਖ ਗੁਰੂ ਦਾ। ਗੁਰੂ ਦਾ ਸਿੱਖ ਗੁਰੂ ਦੇ ਨਾਲ ਅੰਦਰੋਂ ਜੁੜਿਆ ਹੋਵੇ। ਰੋਜ਼ ਆਪਾਂ ਪੜ੍ਹਦੇ ਹਾਂ ਆਨੰਦ ਸਾਹਿਬ ਦੀ 21ਵੀਂ ਪੌੜੀ, ਜੇ ਕੋ ਸਿੱਖ ਗੁਰੂ ਸਹਿਤ ਹੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰਨਾਲੇ, ਗੁਰ ਕੇ ਚਰਨ ਹਿਰਦੇ 'ਤੇ ਆਏ, ਅੰਤਰ ਆਤਮੇ ਸੰਭਾਲੇ, ਆਪ ਛੱਡ ਸਦਾ ਰਹੇ ਪਰਣੇ, ਗੁਰਬਿਨ ਔਰ ਨਾ ਜਾਣੇ ਕੋਏ, ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਉਹਨੂੰ ਸਿਨਮੁਖ ਕਹਿੰਦੇ ਜਿਹੜਾ ਅੰਦਰੋਂ ਗੁਰੂ ਨਾਲ ਜੁੜਿਆ ਰਹੇ। ਦੁੱਖ ਆਵੇ, ਤਕਲੀਫ ਆਵੇ, ਜੋ ਮਰਜ਼ੀ ਆ ਜਾਏ, ਇੰਨੀ ਤਕਲੀਫ ਨਹੀਂ ਆ ਸਕਦੀ ਪਿਆਰੇ, ਕੋਈ ਸਿਰ 'ਤੇ ਆਰਾ ਰੱਖ ਕੇ ਚੀਰ ਦੇਵੇ, ਗੁਰੂ ਨਾਲੋਂ ਨਹੀਂ ਟੁੱਟੇ, ਮੇਰਾ ਮੂੰਹ ਗੁਰੂ ਵੱਲ ਰੱਖਿਓ। ਸ਼ਹੀਦ ਹੋਣ ਲੱਗੇ ਭਾਈ ਮਤੀਦਾਸ ਜੀ ਅਤੇ ਕਹਿਣ ਲੱਗੇ, ਭਾਈ ਮੇਰਾ ਜਿਹੜਾ ਮੂੰਹ ਹੈ ਇਹ ਗੁਰੂ ਵੱਲ ਰੱਖਿਓ, ਮੈਂ ਗੁਰੂ ਦੇ ਦਰਸ਼ਨ ਕਰਦਾ ਕਰਦਾ ਸ਼ਹੀਦ ਹੋ ਜਾਵਾਂ।

ਆਏ, ਸਾਨੂੰ ਤੇ ਮਾੜੀ ਤਕਲੀਫ ਆ ਜਾਂਦੀ ਸੀ ਭਾਈ ਤੁਰਦੇ ਕਿੱਧਰ ਦੀ ਕਿੱਧਰ। ਇਹ ਸਾਨੂੰ ਗੁਰੂ ਨੇ ਸਿੱਖਿਆ ਦਿੱਤੀ ਹੈ। ਗੁਰੂ ਲੱਖਾਂ ਦੀਆਂ ਝੋਲੀਆਂ ਭਰਦਾ, ਆਪਣੇ ਘਰ 25-26 ਸਾਲ ਪੁੱਤਰ ਨਹੀਂ ਹੋਇਆ ਤੇ ਪਿਆਰੇ ਗੁਰੂ ਸਾਨੂੰ ਸਿੱਖਿਆ ਦੇ ਰਿਹਾ ਭਾਈ। ਜੇ ਪੁੱਤ ਨਹੀਂ ਵੀ ਹੁੰਦਾ ਤੇ ਪਰਮਾਤਮਾ ਨਾਲ ਜੁੜੇ ਰਹੋ, ਇਹ ਨਹੀਂ ਇੱਧਰ ਭੱਜ ਗਏ ਉੱਧਰ ਭੱਜ ਗਏ, ਕਦੀ ਕਿਤੇ ਸਿਆਣਿਆਂ ਕੋਲ ਕਦੀ ਕਿਤੇ ਤੁਰ ਪਏ। ਪਰਮਾਤਮਾ ਨਾਲ ਜੁੜੇ ਰਹੋ, ਵਾਹਿਗੁਰੂ ਨਾਲ। ਇਹ ਦਾਤਾਂ ਤਾਂ ਮਿਲਦੀਆਂ ਪਿਆਰੇ, 6 ਸਾਲ ਬਾਅਦ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ, 25-26 ਸਾਲ ਬਾਅਦ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਤੇਗ ਬਹਾਦਰ ਸਾਹਿਬ ਦੇ ਵਿਆਹ ਤੋਂ ਪਿੱਛੋਂ ਪ੍ਰਕਾਸ਼ ਹੋਇਆ।

0: ਮਤਲਬ ਹੈ ਕਿ ਐਸੀਆਂ ਬਖਸ਼ਿਸ਼ਾਂ ਧੰਨ ਧੰਨ ਗੁਰੂ ਨਾਨਕ ਦੇਵ ਦੇ ਘਰ ਦੀਆਂ ਨੇ ਸਤਸੰਗੀਓ, ਇੱਥੇ ਜੁੜੇ ਰਹੋ ਗੁਰੂ ਨਾਲ, ਗੁਰੂ ਘਰ ਦੇ ਵਿੱਚ ਦੇਰ ਹੈ ਹਨੇਰ ਨਹੀਂ। ਤਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਭਲਾ ਕਰਦੇ ਗਏ, ਗੁਰੂ ਪਿਤਾ ਜੀ ਨੇ ਕਿਰਪਾ ਕੀਤੀ ਹੈ। ਛਤਰ ਸਿੰਘਾਸਨ ਪ੍ਰਥਮੀ ਗੁਰ ਅਰਜਨ ਕੋ ਦੇ ਆਇਓ, ਸੱਚਖੰਡ ਜਾਣ ਲੱਗੇ ਗੁਰੂ ਰਾਮਦਾਸ ਸਾਹਿਬ ਜੀ ਆਪਣੇ ਛੋਟੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਬਖਸ਼ ਦਿੱਤੀ। ਸੋ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ, ਉਗਮਣੋ ਤੇ ਆਥਮਣੋ ਚੌ ਚੱਕੀ ਕੀਨ ਲੋਆ, ਜਿੰਨੀ ਗੁਰੂ ਨਾ ਸੇਵਿਓ ਮਨ ਮੁੱਖਾ ਪਿਆ ਮੂਆ, ਦੂਣੀ ਚੌਣੀ ਕਰਾਂ ਮਾਸ ਸੱਚੇ ਦਾ ਸੱਚਾ ਢੋਆ, ਚਾਰੇ ਜਾਗੇ ਚੌਹ ਜੁਗੀ ਪੰਚਾਇਣ ਆਪੇ ਹੋਆ। ਜਿਹੜੇ ਬਚਨ ਪੜ੍ਹੇ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਅੰਗ 947 ਅੰਗ 'ਤੇ ਸਤਸੰਗ ਵੈਰੂ 67 ਅੰਗ 'ਤੇ ਹੈ। ਸੱਤਾ ਅਤੇ ਬਲਵੰਡਾ ਜੀ ਆਪਣੀ ਵਾਰ ਵਿੱਚ ਦੱਸਦੇ ਨੇ ਕਿ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇ ਚੰਦੂਆ, ਤਖ਼ਤ ਉੱਤੇ ਬੈਠ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਸਿਰ 'ਤੇ ਜਸਰੂਪੀ ਚੰਦੂਆ ਅਤੇ ਛਤਰ ਝੂਲਦਾ ਹੈ। ਅਗਲਾ ਬਚਨ ਕੀਤਾ ਹੈ ਉਗਵਣੋ ਅਤੇ ਆਥਾਵਣ ਹੋ ਚਾਹੋ ਚੱਕੀ ਕੀਨ ਲੋਆ, ਉਗਵਣੋਂ ਦਾ ਭਾਵ ਜਿੱਥੋਂ ਸੂਰਜ ਚੜ੍ਹਦਾ, ਆਥਮਣੋਂ ਦਾ ਭਾਵ ਜਿੱਥੇ ਆਥਣ ਹੁੰਦਾ, ਸਾਰੀ ਧਰਤੀ 'ਤੇ ਗੁਰਮਤਿ ਦਾ ਪ੍ਰਕਾਸ਼ ਕਰਤਾ। ਉਗਵਣੋਂ ਅਤੇ ਆਥਾਵਣੋਂ ਚਾਹੋ ਚੱਕੀ ਕੀਨ ਲੋਆ, ਜਿੰਨੀ ਗੁਰੂ ਨਾਲ ਸੇਵਿਓ, ਕਹਿੰਦੇ ਜਿੰਨਾ ਗੁਰਾਂ ਨੇ ਐਸੇ ਗੁਰੂ ਅਰਜਨ ਦੇਵ ਸਾਹਿਬ ਦੀ ਸੇਵਾ ਨਹੀਂ ਕੀਤੀ। ਮਨਮੁੱਖਾਂ ਪਿਆ ਮੂਆ, ਇਹੋ ਜਿਹੇ ਮਨਮੁੱਖਾਂ ਨੂੰ ਮੌਤ ਆ ਜਾਏ, ਇਹੋ ਜਿਹਾ ਮਨਮੁੱਖ ਜਿਹੜਾ ਹੈ ਆਤਮਕ ਮੋਤੇ ਮਰੇ, ਜਿਹੜਾ ਐਸੇ ਗੁਰੂ ਦੇ ਨਾਲ ਨਹੀਂ ਜੁੜਦਾ ਪਿਆਰਿਓ। ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਐਸਾ ਗੁਰਮਤਿ ਦਾ ਪ੍ਰਕਾਸ਼ ਕੀਤਾ, ਐਸਾ ਜੀਆਂ ਦਾ ਭਲਾ ਕੀਤਾ ਸਤਸੰਗੀਓ, ਬੇਅੰਤ ਆਤਮਾਵਾਂ ਨੂੰ ਪਰਮਾਤਮਾ ਨਾਲ ਜੋੜਿਆ, ਨਾਮ ਸਿਮਰਨ ਬੰਦਗੀ ਰਾਹੀਂ ਸਿੱਖਾਂ ਦਾ ਭਲਾ ਕੀਤਾ, ਸਿੱਖਾਂ ਦੀ ਰੱਖਿਆ ਕਰਦੇ ਰਹੇ ਗੁਰੂ ਅਰਜਨ ਦੇਵ ਜੀ। ਸਤਿਗੁਰਾਂ ਦੇ ਚਰਨਾਂ ਵਿੱਚ ਪਿਸ਼ਾਵਰ ਤੋਂ ਦੋ ਸਿੱਖ ਪਹੁੰਚੇ, ਧਿਆਨ ਨਾਲ ਸਾਖੀ ਸੁਣਿਓ, ਸਾਡੀ ਜ਼ਿੰਦਗੀ ਵਿੱਚ ਕੰਮ ਆਏਗੀ। ਸਾਖੀ ਦਾ ਮਤਲਬ ਹੁੰਦਾ ਪ੍ਰਥਾਏ, ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੇ, ਗੁਰਮੁਖ ਹੋਏ ਸੋ ਭਉ ਕਰੇ, ਆਪਣਾ ਆਪ ਪਛਾਣੇ, ਇੱਕ ਨੂੰ ਸਿੱਖਿਆ ਦੇ ਕੇ ਸਾਰਿਆਂ ਨੂੰ ਸਾਂਝੀ ਸਿੱਖਿਆ ਦੇਣੀ, ਉਹਨੂੰ ਕਹਿੰਦੇ ਹਨ ਪ੍ਰਥਾਏ ਸਾਖੀ। ਕਿਸੇ ਦੇ ਪ੍ਰਥਾਏ, ਕਿਸੇ ਦੇ ਸਬੱਬ ਵਿੱਚ ਕੋਈ ਬਚਨ ਕਹਿਣਾ ਅਤੇ ਕਹਿਣਾ ਸਾਰਿਆਂ ਨੂੰ ਸਾਂਝਾ। ਪਿਸ਼ਾਵਰ ਤੋਂ ਸੰਗਤਾਂ ਆਈਆਂ, ਹਜ਼ਾਰਾਂ ਸੰਗਤਾਂ ਆ ਰਹੀਆਂ ਨੇ, ਸੰਗਤਾਂ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ 'ਚ ਆਈਆਂ, ਪਿਸ਼ਾਵਰ ਦੀ ਸੰਗਤ ਆਈ ਸਤਸੰਗੀਓ, ਉਹਨਾਂ ਨੇ ਆ ਕੇ ਗੁਰੂ ਅਰਜਨ ਦੇਵ ਦੀ ਹਾਜ਼ਰੀ ਭਰੀ, ਕੋਈ ਦਿਨ ਰਹੇ, ਸੇਵਾ ਕੀਤੀ, ਸਿਮਰਨ ਕੀਤਾ, ਗੁਰੂ ਦੇ ਬਚਨ ਸੁਣੇ, ਜਾਣ ਲੱਗੇ ਨੇ। ਦੋ ਸਿੱਖਾਂ ਨੇ ਬੇਨਤੀ ਕੀਤੀ, ਇੱਕ ਸੀ ਭਾਈ ਤਿਲਕੂ ਜੀ, ਦੂਜਾ ਦਾ ਨਾਂ ਸੀ ਭਾਈ ਕਟਾਰੂ ਜੀ, ਇਹ ਪੁਰਾਣੇ ਸਿੱਖਾਂ ਦੇ ਨਾਮ ਸੀ ਪਿਆਰੇ ਵੈਸੇ। ਭਾਈ ਤਿਲਕੂ ਜੀ ਅਤੇ ਭਾਈ ਕਟਾਰੂ ਜੀ ਦੋਨੋਂ ਹੀ ਇਹ ਕਾਬਲ ਸ਼ਹਿਰ ਦੇ ਵਿੱਚ ਜੋਬ ਕਰਦੇ ਨੇ, ਰਹਿੰਦੇ ਪਿਸ਼ਾਵਰ ਹੈ, ਅਤੇ ਇਹ ਜੋਬ ਕਰਦੇ ਨੇ ਸਤਸੰਗੀਓ ਕਾਬਲ ਦੇ ਹਾਕਮ ਦੇ ਕੋਲ। ਇੱਕ ਜੋਬ ਕਰਦਾ ਉਹਦਾ ਬਾਰਡੀ ਗਾਰਡ ਹੈ, ਅੰਗ ਰੱਖਿਅਕ ਹੈ, ਅਤੇ ਸਤਸੰਗੀਓ ਭਾਈ ਤਿਲਕੂ ਜੀ, ਅਤੇ ਜਿਹੜੇ ਭਾਈ ਕਟਾਰੂ ਜੀ ਨੇ ਇਹ ਤੜਵਈ ਦਾ ਕੰਮ ਕਰਦੇ। ਤੜਵਈ ਕੀ ਸਤਸੰਗੀ, ਜਿਵੇਂ ਗੁਰੂ ਨਾਨਕ ਦੇਵ ਜੀ ਮੋਦੀ ਖਾਨੇ ਦੇ ਵਿੱਚ ਸਰਕਾਰੀ ਡੀਪੂ ਉੱਤੇ ਸੱਚੇ ਪਾਤਸ਼ਾਹ ਜੀ ਜਿਨਸ ਤੋਲ ਤੋਰ ਕੇ ਦਿੰਦੇ ਨੇ ਸਰਕਾਰੀ ਮੁਲਾਜ਼ਮਾਂ ਨੂੰ ਵੀ ਅਤੇ ਆਮ ਪਬਲਿਕ ਨੂੰ ਵੀ, ਉਹ ਰਾਸ਼ਨ ਦਿੰਦੇ ਨੇ। ਇੱਦਾਂ ਹੀ ਜਿਹੜਾ ਸਤਸੰਗੀ ਭਾਈ ਕਟਾਰੂ ਜੀ ਸੀ, ਇਹ ਸੀ ਤੜਵਈ, ਮਤਲਬ ਕਿ ਸਰਕਾਰੀ ਸਟੋਰ ਉੱਤੇ ਇਹ ਗੁਰੂ ਦਾ ਪਿਆਰਾ ਨਾਲ ਤੇ ਸਿਮਰਨ ਕਰਦਾ, ਨਾਲ ਬੰਦਗੀ ਕਰਦਾ, ਨਾਲ ਭਗਤੀ ਕਰਦਾ ਹੈ, ਅਤੇ ਨਾਲ ਦੀ ਨਾਲ ਸਤਸੰਗੀ ਉਹ ਸਹੀ ਤੋਲ ਕੇ ਦਿੰਦਾ, ਸਹੀ ਨਾ ਘੱਟ ਅਤੇ ਨਾ ਵੱਧ। ਗੁਰੂ ਨਾਨਕ ਦੇਵ ਜੀ ਤੋਲ ਰਹੇ ਨੇ ਤੱਕੜੀ ਨਾਲ, ਜਦੋਂ ਤੋਲਦੇ ਨੇ ਸੱਚੇ ਪਾਤਸ਼ਾਹ ਇੱਕ ਇੱਕ ਇੱਕ ਹੀ ਕਹੀ ਜਾਂਦੇ ਆ, ਸੱਚੇ ਪਾਤਸ਼ਾਹ ਗਾਂਹ ਵੀ ਕੋਈ ਗਿਣ ਲਓ, ਗਿਣਦਿਆਂ ਗਿਣਦਿਆਂ ਗਿਣਦਿਆਂ ਧੰਨ ਗੁਰੂ ਨਾਨਕ ਦੇਵ ਜੀ ਸੱਤ ਉੱਤੇ ਖਲੋ ਗਏ, ਸੱਤ ਸੱਤ ਸੱਤ, ਮਹਾਰਾਜ ਗਾਂਹ ਵੀ ਗਿਣ ਲਓ, ਅੱਠ ਵੀ ਆਉਂਦਾ, ਨੌ ਵੀ ਆਉਂਦਾ, ਫਿਰ ਸੱਚੇ ਪਾਤਸ਼ਾਹ ਨੌ ਉੱਤੇ ਖਲੋ ਗਏ, ਨੌ ਨੌ ਨੌ ਨੌ ਹੀ ਗਿਣੀ ਜਾਂਦੇ ਨੇ, ਮਹਾਰਾਜ ਗਾਂਹ ਵੀ ਗਿਣ ਲਓ, ਫਿਰ 13 'ਤੇ ਖੜ੍ਹੇ ਹੋ ਗਏ, 13 13 13 13 ਤੋਂ 13 ਹੋ ਗਿਆ, ਮਹਾਰਾਜ ਵਿਚਲੀ ਗਿਣਤੀ ਕਿਉਂ ਨਹੀਂ ਕਰਦੇ, ਇੱਕ ਗਿਣ ਕੇ ਫਿਰ 7 ਫਿਰ 9 ਫਿਰ 13, ਅਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਪਰਮਾਤਮਾ ਇੱਕ ਹੈ, ਉਹਦਾ ਨਾਮ 7 ਹੈ, 9 ਦਾ ਅਰਥ ਨੌ, ਨੌ ਨੌ ਦਾ ਅਰਥ ਨਾਮ, ਕਹਿੰਦੇ ਪਰਮਾਤਮਾ ਇੱਕ ਹੈ, ਉਹਦਾ ਜਿਹੜਾ ਨੌ ਨਾਂ ਹੈ ਉਹ 7 ਹੈ, ਅਤੇ ਸਾਰਾ ਕੁਛ ਪਰਮੇਸ਼ੁਰ ਦਾ, 13 13 ਵਾਹਿਗੁਰੂ 13। ਉਹ ਗੁਰੂ ਦਾ ਸਿੱਖ ਜਿਹੜਾ ਭਾਈ ਕਟਾਰੂ ਜੀ ਸੀ, ਦੁਕਾਨ 'ਤੇ ਉਹ ਕੰਮ ਕਰਦਾ ਸਰਕਾਰੀ ਡੀਪੂ 'ਤੇ ਇੱਕ ਵਾਰ ਵੱਟੇ ਵਿਕਣ ਵਾਸਤੇ ਆ ਗਏ ਵੱਟੇ। ਕੋਈ ਭਾਈ ਲੈ ਕੇ ਆਇਆ ਵੀ ਵੱਟੇ ਲੈ ਲਓ, ਉਹਨੂੰ ਲੋੜ ਸੀ ਵੱਟੇ ਦੀ, ਉਹਨੇ ਵੱਟਾ ਇੱਕ ਲੈ ਲਿਆ। ਉਸ ਵੱਟੇ ਨਾਲ ਤੋਲ ਤੋਲ ਕੇ ਜਿਨਸ ਦੇਈ ਜਾਵੇ, ਤੋਲ ਤੋਲ ਕੇ ਜਿਨਸ ਦੇਈ ਜਾਵੇ, ਵਾਹਿਗੁਰੂ ਸਾਰਾ ਕੁਝ ਤੇਰਾ। ਚੁਗਲਖੋਰ ਬੰਦੇ ਹੁੰਦੇ ਹਰੇਕ ਥਾਂ 'ਤੇ, ਇਹਨਾਂ ਦੀ ਆਪਣੀ ਡਿਊਟੀ ਹੁੰਦੀ ਪਿਆਰਿਓ। ਹਰ ਰੋਜ਼ ਆਪਾਂ ਸੁਖਮਨੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਸਲੋਕ, ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰ ਨਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਸੋ ਨਿੰਦਕਾਂ ਦੀ ਆਪਣੀ ਡਿਊਟੀ ਹੁੰਦੀ ਪਿਆਰਿਓ ਚੁਗਲਖੋਰਾਂ ਦੀ। ਕਿਸੇ ਚੁਗਲਖੋਰ ਨੇ ਨਵਾਬ ਨੂੰ ਜਾ ਕੇ ਚੁਗਲੀ ਕੀਤੀ, ਜਿਹੜਾ ਤੁਹਾਡਾ ਧੜਵਈ ਹੈ ਨਾ ਸਰਕਾਰੀ ਡੀਪੂ 'ਤੇ ਤੋਲ ਕੇ ਦਿੰਦਾ, ਉਹ ਜਿਨਸ ਘੱਟ ਤੋਲ ਕੇ ਦੇ ਰਿਹਾ, ਉਹ ਜਿਨਸ ਘੱਟ ਤੋਲ ਕੇ ਦੇਈ ਜਾ ਰਿਹਾ। ਸਰਕਾਰੀ ਅਫਸਰ ਭੇਜੇ ਗਏ, ਜਾਓ ਅਤੇ ਜਾ ਕੇ ਉਹਦੇ ਵੱਟੇ ਚੈੱਕ ਕਰੋ। ਸਰਕਾਰੀ ਅਫਸਰ ਆ ਗਏ, ਉਹਨਾਂ ਨੇ ਕਿਹਾ ਭਾਈ ਤੇਰੇ ਵੱਟੇ ਤੋਲਣੇ ਨੇ। ਹੁਣ ਗੁਰੂ ਦੇ ਸਿੱਖ ਦੇ ਮਨ 'ਚ ਮੈਲ ਹੈ ਨਹੀਂ, ਉਹ ਦਿਲੋਂ ਘੱਟ ਤੋਲ ਨਹੀਂ ਸੀ ਰਿਹਾ। ਉਹਨਾਂ ਨੇ ਜਿਹੜੇ ਸਰਕਾਰੀ ਵੱਟੇ ਲਿਆਂਦੇ ਸੀ, ਇੱਕ ਬੰਨੇ ਪੱਲੜੇ 'ਚ ਉਹ ਪਾ ਲਏ, ਇੱਕ ਬੰਨੇ ਭਾਈ ਕਟਾਰੂ ਜੀ ਵਾਲਾ ਜਿਹੜਾ ਵੱਟਾ ਸੀ ਨਾ ਸਤਸੰਗੀ, ਉਹ ਪਾਇਆ। ਹੁਣ ਗੁਰੂ ਦੇ ਸਿੱਖ ਨੇ ਅੰਤਰ ਆਤਮੇ ਅਰਦਾਸ ਕੀਤੀ, ਹੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਮੈਂ ਤੁਹਾਡਾ ਨਾਮ ਧਰੀਕ ਸਿੱਖ ਹਾਂ, ਲਾਜ ਰੱਖਿਓ, ਸੱਚੇ ਪਾਤਸ਼ਾਹ ਮੇਰੇ 'ਤੇ ਮਿਹਰ ਕਰਿਓ। ਜੇ ਮਹਾਰਾਜ ਕੋਈ ਬਦਨਾਮੀ ਹੋਈ ਤਾਂ ਸਿੱਖ ਦੀ ਹੋਣੀ ਹੈ, ਅਤੇ ਜੇ ਸਿੱਖ ਦੀ ਹੁੰਦੀ ਤਾਂ ਗੁਰੂ ਘਰ ਦੀ ਹੋਏਗੀ। ਮਹਾਰਾਜ ਮੇਰੇ ਮਨ 'ਚ ਕੋਈ ਖੋਟ ਨਹੀਂ, ਮਹਾਰਾਜ ਅੰਤਰ ਆਤਮੇ ਅਰਦਾਸ ਕਰੀ ਗਿਆ। ਉੱਧਰ ਸਤਸੰਗ ਜਦੋਂ ਉਹਨੇ ਤੱਕੜੀ 'ਚ ਦੋਵੇਂ ਵੱਟੇ ਪਾ ਲਏ, ਇੱਕ ਬੰਨੇ ਸਰਕਾਰੀ ਵੱਟਾ, ਇੱਕ ਬੰਨੇ ਭਾਈ ਕਟਾਰੂ ਜੀ ਵਾਲਾ ਵੱਟਾ ਪਾ ਲਿਆ, ਉੱਧਰ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਦੇ ਸੰਗਤਾਂ ਨੂੰ ਨਿਹਾਲ ਕਰਦੇ ਨੇ। ਕਿਸੇ ਸਿੱਖ ਨੇ ਗੁਰੂ ਚਰਨਾਂ 'ਚ ਆ ਕੇ 5 ਪੈਸੇ ਰੱਖੇ, ਮਾਇਆ 'ਤੇ ਆਉਂਦੀ ਸਤਸੰਗੀਓ, ਬੇਅੰਤ ਮਾਇਆ ਆ ਰਹੀ, ਪ੍ਰਬੰਧਕਾਂ ਨੇ ਇਹਦਾ ਪ੍ਰਬੰਧ ਕਰਨਾ। ਹੁਣ ਗੁਰੂ ਨੂੰ ਮਾਇਆ ਨਾਲ ਕੀ ਸਤਸੰਗੀ, ਕੋਈ ਟੇਕੇ ਮੱਥਾ, ਕੋਈ ਨਾ ਟੇਕੇ, ਕੋਈ ਖਾਲੀ ਹੱਥੀ ਆਏ, ਕੋਈ$1 ਲਿਆ ਦੇ, ਕੋਈ 20, ਕੋਈ 100 ਪਾ ਜੇ, ਪ੍ਰਸ਼ਾਦ ਤਾਂ ਸਾਰਿਆਂ ਨੂੰ ਗੁਰੂ ਨੇ ਦੇਣਾ। ਜਦੋਂ ਲੈਣਾ ਪ੍ਰਸ਼ਾਦ, ਇਹ ਥੋੜ੍ਹਾ ਕਹਿਣਾ ਭਾਈ ਤੂੰ ਮੱਥਾ ਨਹੀਂ ਟੇਕਿਆ ਤੈਨੂੰ ਪ੍ਰਸ਼ਾਦ ਨਹੀਂ ਦੇਣਾ, ਉਹ ਤਾਂ ਹਰੇਕ ਨੂੰ ਮਿਲੇਗਾ। ਗੁਰੂ ਨੂੰ ਉਹਨਾਂ ਚੀਜ਼ਾਂ ਨਾਲ ਵਾਸਤਾ ਨਹੀਂ, ਗੁਰੂ ਤਾਂ ਪ੍ਰੇਮ ਵੇਂਹਦਾ, ਗੋਬਿੰਦ ਭਾਉ ਭਗਤ ਕਾ ਭੁੱਖਾ। ਹੁਣ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਮਾਇਆ ਚੜ੍ਹ ਰਹੀ ਹੈ, ਪ੍ਰਬੰਧਕ ਪ੍ਰਬੰਧ ਕਰਦੇ ਉਹ ਸਾਂਭਦੇ ਮਾਇਆ, 5 ਪੈਸੇ ਆਏ ਮਾਰੇ ਨੇ ਫੜ ਲਏ, ਸੱਚੇ ਪਾਤਸ਼ਾਹ ਨੇ ਆਪਣੇ ਹੱਥ 'ਤੇ ਰੱਖ ਲਏ। ਸਤਸੰਗੀ ਉਹ ਕਦੇ ਐ ਹੱਸ 'ਤੇ ਰੱਖਦੇ, ਕਦੇ ਇੱਥੇ ਰੱਖਦੇ ਨੇ, ਕਦੇ 5 ਪੈਸੇ ਇੱਧਰ ਰੱਖ ਲੈਂਦੇ, ਕਦੇ ਇੱਧਰ ਰੱਖ ਲੈਂਦੇ। ਸਿੱਖ ਹੈਰਾਨ, ਇਹ ਕੀ ਖੇਡ ਅੱਜ? ਅਤੇ ਜਦੋਂ ਇਹ ਖੇਡ ਵਾਪਰ ਚੁੱਕੀ, ਕੌਤਕ ਵਾਪਰ ਗਿਆ, ਸਿੱਖਾਂ ਬੇਨਤੀ ਕੀਤੀ, ਮਾਰੇ ਕੀ ਕੌਤਕ ਸੀ? ਕਹਿੰਦੇ ਭਾਈ ਸਾਡਾ ਸਿੱਖ ਹੈ ਬੜਾ ਪਿਆਰਾ ਗੁਰਸਿੱਖ, ਭਾਈ ਕਟਾਰੂ ਸਰਕਾਰੀ ਲੱਗਾ ਡੀਪੂ 'ਤੇ, ਜੋਬ ਕਰਦਾ ਉੱਥੇ, ਅਤੇ ਦਿਲੋਂ ਇਮਾਨਦਾਰ ਅਤੇ ਸਿਮਰਨ ਕਰਦਾ ਵਾਹਿਗੁਰੂ ਦਾ। ਕਿਸੇ ਨੇ ਚੁਗਲੀ ਕਰ ਦਿੱਤੀ, ਕੋਈ ਵੱਟੇ ਵੇਚਣ ਆਇਆ ਸੀ ਅਤੇ ਉਹਨੂੰ ਨਹੀਂ ਸੀ ਪਤਾ ਵੱਟਾ ਘੱਟ ਹੈ, ਉਹ ਤੋਲੀ ਗਿਆ। ਅਸਲ ਵਿੱਚ ਵੱਟਾ ਜਿਹੜਾ ਸੀ 5 ਪੈਸੇ ਘੱਟ ਸੀ ਤੋਲ ਵਿੱਚ। ਹੁਣ ਜਦੋਂ ਉਹ ਸਰਕਾਰੀ ਅਫਸਰ ਆ ਕੇ, ਜਦੋਂ ਭਾਈ ਕਟਾਰੂ ਜੀ ਵਾਲਾ ਵੱਟਾ ਸੱਜੇ ਪੱਲੇ 'ਚ ਪਾਉਂਦੇ ਨੇ, ਗੁਰੂ ਅਰਜਨ ਦੇਵ ਜੀ 5 ਪੈਸੇ ਇੱਧਰ ਰੱਖ ਲੈਂਦੇ ਆ, ਜਦੋਂ ਫਿਰ ਉਹ ਦੂਜੇ ਪੱਲੜੇ 'ਚ ਪਾ ਕੇ ਤੋਲਦੇ, ਕਿਤੇ ਇੱਧਰ ਪੱਲੜੇ 'ਚ ਨਾ ਫਰਕ ਹੋਵੇ, ਗੁਰੂ ਅਰਜਨ ਦੇਵ ਜੀ ਇੱਧਰ ਰੱਖ ਲੈਂਦੇ 5 ਪੈਸੇ, ਉਹਨਾਂ ਕਈ ਵਾਰ ਕੋਲੇ ਵੱਟਾ ਪੂਰਾ ਨਿਕਲਿਆ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਸਿੱਖ ਨੂੰ ਸੀ ਪਤਾ ਅਸਲ ਵਿੱਚ ਵੱਟਾ ਜਿਹੜਾ ਸੀ 5 ਪੈਸੇ ਤੋਲ ਵਿੱਚ ਘੱਟ ਸੀ, ਸਰਕਾਰੀ ਅਫਸਰ ਚਲੇ ਗਏ। ਹੁਣ ਭਾਈ ਕਟਾਰੂ ਜੀ ਨੇ ਵੇਖਿਆ ਕਿ ਇਹ ਕਾਰਨ ਕੀ ਬਣਿਆ, ਉਹਨਾਂ ਜਦੋਂ ਵੱਟਾ ਦੁਬਾਰਾ ਇਕੱਲਿਆਂ ਨੇ ਤੋਲਿਆ ਅਤੇ ਵੇਖਿਆ 5 ਪੈਸੇ ਘੱਟ ਤੋਲ ਦੇ ਵਿੱਚ, ਇਹ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ, ਵੇਖੋ ਉਹਦੀ ਇੱਜ਼ਤ ਰੱਖੀ, ਉਹਦੀ ਪਹਿਜ ਰੱਖੀ। ਸਮਾਂ ਲੰਘਦਾ ਗਿਆ। ਦੂਜਾ ਸਿੱਖ ਸੀ ਭਾਈ ਤਿਲਕੂ, ਇਹ ਉਹ ਸਮੇਂ ਦੇ ਹਾਕਮ ਦਾ ਅੰਗ ਰੱਖਿਅਕ ਸੀ, ਬਾਰਡੀ ਗਾਰਡ ਸੀ ਪਿਆਰਿਓ, ਉਹਦੀ ਸਰੀਰ ਦੀ ਰੱਖਿਆ ਕਰਦਾ ਸੀ। ਅਤੇ ਉਹਨੇ ਭਰੋਸਾ ਕੀਤਾ ਸੀ, ਗੁਰੂ ਦਾ ਸਿੱਖ ਕਦੇ ਬੇਈਮਾਨ ਨਹੀਂ ਹੁੰਦਾ, ਬਹਾਦਰ ਹੁੰਦੇ ਨੇ। ਅੱਜ ਵੀ ਪਿਆਰਿਓ ਸਾਡੀ ਕੌਮ ਸਭ ਤੋਂ ਬਹਾਦਰ ਮੰਨੀ ਗਈ ਹੈ। ਜਦੋਂ ਕਿਤੇ ਵੀ ਦੇਸ਼ ਨੂੰ ਕੌਮ ਨੂੰ ਲੋੜ ਪਈ ਹੈ, ਸਭ ਤੋਂ ਵੱਧ ਅਸੀਂ ਗੋਲੀਆਂ ਖਾਧੀਆਂ। ਅੰਗਰੇਜ਼ਾਂ ਦੇ ਵੇਲੇ 92% ਦੇ ਕਰੀਬ ਅਸੀਂ ਸ਼ਹੀਦੀਆਂ ਪਾਈਆਂ। ਸਤਸੰਗੀ ਜਲਿਆਂ ਵਾਲੇ ਬਾਗ 1300 ਦੇ ਕਰੀਬ ਸ਼ਹੀਦ ਹੋਏ, 700 ਸਿੱਖ ਉਹਦੇ 'ਚ, 1300 ਦੇ ਵਿੱਚੋਂ 700 ਗੁਰੂ ਦਾ ਸਿੱਖ, 122 ਨੂੰ ਫਾਂਸੀ ਲੱਗੀ, ਉਹ 'ਚ ਟੋਟਲ ਹੀ ਗੁਰੂ ਦੇ ਸਿੱਖ। ਘਰ ਘਾਟ ਜਿਹੜੇ ਜ਼ਬਤ ਕੀਤੇ ਗਏ ਉਹਨਾਂ 'ਚੋਂ ਵੀ ਸਿੱਖ ਜ਼ਿਆਦਾ, ਮਤਲਬ ਅਸੀਂ ਸਭ ਤੋਂ ਅੱਗੇ। ਹੁਣ ਵੀ ਕਿਤੇ ਦੇਸ਼ ਨੂੰ ਲੋੜ ਪੈ ਜਾਏ, ਸਭ ਤੋਂ ਵੱਧ ਤਰੰਗਿਆਂ ਦੇ ਵਿੱਚ ਲੋਥਾਂ ਜਿਹੜੀਆਂ ਸਾਡੇ ਬੱਚਿਆਂ ਦੀਆਂ ਆਉਂਦੀਆਂ, ਸਭ ਤੋਂ ਵੱਧ ਲੋਥਾਂ ਆਉਂਦੀਆਂ ਸਾਡੇ ਪੰਜਾਬ ਦੇ ਜਾਇਆਂ ਦੀਆਂ ਆਉਂਦੀਆਂ, ਪਿਆਰੇ ਸਿੱਖਾਂ ਨੂੰ ਕੋਈ ਗਦਾਰ ਕਹੇ, ਸਿੱਖਾਂ ਨੂੰ ਕੋਈ ਸਤਸੰਗੀ ਉਹ ਅੱਤਵਾਦੀ ਵੱਖਵਾਦੀ ਕਹੇ, ਸਾਡੇ ਅੰਦਰ ਸਾਨੂੰ ਪਤਾ ਸੀ ਦੇਸ਼ ਭਗਤ, ਸਾਡੇ ਨੂੰ ਦੇਸ਼ ਭਗਤ ਵੱਡਾ ਕੋਈ ਨਹੀਂ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਵਰਗਾ ਦੇਸ਼ ਭਗਤ ਕੋਈ ਹੋ ਸਕਦਾ? ਉਹ ਵੱਖਰੀ ਚੀਜ਼ ਹੈ ਪਿਆਰੇ, ਕੜਾਹੀ ਦੇ ਕੁੰਡਿਆਂ ਵਰਗੇ ਕੰਨ ਹੋਣ ਅਤੇ ਉਹਨੂੰ ਰਾਸ਼ਟਰ ਪਿਤਾ ਕਵੇ ਕੋਈ? ਰਾਸ਼ਟਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਹੈ, ਜਿਹਨੇ ਆਪਣੇ ਲਾਲ ਵਾਰ 'ਤੇ ਆਪਣਾ ਪਿਤਾ 9 ਸਾਲ ਦੀ ਉਮਰ 'ਚ ਵਾਰਿਆ, ਆਪਣੇ ਪਿਆਰੇ ਬੱਚੇ ਵਾਰ 'ਤੇ, ਆਪਣੀ ਮਾਂ ਵਾਰ 'ਤੇ, ਆਪਣੇ ਮਾਮਾ ਜੀ ਦਾ ਸਾਰਾ ਪਰਿਵਾਰ ਵਾਰਤਾ, ਆਪਣੀ ਭੂਆ ਜੀ ਦੇ 5 ਪੁੱਤ ਵਾਰ 'ਤੇ ਇਸ ਦੇਸ਼ ਲਈ। ਖਿਆਲ ਕਰਿਓ, ਆਪਾਂ ਨੂੰ ਇਹ ਯਾਦ ਹੈ ਗੁਰੂ ਜੀ ਦੇ ਪਿਤਾ ਜੀ ਸ਼ਹੀਦ ਹੋਏ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਜੀ ਦੇ 4 ਲਾਲ ਸ਼ਹੀਦ ਹੋਏ, ਗੁਰੂ ਜੀ ਦੇ ਮਾਤਾ ਧੰਨ ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ, ਪਰ ਬੇਨਤੀ ਕਰਦੇ ਗੁਰੂ ਜੀ ਦੇ ਮਾਮਾ ਜੀ, ਮਾਮਾ ਕਿਰਪਾਲ ਸਿੰਘ ਜੀ ਚਮਕੌਰ ਦੀ ਗੜੀ ਵਿੱਚ ਆਪਣੇ ਪੁੱਤਰਾਂ ਸਮੇਤ ਸ਼ਹੀਦ ਹੋਏ ਨੇ ਪਿਆਰਿਓ, ਉਹ ਗੁਰੂ ਜੀ ਦੇ ਮਾਮਾ ਜੀ ਨੇ। ਫਿਰ ਗੁਰੂ ਜੀ ਦੀ ਭੂਆ ਬੀਬੀ ਵੀਰੋ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਭੂਆ, ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਭੈਣ, ਉਹਦੇ 5 ਪੁੱਤਰ ਨੇ ਭਾਈ ਸੰਗੋ ਸ਼ਾਹ, ਅਜੀਤ ਮੱਲ, ਮਾਰੀ ਚੰਦ ਆਦਿਕ, ਗੰਗਾ ਰਾਮ, ਇਹ 5 ਦੇ 5 ਹੀ ਆਨੰਦਪੁਰ ਸਾਹਿਬ ਦੇ ਜੰਗਾਂ 'ਚ ਸ਼ਹੀਦ ਹੋਏ ਨੇ ਸਤਸੰਗੀਓ। 5 ਭੂਆ ਦੇ ਪੁੱਤ, ਮਾਮੇ ਦਾ ਸਾਰਾ ਪਰਿਵਾਰ ਅਤੇ ਗੁਰੂ ਜੀ ਦਾ ਆਪਣਾ ਪਰਿਵਾਰ, ਦੇਸ਼ ਕੌਮ ਲਈ ਉਹਨੇ ਸ਼ਹੀਦੀਆਂ ਦਿੱਤੀਆਂ ਸਤਸੰਗੀਓ। ਇੰਨੀ ਵੱਡੀ ਕੁਰਬਾਨੀ ਹੈ ਗੁਰੂ ਦੇ ਲਾਲਾਂ ਦੀ। ਅੱਜ ਵੀ ਕਿਤੇ ਦੇਸ਼ ਨੂੰ ਲੋੜ ਪੈ ਜਾਵੇ, ਬਾਰਡਰ 'ਤੇ ਹਿਲਜੁਲ ਹੋਵੇ, ਸਭ ਤੋਂ ਅੱਗੇ ਸਿੱਖਾਂ ਨੂੰ ਲਾਇਆ ਜਾਂਦਾ, ਬੜੇ ਬਹਾਦਰ ਹੁੰਦੇ ਜੀ, ਬੜੀ ਬਹਾਦਰ ਕੌਮ ਹੈ। ਜਦੋਂ ਅਸੀਂ ਹੱਕ ਲੈਣ ਦੀ ਗੱਲ ਕਰਦੇ, ਹੱਕ ਅੱਤਵਾਦੀ ਹੈ, ਇਹ ਵੱਖਵਾਦੀ ਨੇ, ਇਹ ਗਦਾਰ ਨੇ ਸਤਸੰਗੀਓ। ਸਾਨੂੰ ਕੋਈ ਦੇਸ਼ ਭਗਤੀ ਸਿਖਾਵੇ ਤਾਂ ਸਤਸੰਗ ਠੀਕ ਨਹੀਂ। ਸਾਡੇ ਨਾਲੋਂ ਦੇਸ਼ ਭਗਤ ਵੱਡਾ ਕੋਈ ਨਹੀਂ। ਸਾਡੇ ਨਾਲ ਪਿਆਰ ਕਰੋ, ਸਾਡੇ ਨਾਲ ਸਾਡਾ ਹੱਕ ਦਿਓ, ਅਸੀਂ ਸਭ ਤੋਂ ਅੱਗੇ ਹੋ ਕੇ ਮਰਨ ਨੂੰ ਤਿਆਰ ਰਹਿੰਦੇ ਹਾਂ, ਗੁਰੂ ਮਿਹਰ ਕਰਨ। ਅਤੇ ਮੈਂ ਬੇਨਤੀ ਕਰਿਆ ਸੀ ਕਿ ਉੱਥੋਂ ਕਾਬਲ ਦੇ ਹਾਕਮ ਨੇ ਗੁਰੂ ਦੇ ਸਿੱਖ ਨੂੰ ਵਫ਼ਾਦਾਰ ਜਾਣ ਕੇ ਆਪਣੀ ਫੌਜ 'ਚ ਰੱਖ ਲਿਆ, ਅਤੇ ਫੌਜ ਦੇ ਵਿੱਚੋਂ ਵੀ ਚੁਣ ਕੇ ਜਿਹੜੇ ਸੂਰਮੇ ਸੀ ਆਪਣੇ ਅੰਗ ਰੱਖੇ ਕਲਾ ਲਏ। ਇੱਕ ਦਿਨ ਦਾ ਜ਼ਿਕਰ ਹੈ ਕਿ ਸ਼ਿਕਾਰ ਲਈ ਚੜਿਆ ਸਤਸੰਗੀ ਹਾਕਮ, ਕਾਬਲ ਦਾ ਹਾਕਮ ਸ਼ਿਕਾਰ ਖੇਡਣ ਚਲਿਆ ਗਿਆ, ਅਤੇ ਨਾਲ ਭਾਈ ਕਟਾਰੂ ਜੀ, ਵਾਹਿਗੁਰੂ ਤਿਲਕੋ ਜੀ, ਉਹ ਬਿਲਕੁਲ ਉਹਦੇ ਨਾਲ ਰਹਿੰਦੇ ਨੇ ਜਿੱਦਾਂ ਬਾਡੀਗਾਰਡ ਰਹਿੰਦੇ ਨੇ, ਜੈਡ ਸੁਰੱਖਿਆ, 4 ਸਿਰ ਘੇਰਾ। ਸ਼ਿਕਾਰ ਨਿਕਲਿਆ ਅਤੇ ਭਾਈ ਤਿਲਕੂ ਜੀ ਨੇ ਆਪਣਾ ਘੋੜਾ ਉਹਦੇ ਪਿੱਛੇ ਲਾ ਲਿਆ। ਹਾਕਮ ਨੇ ਲਲਕਾਰਾ ਮਾਰਿਆ, ਕਹਿਣ ਲੱਗੇ ਭਾਈ ਤਿਲਕੂ, ਇਹ ਸ਼ਿਕਾਰ ਨਿਕਲ ਨਾ ਪਾਵੇ, ਇਹ ਭੱਜੇ ਨਾ, ਇਹਨੂੰ ਤੂੰ ਮਾਰਨਾ। ਉਹਨੇ ਲਲਕਾਰਾ ਮਾਰਿਆ, ਹੁਣ ਗੁਰੂ ਦੇ ਸਿੱਖ ਨੇ ਸੱਸੇ ਘੋੜਾ ਪਿੱਛੇ ਭਜਾਏ, ਜ਼ੋਰ ਦੀ ਮਾਰੀ ਕਿਰਪਾਨ, ਅਤੇ ਹਰਨੀ ਸੀ ਉਹ ਚੀਰੀ ਗਈ, ਵੱਢੀ ਗਈ ਸੱਸੇ ਵੀ, 2 ਟੋਟੇ ਹੋ ਗਈ, ਨਿੱਕੇ ਨਿੱਕੇ ਬੱਚੇ ਤੜਫ ਕੇ ਮਰ ਗਏ ਉਹਦੇ ਪੇੜ 'ਚੋਂ ਨਿਕਲੇ, ਬੜਾ ਆਤਮਾ ਦੁਖੀ ਹੋਈ। ਗੁਰੂ ਨਾਨਕ ਦੇਵ ਜੀ ਕਹਿੰਦੇ ਧੌਲ ਧਰਮ ਦਇਆ ਕਾ ਪੂਤ, ਮੇਰੇ ਅੰਦਰੋਂ ਦਇਆ ਚਲੀ ਗਈ, ਬੜਾ ਪਰੇਸ਼ਾਨ, ਕਿੰਨੇ ਦਿਨ 'ਤੇ ਜੋਬ 'ਤੇ ਗਿਆ ਹੀ ਨਹੀਂ ਮੈਂ, ਠੀਕ ਨਹੀਂ ਗਾ। ਫਿਰ ਉਹਨੇ ਮਨ 'ਚ ਵਿਚਾਰ ਕੀਤੀ ਕਿ ਜੋਬ ਕਰਦਾ ਨੌਕਰੀ ਜਾਂਦੀ ਰਹੇਗੀ, ਦੁਬਾਰਾ ਮਿਲਣੀ ਨਹੀਂ। ਉਹਨੇ ਕੀਤਾ ਕਿ ਲੱਕੜ ਦੀ ਲੈ ਕੇ, ਲੱਕੜ ਦੀ ਉਹਨੇ ਕਿਰਪਾਨ ਬਣਾ ਕੇ ਅਤੇ ਮੁੱਠਾ ਲੋਹੇ ਦਾ ਲਾ ਲਿਆ ਅਤੇ ਮਿਆਨ 'ਚ ਪਾ ਲਈ, ਵੀ ਗਾਂਹ ਤੋਂ ਲੱਕੜ ਦੀ ਕਿਰਪਾਨ ਨਾਲ ਕੋਈ ਵੱਢਿਆ ਹੀ ਨਹੀਂ ਜਾਊਗਾ। ਚੁਗਲੀ ਕਰਤੀ ਕਿਸੇ ਨੇ ਸਤਸੰਗੀਓ, ਚੁਗਲੀ ਕਰਤੀ ਹਾਕਮ ਦੇ ਕੋਲ, ਤੇਰਾ ਅੰਗ ਰੱਖੇ ਕਿ ਤੇਰਾ ਧੋਖਾ ਕਰ ਰਿਹਾ, ਇਹ ਲੋਹੇ ਦੀ ਕਿਰਪਾਨ ਦੀ ਥਾਂ 'ਤੇ ਲੱਕੜ ਦੀ ਕਿਰਪਾਨ ਪਾਈ ਫਿਰਦਾ। ਸਤਸੰਗੀਓ, ਪਰੇਡ ਕਰ ਲਈ ਨਵਾਬ ਨੇ, ਹੁਣ ਸਿੱਧਾ ਤਾਂ ਪੁੱਛ ਨਹੀਂ ਸਕਦਾ, ਮੇਰੇ 'ਤੇ ਸ਼ੱਕ ਕਰੂਗਾ। ਉਹਨੇ ਕੀ ਕੀਤਾ, ਪਰੇਡ ਕਰ ਲਈ, ਸਾਰਿਆਂ ਦੀ ਕਿਰਪਾਨ ਚੈੱਕ ਕਰਨੀ, ਕਿਹੜੀ ਕੰਪਨੀ ਦੀ ਕਿਹੜੀ ਮੋਹਰ ਲੱਗੀ ਹੈ। ਉੱਧਰ ਸਤਸੰਗੀਓ, ਗੁਰੂ ਦੇ ਚਰਨਾਂ 'ਚ ਕਿਸੇ ਨੇ ਲਿਆ ਕੇ ਕਿਰਪਾਨ ਭੇਟ ਕੀਤੀ ਗੁਰੂ ਅਰਜਨ ਦੇਵ ਜੀ ਦੇ, ਅਤੇ ਬੇਨਤੀ ਕਰਦੇ, ਗੁਰੂ ਅਰਜਨ ਦੇਵ ਜੀ ਘੋੜ ਅਸਵਾਰ ਬੜੇ ਤਕੜੇ ਨੇ, ਜਦੋਂ ਗਏ ਸੀ ਨਾ ਫਲੌਰ ਮਾਤਾ ਜੀ ਨੂੰ ਵਿਆਹੁਣ ਵਾਸਤੇ, ਅਤੇ ਪਿੰਡ ਦਿਆਂ ਨੇ ਕਿਹਾ ਕਿੱਲਾ ਪੁੱਟੋਗੇ ਤਾਂ ਵਿਆਹੁਣਾ, ਉਹ ਕਿੱਲਾ ਨਹੀਂ ਸੀ ਪਿਆਰੇ, ਉਹ ਰੁੱਖ ਸੀ, ਉੱਤੋਂ ਰੁੱਖ ਵੱਢ ਕੇ ਉਹਨੂੰ ਘੜ ਘੜਾ ਕੇ ਕਿੱਲਾ ਬਣਾ ਕੇ ਉੱਤੇ ਮਿੱਟੀ ਪਾ ਕੇ, ਅਤੇ ਕਹਿੰਦੇ ਕਿੱਲਾ ਪੁੱਟੋ। ਉਹ ਮੂਰਖੋ, ਕਿੱਲਾ ਪਟਾਈ ਦਾ ਨਹੀਂ, ਗਡਾਈ ਦਾ ਪਿੰਡ ਦਾ, ਨਹੀਂ ਸਾਡੀ ਸ਼ਰਤ ਹੈ, ਜੇ ਕਿੱਲਾ ਪੁੱਟੋਗੇ ਤਾਂ ਅਸੀਂ ਕੁੜੀ ਵਿਆਹੁਣੀ ਹੈ। ਸੱਚੇ ਪਾਤਸ਼ਾਹ ਨੇ ਘੋੜਾ ਦੂਰੋਂ ਲਿਆਂਦਾ, ਜ਼ੋਰ ਦੀ ਮਾਰਿਆ ਸਤਸੰਗੀ ਵਰਸ਼ਾ, ਜੜ੍ਹਾਂ ਸਮੇਤ ਰੁੱਖ ਪੁੱਟ ਦਿੱਤਾ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਸੱਚੇ ਪਾਤਸ਼ਾਹ ਕਹਿੰਦੇ ਤੁਹਾਡੇ ਪਿੰਡ ਦੀ ਜੜ੍ਹ ਪੁੱਟੀ ਗਈ। ਜੇਕਰ ਮਿਲਦਾ ਘੋੜੇ ਨੂੰ ਇੰਨਾ ਜ਼ੋਰ ਲੱਗਾ, ਜਦੋਂ ਜ਼ੋਰ ਦੀ ਵਜ੍ਹਾ ਸਤਸੰਗ ਘੋੜੇ ਦੀ ਜਿਹੜੀ ਸੀ ਨਾ, ਉਸ ਥਾਂ 'ਤੇ ਮੌਤ ਹੋ ਗਈ। ਅੱਜ ਵੀ ਉਸ ਥਾਂ 'ਤੇ ਘੋੜੇ ਦਾ ਥਾਂ ਬਣਿਆ ਜਿੱਥੇ ਘੋੜੇ ਦਾ ਦਫਨ ਕੀਤਾ ਉਹਨੂੰ। ਮਤਲਬ ਹੈ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਘੋੜ ਸਵਾਰੀ ਇੰਨੀ ਹੈ, ਜਿਹੜੀ ਨੇਜੇਬਾਜੀ ਹੁੰਦੀ ਨਾ ਪਿਆਰੇ, ਹਰੇਕ ਬੰਦਾ ਨਹੀਂ ਕਰ ਸਕਦਾ। ਘੋੜੇ 'ਤੇ ਚੜ੍ਹ ਕੇ ਸਾਹਮਣੇ ਕੋਈ ਸਤਸੰਗ ਕਿੱਲਾ ਉਹਨੂੰ ਪੁੱਟਣਾ, ਉਹਦੇ 'ਚ ਨਿਸ਼ਾਨਾ ਮਾਰ ਕੇ, ਬੜਾ ਚੰਗਾ ਕੋਈ ਟ੍ਰੇਨਡ ਬੰਦਾ ਹੋਵੇ ਤਾਂ ਕਰ ਸਕਦਾ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਸ਼ਸਤਰ ਵਿੱਦਿਆ 'ਚ ਮਾਹਰ ਨੇ, ਕਿਰਪਾਨ ਚਲਾਉਣ ਦੇ ਵਿੱਚ, ਸ਼ਸਤਰ ਵਿੱਦਿਆ ਵਿੱਚ, ਅਤੇ ਬੇਨਤੀ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਪਾਤਸ਼ਾਹ। ਤਿੰਨ ਗੁਰੂਆਂ ਨੇ ਜੰਗ ਕੀਤਾ, ਤਿੰਨ ਗੁਰੂਆਂ ਨੇ, ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ। ਹੁਣ ਹੈਰਾਨ ਹੋਵੇ ਗੁਰੂ ਤੇਗ ਬਹਾਦਰ ਜੀ ਨੇ ਜੰਗ ਕਿੱਥੇ ਕਰ ਲਿਆ। ਜਦੋਂ ਪੈਂਦੇ ਖਾਨ ਨਿਮਕ ਹਰਾਮੀ ਹੋ ਕੇ 100,000 ਫੌਜ ਲੈ ਕੇ ਕਰਤਾਰਪੁਰ ਸਾਹਿਬ 'ਤੇ ਹਮਲਾ ਕਰਤਾ ਨਾ, ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਉਮਰ ਸੀ 14 ਸਾਲ ਦੀ, ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵਾਲੀ ਜੰਗ ਦੇ ਮੈਦਾਨ 'ਚ ਗਏ, ਅਤੇ ਮਾਵਾਂ ਜੰਗ ਵੇਖ ਰਹੀਆਂ ਸੀ ਉੱਤੇ ਕੋਠਿਆਂ 'ਤੇ ਚੜ੍ਹ ਕੇ। ਇਹ ਪਿੰਡ ਦੇ ਵਿੱਚ ਜੰਗ ਹੋਇਆ ਸੀ, ਕਰਤਾਰਪੁਰ ਸ਼ਹਿਰ ਦੇ ਵਿੱਚ ਗਲੀਆਂ 'ਚ। ਅਤੇ ਕਹਿੰਦੇ ਜਦੋਂ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਘੋੜੇ 'ਤੇ ਸਵਾਰ ਹੋਏ, ਸ਼ਸਤਰ ਬਸਤਰ ਪਹਿਨ ਲਏ, ਤੁਰ ਪਏ, ਮਾਂ ਨੇ ਵੇਖਿਆ ਧੰਨ ਮਾਤਾ ਨਾਨਕੀ ਨੇ ਮੇਰਾ ਲਾਲ ਵੀ ਤੁਰ ਪਿਆ, ਭਜਾਏ ਸੇਵਾਦਾਰ, ਉਹਨੂੰ ਮੁੜ ਕੇ ਲਿਆਓ ਨਿਕਾਓ। ਅਤੇ ਜਦੋਂ ਗਏ ਸੇਵਾਦਾਰ ਕਹਿਣ ਲੱਗੇ, ਮਹਾਰਾਜ ਤੁਹਾਡੇ ਮਾਤਾ ਜੀ ਉੱਪਰ ਤੁਹਾਨੂੰ ਵੇਖ ਰਹੇ ਨੇ, ਉਹ ਬੁਲਾ ਰਹੇ ਤੁਹਾਨੂੰ। ਕਹਿੰਦੇ ਜੰਗ 'ਚੋਂ ਵਾਪਸ ਨਹੀਂ ਮੁੜੀ ਜਾਂਦਾ, ਸੂਰਮੇ ਦਾ ਕੰਮ ਨਹੀਂ ਕਿ ਜੰਗ 'ਚੋਂ ਵਾਪਸ ਮੁੜ ਪਏ। ਬਾਣੀ 'ਚ ਆਪਾਂ ਪੜ੍ਹਦੇ ਹਾਂ, ਮਰਨੇ 'ਤੇ ਕਿਹਾ ਡਰਪਣਾ ਜਬ ਹਾਸ ਹਦੌਰਾ ਲੀਨ, ਜਦੋਂ ਹੱਥ 'ਚ ਖੰਡਾ ਹੀ ਲੈ ਲਿਆ ਪਿਆਰੇ ਪਿਆਰੇ ਮੌਤ ਤੋਂ ਕੀ ਡਰਨਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਪਸ ਨਹੀਂ ਮੁੜੇ, ਬੜਾ ਭਿਆਨਕ ਜੰਗ ਹੋਇਆ ਸਤਸੰਗੀਓ। 100,000 ਫੌਜ ਚੜ੍ਹ ਕੇ ਆਈ, 1,800 ਗੁਰੂ ਦੇ ਸਿੱਖ ਨੇ। ਐਸੀ ਭਿਆਨਕ ਜੰਗ ਹੋਈ ਕਿ ਸਤਸੰਗੀਓ ਉਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸਵੇਰ ਤੋਂ ਸ਼ਾਮ ਤੱਕ ਲੜੇ, ਬੇਅੰਤ ਵੈਰੀਆਂ ਨੂੰ ਮਾਰਿਆ ਸੱਚੇ ਪਾਤਸ਼ਾਹ ਜੀ ਨੇ। ਅਤੇ ਜਦੋਂ ਜੰਗ ਸਮਾਪਤ ਹੋਈ, ਸਾਡੇ ਕੁਝ ਸਰੋਤ ਕਹਿੰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਸੱਦ ਲਿਆ ਆਪਣੇ ਛੋਟੇ ਪੁੱਤ ਨੂੰ, ਕਹਿਣ ਲੱਗੇ ਪੁੱਤ ਮੈਂ ਤਾਂ ਤੇਰਾ ਨਾਮ ਰੱਖਿਆ ਸੀ ਤਿਆਗ ਮੱਲ, ਕਿ ਤੂੰ ਤਿਆਗ ਦੀ ਮੂਰਤੀ ਹੈ, ਤੂੰ ਤਾਂ ਤੇਗ ਬਹਾਦਰ ਹੈ, ਇੰਨੀ ਤੇਗ ਚਲਾਈ ਤੂੰ, ਵੈਰੀ ਵੀ ਰਾਨ ਹੋਵੇ। 14 ਸਾਲ ਦੀ ਉਮਰ ਦੇ ਵਿੱਚ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਜੰਗ ਕੀਤਾ ਮਾਰੇ ਨੇ। ਸੋ ਆਪ ਜੀ ਦਾ ਨਾਮ ਤਿਆਗ ਮੱਲ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਪੈ ਗਏ ਸਤਸੰਗੀਓ। ਮੈਂ ਬੇਨਤੀ ਕਰ ਰਿਹਾ ਸੀ ਕਿ ਹਾਕਮ ਨੇ ਪਰੇਡ ਸੱਦ ਲਈ, ਇਕੱਲੇ ਇਕੱਲੇ ਦੀ ਕਿਰਪਾਨ ਚੈੱਕ ਕਰਨ ਲੱਗਾ, ਕਿਰਪਾਨ ਕੱਢ ਮਿਆਨ 'ਚੋਂ ਕਿਹੜੀ ਕੰਪਨੀ ਦੀ ਹੈ, ਕਿਹੜੀ ਮੋਹਰ ਲੱਗੀ ਹੈ। ਹੁਣ ਭਾਈ ਤਿਲਕੂ ਜੀ ਵਿੱਚ ਖਲੋਤੇ ਨੇ ਸਤਸੰਗੀਓ, ਭਾਈ ਤਿਲਕੂ ਜੀ ਉਹਨਾਂ ਨੇ ਅਰਾਧਿਆ ਗੁਰੂ ਹਰਅਰਜਨ ਦੇਵ ਸਾਹਿਬ ਨੂੰ, ਹੇ ਸੱਚੇ ਪਾਤਸ਼ਾਹ ਤੁਹਾਡਾ ਵਚਨ ਸੀ ਕਿ ਸ਼ਸਤਰਧਾਰੀ ਹੈ, ਫੌਜ ਦੇ 'ਚ ਭਰਤੀ ਹੈ, ਜੀ ਅਤੇ ਦਇਆ ਕਰਨੀ ਹੈ, ਸੱਚੇ ਪਾਤਸ਼ਾਹ ਮੇਰੇ ਤੋਂ ਹਰਨੀ ਮਰ ਗਈ, ਉਹਦੇ ਨਿੱਕੇ ਨਿੱਕੇ ਮੇਰੇ ਤੋਂ ਬੱਚੇ ਮਰ ਗਏ ਸੱਚੇ ਪਾਤਸ਼ਾਹ, ਅਤੇ ਮੈਂ ਮਨ 'ਚ ਵਿਚਾਰ ਕਰਕੇ ਜਿਹੜੀ ਕਿਰਪਾਨ ਆਪਣੀ ਲੱਕੜ ਦੀ ਬਣਾ ਲਈ ਕਿ ਲੱਕੜ ਦੀ ਕਿਰਪਾਨ ਨਾਲ ਗਾਂ ਤੋਂ ਮੇਰੇ ਤੋਂ ਮਰੇਗਾ ਕੋਈ ਨਹੀਂ, ਅਤੇ ਮਹਾਰਾਜ ਕਿਸੇ ਨੇ ਸ਼ਿਕਾਇਤ ਕਰਤੀ ਕਿਰਪਾ ਕਰਿਓ। ਅਰਦਾਸ ਕਰ ਰਿਹਾ ਖਲੋਤਾ ਗੁਰੂ ਦਾ ਸਿੱਖ ਮੂੰਹ ਦੇ ਵਿੱਚ ਹੀ ਅੰਤਰਾਤਮੇ। ਇੰਨੇ ਚਿਰ ਨੂੰ ਕਿਸੇ ਸਿੱਖ ਨੇ ਲਿਆ ਕੇ ਕਿਰਪਾਨ ਚੜ੍ਹਾਈ ਅਤੇ ਗੁਰੂ ਅਰਜਨ ਦੇਵ ਨੇ ਹੱਥ 'ਚ ਫੜ ਲਈ, ਫੜ ਕੇ ਸੰਗਤ ਦੇ ਵਿੱਚ ਹੀ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਦਰਸ਼ਨ ਦੇ ਰਹੇ, ਸੰਗਤਾਂ ਬੈਠੀਆਂ, ਕਿਰਪਾਨ ਕੱਢ ਕੇ ਮਿਆਨ 'ਚੋਂ ਚਮਕਾਉਣ ਲੱਗ ਪਏ, ਸੰਗਤ ਹੈਰਾਨ ਹੈ। ਗੁਰੂ ਗੋਬਿੰਦ ਸਿੰਘ ਨੇ ਕੀਤਾ ਸੀ ਨਾ ਇੱਦਾਂ ਹੀ ਕਿਰਪਾਨ ਖਿੱਚ ਲਈ ਅਤੇ ਚਮਕਾਈ, ਗੁਰੂ ਅਰਜਨ ਦੇਵ ਜੀ ਨੇ ਇੱਦਾਂ ਹੀ ਕੀਤਾ, ਸੱਚੇ ਪਾਤਸ਼ਾਹ ਕਰਮਾਨ ਕਿਰਪਾਨ ਨੂੰ ਚਮਕਾਉਂਦੇ ਨੇ, ਲਿਸ਼ਕਰੀ ਕਿਰਪਾਨ। ਉੱਧਰ ਚੱਲਦਿਆਂ ਚੱਲਦਿਆਂ ਭਾਈ ਤਿਲਕੂ ਜੀ ਦੀ ਵਾਰੀ ਆ ਗਈ ਸਤਸੰਗੀਓ। ਭਾਈ ਤਿਲਕੂ ਜੀ ਨੇ ਜਦੋਂ ਹਾਕਮ ਨੇ ਕਿਹਾ ਕਿ ਭਾਈ ਤੇਰੀ ਕਿਰਪਾਨ ਦਿਖਾ ਕਿਹੜੀ ਕੰਪਨੀ ਦੀ ਹੈ, ਕਹਿੰਦਾ ਮੇਰੀ ਜਿਹੜੀ ਕਿਰਪਾਨ ਹੈ ਨਾ ਇਹਤੇ ਮੋਹਰ ਲੱਗੀ ਗੁਰੂ ਦੀ, ਕੀ ਮੋਹਰ ਲੱਗੀ, ਧੌਲ ਧਰਮ ਦਇਆ ਕਾ ਪੂਤ। ਕਹਿੰਦੇ ਮੇਰੀ ਕਿਰਪਾਨ 'ਤੇ ਮੋਹਰ ਲੱਗੀ ਕਿ ਧੌਲ ਧਰਮ ਦਇਆ ਕਾ ਪੂਤ, ਇਹ ਗੁਰੂ ਦੀ ਕੰਪਨੀ ਦੀ ਕਿਰਪਾਨ ਹੈ, ਵਿਖਾ ਕੱਢ ਕੇ। ਜਦੋਂ ਸਤਸੰਗੀ ਕਿਰਪਾਨ ਮਿਆਨ 'ਚੋਂ ਖਿੱਚੀ, ਇੰਨੀ ਚਮਕੋ ਕਿਰਪਾਨ ਦੀ, ਹਾਕਮ ਹੈਰਾਨ ਰਹਿ ਗਿਆ, ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਲੱਕੜ ਦੀ ਕਿਰਪਾਨ, ਲੱਕੜ 'ਚ ਚਮਕਦੀ ਨਹੀਂ ਹੁੰਦੀ ਸਤਸੰਗੀ, ਧਾਤ ਚਮਕਦੀ ਹੈ, ਧਾਤ ਦੀ ਕਿਰਪਾਨ ਬਣੀ ਹੋਈ ਫੌਲਾਦ ਦੀ ਅਤੇ ਉਹ ਚਮਕਦੀ ਹੈ, ਲੱਕੜ ਚਮਕਦੀ ਨਹੀਂ ਹੁੰਦੀ। ਪਰ ਗੁਰੂ ਅਰਜਨ ਦੇਵ ਸਾਹਿਬ ਜੀ ਉੱਧਰ ਅੰਮ੍ਰਿਤਸਰ 'ਚ ਕੌਤ ਕਰ ਰਹੇ ਨੇ, ਕਿਰਪਾਨ ਆਪਣੀ ਮਿਆਨ 'ਚੋਂ ਕੱਢੀ, ਸੱਚੇ ਪਾਤਸ਼ਾਹ ਨੇ ਹੱਥ 'ਚ ਫੜੀ ਹੈ, ਉਹਨੂੰ ਐਂ ਕਰਦੇ ਨੇ ਸੱਚੇ ਪਾਤਸ਼ਾਹ, ਚਮਕ ਰਹੀ ਚਮਕ, ਸਿੱਖ ਹੈਰਾਨ ਨੇ। ਉੱਧਰ ਭਾਈ ਤਿਲਕੂ, ਜਿਹੜੇ ਭਾਈ ਤਿਲਕੂ ਜੀ ਸੀ ਉਹਨਾਂ ਦੀ ਕਿਰਪਾਨ ਚੈੱਕ ਕਰਿਆ ਹਾਕਮ, ਹੈਰਾਨ ਰਹਿ ਗਿਆ। ਸ਼ਿਕਾਇਤ ਕਰਨ ਵਾਲੇ ਨੇ ਗਲਤ ਸ਼ਿਕਾਇਤ ਕੀਤੀ, ਅਤੇ ਕਿਰਪਾਨ ਹੀ ਬੜੀ ਵਧੀਆ ਕੰਪਨੀ ਦੀ ਹੈ, ਇਹ ਤਾਂ ਮੋਹਰ ਹੀ ਬਹੁਤ ਸੋਹਣੀ ਲੱਗੀ ਹੈ, ਉਹਨਾਂ ਸਾਬਾਸ ਦਿੱਤੀ ਗੁਰਸਿੱਖ ਨੂੰ, ਉਹਦਾ ਅਹੁਦਾ ਵਧਾ ਦਿੱਤਾ, ਅਤੇ ਉਹ ਜਿਹੜਾ ਚੁਗਲ ਸੀ ਉਹਦੀ ਸਤਸੰਗੀਆਂ ਨੂੰ ਸਜ਼ਾ ਦਿੱਤੀ ਗਈ। ਗੁਰੂ ਅਰਜਨ ਦੇਵ ਸਾਹਿਬ ਨੂੰ ਪੁੱਛਦੀ ਸੰਗਤ, ਮਹਾਰਾਜ ਇਹ ਕੀ ਕੌਤਕ ਆ। ਫਿਰ ਦੱਸਿਆ ਮਹਾਰਾਜ ਨੇ, ਕਹਿੰਦੇ ਸਾਡਾ ਸਿੱਖ ਹੈ ਕਾਬਲ ਦੇ ਵਿੱਚ, ਉਹਦੀ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਸੀ ਅਤੇ ਉਹਦੀ ਕਿਰਪਾਨ ਚੈੱਕ ਹੋ ਰਹੀ ਸੀ, ਅਤੇ ਅਸੀਂ ਇੱਥੇ ਕਿਰਪਾਨ ਜਿਹੜੀ ਸੀ ਲੋਹੇ ਦੀ ਕੱਢ ਕੇ ਵਿਖਾਈ, ਇਹ ਕਿਰਪਾਨ ਉੱਥੇ ਦਿਸੀ, ਕਿਰਪਾਨ ਇੱਥੇ ਵਿਖਾਈਏ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸਵਾਲੇ, ਇੱਥੇ ਉੱਥੇ ਰਖਵਾਲਾ, ਪ੍ਰਭ ਸਤਿਗੁਰ ਦੀਨ ਦਿਆਲਾ, ਹਲਤ ਸੁੱਖ ਪਲਤ ਸੁੱਖ ਨਿੱਤ ਸੁੱਖ ਸਿਮਰ ਨੂੰ ਨਾਮ ਗੋਬਿੰਦ ਕਾ ਸਦਾ ਲੀਜੇ। ਭਾਈ ਗੁਰੂ ਤੇ ਸਦਾ ਅੰਗ ਸੰਗ, ਸਦਾ ਅੰਗ ਸੰਗੇ ਅਪੰਗੰ ਵਿਭੂਤੇ। ਸੋ ਗੁਰੂ ਅਰਜਨ ਦੇਵ ਸਾਹਿਬ ਦੇ ਬੇਅੰਤ ਕੌਤਕ ਨੇ ਸਤਸੰਗੀਓ, ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਪਰਉਪਕਾਰੀ ਸਤਿਗੁਰੂ, ਤਿੰਨਾਂ ਨੇ ਬੇਅੰਤ ਆਤਮਾ ਦਾ ਭਲਾ ਕੀਤਾ ਹੈ। ਅੱਜ ਲੱਖਾਂ ਹਜ਼ਾਰਾਂ ਹੀ ਗੁਰਦੁਆਰੇ ਸਤਸੰਗੀਓ ਥਾਂ ਥਾਂ ਤੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਨੇ। ਜਿਸ ਗੁਰੂ ਗ੍ਰੰਥ ਸਾਹਿਬ ਦੀ ਆਪਾਂ ਹਜ਼ੂਰੀ 'ਚ ਆ ਰਹੇ ਹਾਂ, ਸ਼ਰਧਾ ਨਾਲ ਆ ਰਹੇ ਹਾਂ, ਪਿਆਰ ਨਾਲ ਆ ਰਹੇ ਹਾਂ, ਇਹਦੀ ਸੰਪਾਦਨ ਗੁਰੂ ਅਰਜਨ ਦੇਵ ਸਾਹਿਬ ਨੇ ਕੀਤੀ ਹੈ। ਧੰਨ ਸੋ ਕਾਗਦ ਕਲਮ ਧੰਨ, ਧੰਨ ਭਾਂਡਾ ਧੰਨ ਮਸਤ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਧੰਨ ਹੈ ਪਿਆਰਿਓ ਕਾਗਜ਼ ਗੁਰੂ ਗ੍ਰੰਥ ਸਾਹਿਬ ਦਾ। ਬੇਨਤੀ ਕਰਦੇ ਹਾਂ, ਸੋਨੇ ਦਾ ਹੋਵੇ ਚੋਰ, ਸੋਨੇ ਦਾ ਹੋਵੇ ਪੀੜਾ ਸਾਹਿਬ, ਲੱਖਾਂ ਰੁਪਈਆਂ ਦਾ ਕੀਮਤੀ ਹੋਵੇ ਰਮਾਲਾ, ਉੱਤੇ ਚੰਦੋਆ ਪਿਆਰੇ ਬੜੀ ਕੀਮਤ ਵਾਲਾ ਹੋਵੇ, ਅਤੇ 1430 ਹੋਣ ਪੇਜ ਕਾਗਜ਼, ਉਹਦੇ ਉੱਤੇ ਇੱਕ ਵੀ ਅੱਖਰ ਨਾ ਲਿਖਿਆ ਹੋਵੇ, ਗੁਰੂ ਦਾ ਸਿੱਖ ਉਹਨੂੰ ਮੱਥਾ ਨਹੀਂ ਜੇ ਟੇਕਦਾ। ਸਮਝ ਗਏ, ਗੁਰੂ ਦਾ ਸਿੱਖ ਸ਼ਬਦ ਦਾ ਪੁਜਾਰੀ ਹੈ। ਥੱਲੇ ਪੇਪਰ ਪਿਆ ਖਾਲੀ, ਸਾਨੂੰ ਮਤਲਬ ਕੋਈ ਨਹੀਂ। ਜੇ ਉਸ ਪੇਪਰ ਉੱਤੇ ਇੱਕ ਓਂਕਾਰ ਵੀ ਲਿਖਿਆ ਗੁਰੂ ਦਾ ਸਿੱਖ ਚੁੱਕ ਲੈਂਦਾ ਉਹਨੂੰ। ਇਹ ਮੇਰੇ ਗੁਰੂ ਦੀ ਬਾਣੀ ਹੈ ਪਿਆਰੇ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਇਸ ਲਈ ਗੁਰੂ ਦੇ ਜਦੋਂ ਕਾਰਡ ਆਪਾਂ ਸੁਕਾਉਂਦੇ ਹਾਂ ਵਿਆਹਾਂ ਦੇ ਪਿਆਰਿਓ, ਵਿਆਹਾਂ ਦੇ ਕਾਰਡ ਉੱਤੇ ਬਾਣੀ ਨਾਲ ਲਿਖਿਆ ਕਰੋ, ਕਿਉਂਕਿ ਕੀ ਕਰਦੇ ਲੋਕ ਥੱਲੇ ਸੁੱਟ ਦਿੰਦੇ ਨੇ, ਉਹ ਕਚਰੇ 'ਚ ਦੇ ਦਿੰਦੇ ਨੇ। ਸਤਿ ਬਾਣੀ ਦਾ ਸਤਿਕਾਰ ਕਰਨਾ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਸ਼, ਅਖਬਾਰ ਵੀ ਕਿਤੇ ਥੱਲੇ ਪਈ ਹੁੰਦੀ ਸੀ, ਕਹਿੰਦੇ ਨਹੀਂ ਗੁਰਮੁਖ ਹੋਏ, ਗੁਰੂ ਨਾਨਕ ਦੇਵ ਦੀ ਗੁਰਮੁਖੀ ਹੈ, ਅਖਬਾਰ ਵੀ ਚੁੱਕ ਲੈਂਦੇ ਸੀ ਉਹ। ਬਾਣੀ ਦਾ ਅਦਬ ਸਤਿਕਾਰ ਕਰਨਾ ਹਰੇਕ ਨੇ, ਹਰੇਕ ਧਰਮ ਦੇ ਧਾਰਮਿਕ ਗ੍ਰੰਥ ਦਾ ਗੁਰੂ ਦਾ ਸਿੱਖ ਸਤਿਕਾਰ ਕਰਦਾ ਪਿਆਰਿਓ। ਕਿਤੇ ਕ੍ਰਿਸ਼ਨ ਜੀ ਦੀ ਫੋਟੋ ਥੱਲੇ ਪਈ ਹੋਵੇ, ਸਿੱਖ ਗੁਰੂ ਦਾ ਚੁੱਕ ਲੈਂਦਾ ਉਹਨੂੰ, ਘਰ ਜਾ ਕੇ ਸਤਿਕਾਰ ਕਰ ਦਿਓ। ਰਾਮਚੰਦਰ ਜੀ ਦੀ ਫੋਟੋ ਪਈ, ਉਹਨੂੰ ਚੁੱਕ ਲਓ ਪਿਆਰਿਓ। ਹਰੇਕ ਦਾ ਗੁਰੂ ਦਾ ਸਿੱਖ ਸਤਿਕਾਰ ਕਰਦਾ। ਇਸ ਲਈ ਗੁਰੂ ਕਿਰਪਾ ਕਰਨ, ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਮਨੁੱਖਤਾ ਦੇ ਭਲੇ ਲਈ। ਕੋਈ ਗਾਵੈ ਕੋ ਸੁਣੇ, ਕੋਈ ਵੀ ਇਸ ਬਾਣੀ ਨੂੰ ਸਤਸੰਗ ਸੁਣੇ, ਕੋਈ ਵੀ ਇਸ ਬਾਣੀ ਨੂੰ ਗਾਵੇ, ਉਹਦਾ ਭਲਾ ਹੋ ਜਾਂਦਾ ਸਤਸੰਗ। ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਹਿੰਦੂ ਭੈਣ ਜਨੇਊ ਨਹੀਂ ਪਾ ਸਕਦੀ, ਹਿੰਦੂ ਭੈਣ ਵੇਦ ਨਹੀਂ ਪੜ੍ਹ ਸਕਦੀ, ਮੁਸਲਮਾਨ ਭੈਣ ਮਸੀਤ ਵਿੱਚ ਜਾ ਕੇ ਨਮਾਜ਼ ਨਹੀਂ ਅਦਾ ਕਰ ਸਕਦੀ। ਪਰ ਇਹ ਤੇ ਗੁਰੂ ਨੇ ਕਿਰਪਾ ਕੀਤੀ ਸਤਸੰਗੀ, ਨਰ ਮਨੁੱਖਾਂ ਨੂੰ ਵੇਕ ਨਦਾਨਾ ਸਾਂਝਾ ਖਜ਼ਾਨਾ ਦਿੱਤਾ। ਕੋਈ ਵੀ ਪੜ੍ਹੇ ਬਾਣੀ, ਕੋਈ ਵੀ ਸਤਸੰਗੀ ਸੇਵਾ ਕਰੇ ਗੁਰੂ ਗ੍ਰੰਥ ਸਾਹਿਬ ਜੀ ਦੀ, ਕੋਈ ਵੀ ਤਾਬਿਆ ਬੈਠ ਕੇ ਸ਼ਰਧਾ ਸਤਿਕਾਰ ਨਾਲ ਬਾਣੀ ਪੜ੍ਹੇ, ਸੇਵਾ ਕਰੇ, ਗੁਰੂ ਕੀ ਬਾਣੀ ਗਾਵੇ, ਕੋਈ ਸਤਸੰਗੀ ਪਾਬੰਦੀ ਨਹੀਂ। ਸੋ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਰਹਿਮਤ ਮਿਹਰ ਕੀਤੀ ਹੈ। ਸਤਸੰਗੀਓ, ਗੁਰੂ ਅਰਜਨ ਦੇਵ ਸਾਹਿਬ ਦਾ ਸ਼ਹੀਦੀ ਪੁਰਬ ਮਨਾਉਂਦਿਆਂ ਪੂਰਾ ਪਿਛਲਾ ਹਫ਼ਤਾ ਅਸੀਂ ਗੁਰੂ ਦੇ ਚਰਨਾਂ ਨਾਲ ਜੁੜੇ ਹਾਂ, ਉਹਨਾਂ ਦੇ ਪਰਉਪਕਾਰ ਮਹਾਰਾਜ ਦੇ ਯਾਦ ਕੀਤੇ ਆ, ਉਹਨਾਂ ਦੀਆਂ ਸਿੱਖਿਆਵਾਂ ਆਪਾਂ ਯਾਦ ਕਰਦੇ ਰਹੇ ਹਾਂ, ਅਤੇ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਦੁੱਖ ਸੁੱਖ ਸਿਮਰੀ ਤਹਿ ਮੌਜੂਦ ਜਮ ਬਪਰਾ ਮੋਕੋ ਕਹਾਂ ਡਰਾਈ। ਗੁਰੂ ਦਾ ਸਿੱਖ ਦੁੱਖ ਵਿੱਚ ਵੀ ਸੁੱਖ ਵਿੱਚ ਵਾਹਿਗੁਰੂ ਨੂੰ ਚੇਤੇ ਰੱਖੇ। ਤੇਰਾ ਕੀਆ ਮਿੱਠਾ ਲੱਗੈ ਹਰਨਾਮ ਪਦਾਰਥ ਨਾਨਕ ਮੰਗੈ। ਸੋ ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰਬਾਣੀ ਦੀ ਅਖੰਡਤਾ ਲਈ, ਧਰਮ ਦੇ ਜਿਹੜੇ ਪਾੜੇ ਪੈ ਰਹੇ ਸੀ ਉਹਨਾਂ ਨੂੰ ਮੇਟਣ ਲਈ, ਮਾਨਵਤਾ ਦੇ ਭਲੇ ਲਈ, ਔਰ ਜਬਰ ਦਾ ਟਾਕਰਾ ਸਬਰ ਨਾਲ ਕਿਵੇਂ ਕਰਨਾ, ਔਰ ਮੁਸੀਬਤਾਂ ਦੇ ਵਿੱਚ ਕਿਵੇਂ ਪਰਮਾਤਮਾ ਨਾਲ ਜੁੜੇ ਰਹਿਣਾ। ਉਲਾਨੂ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀਓ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਲਾਹੌਰ ਸ਼ਹਿਰ ਵਿੱਚ ਅਕਹੇ ਅਤੇ ਅਸਹਿ ਕਸ਼ਟ ਸਹਾਰਦੇ ਹੋਏ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਮੰਨਿਆ। ਇੰਨੀ ਸ਼ਕਤੀ ਦੇ ਮਾਲਕ ਇੱਕ ਬਚਨ ਕਰ ਦੇਣ ਅਤੇ ਸ੍ਰਿਸ਼ਟੀ ਨਾਸ ਕਰ ਦੇਣ, ਇੰਨੇ ਬਚਨਾਂ ਦੇ ਮਾਲ, ਇੰਨੀ ਬਚਨਾਂ ਸ਼ਕਤੀ ਹੈ ਗੁਰੂ ਅਰਜਨ ਦੇਵ ਜੀ ਦੇ। ਪਰ ਹਰੇਕ ਦੁੱਖ ਨੂੰ ਉਹਨਾਂ ਨੇ ਭਾਣਾ ਮੰਨ ਕੇ ਸਿਰ ਮੱਥੇ ਪ੍ਰਮਾਣ ਕੀਤਾ। ਐਸੇ ਗੁਰੂ ਅਰਜਨ ਦੇਵ ਸਾਹਿਬ ਨੂੰ ਵਾਰ ਵਾਰ ਨਮਸਕਾਰ ਹੈ। ਸੋ ਗੁਰੂ ਅਰਜਨ ਦੇਵ ਸਾਹਿਬ ਦਾ ਸ਼ਹੀਦੀ ਗੁਰਪੁਰਬ ਮਨਾਉਂਦੇ ਹਾਂ, ਹਾਜ਼ਰੀਆਂ ਭਰੀਆਂ ਨੇ, ਆਪ ਸੰਗਤਾਂ ਧੰਨ ਮਨ ਧੰਨ ਨਾਲ ਸੇਵਾ ਕਰ ਰਹੇ ਹੋ, ਅਖੰਡ ਪਾਠ ਸਾਹਿਬ ਜੀ ਪ੍ਰੰਤਾ ਕਰਾਈ ਭੋਗ ਪਏ ਨੇ, ਦੀਵਾਨ ਚੱਲ ਰਹੇ ਨੇ। ਅਗਲਾ ਪ੍ਰੋਗਰਾਮ ਬਹੁਤ ਆਨੰਦ ਵਾਲਾ ਹੈ, ਅਗਲਾ ਪ੍ਰੋਗਰਾਮ ਅੰਮ੍ਰਿਤ ਰਸ ਕੀਰਤਨ ਦਾ ਬਹੁਤ ਆਨੰਦ ਵਾਲਾ ਹੈ ਅਤੇ ਬੈਠ ਕੇ ਗੁਰੂ ਮਹਾਰਾਜ ਦੀ ਬਖਸ਼ ਪ੍ਰਾਪਤ ਕਰਿਓ। ਇਹਨਿਕ ਸੇਵਾ ਪ੍ਰਵਾਨ ਕਰੀ ਸ਼ੁਕਰ ਗੁਰੂ ਕਾ। ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਸੋ ਸਮੂਹ ਸੰਗਤ ਦੀ ਰਹਿਮਤ ਬਖਸ਼ਿਸ਼ ਨਾਲ ਗੁਰੂ ਝੋਰੀ ਭਰਨ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਹਾਜ਼ਰੀ ਭਾਰੀ। ਸਨਮਾਨਯੋਗ ਸਾਧ ਸੰਗਤ ਜੀ, ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਜੇ ਹੋਏ ਦੀਵਾਨ ਦੇ ਵਿੱਚ ਆਪ ਜੀ ਨੂੰ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਵਿਦਿਆਰਥੀ ਦਮਦਮ ਟਕਸਾਲ, ਗੁਰੂ ਪਾਤਸ਼ਾਹ ਦੀ ਪਾਵਨ ਬਾਣੀ, ਗੁਰੂ ਪਾਤਸ਼ਾਹ ਦਾ ਪਾਵਨ ਇਤਿਹਾਸ ਸਰਵਣ ਕਰਾ ਰਹੇ ਸਨ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀ ਦੇ ਸਨਮੁੱਖ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਰ ਦੇ ਵਰਸਾਏ ਹੋਏ ਕੀਰਤਨੀਏ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ, ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਅਤੇ ਉਹਨਾਂ ਦਾ ਜਥਾ ਅੰਮ੍ਰਿਤ ਵੇਲੇ ਕੀਰਤਨ ਦੁਆਰਾ ਨਿਹਾਲ ਕਰੇਗਾ। ਅੱਜ ਜਿੱਥੇ ਅਸੀਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹਾਦਤ ਦਾ ਦਿਹਾੜਾ ਮਨਾ ਰਹੇ ਹਾਂ, ਉੱਥੇ ਹੀ ਆਉਣ ਵਾਲਾ ਹਫ਼ਤਾ ਹੈ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਇਤਿਹਾਸ ਦਾ ਉਹ ਇਤਿਹਾਸਕ ਅਹਿਮ ਦਿਹਾੜਾ ਆ ਰਿਹਾ ਹੈ। ਕੌਮ ਦਾ ਪਹਿਲਾ ਜਥੇਦਾਰ ਜਿਹਨੇ 6 ਸਾਲ ਦੇ ਵਿੱਚ ਸਿੱਖ ਰਾਜ ਕਾਇਮ ਕਰਕੇ ਸ਼ਹਾਦਤ ਪ੍ਰਾਪਤ ਕੀਤੀ, ਜਿਹਦੇ 4 ਸਾਲ ਦੇ ਪੁੱਤਰ ਨੂੰ ਤਾਂ ਕਲੇਜਾ ਕੱਢ ਕੇ ਉਹਦੇ ਗਲੇ ਦੇ ਵਿੱਚ ਉਹਦੇ ਅੰਤਰਾਂ ਦਾ ਹਾਰ ਪਾਇਆ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ 25 ਜੂਨ 1716 ਨੂੰ ਹੋਈ। ਉਸ ਇਤਿਹਾਸਕ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ, ਉਸ ਮਹਾਨ ਸ਼ਹਾਦਤ ਨੂੰ ਸਿੱਧਾ ਕਰਦਿਆਂ ਹੋਇਆਂ, ਆਉਣ ਵਾਲੇ ਹਫ਼ਤੇ ਆਉਣ ਵਾਲਾ ਜੋ ਅਗਲਾ ਹਫ਼ਤਾ 28 ਜੂਨ ਨੂੰ ਐਤਵਾਰ ਆ ਰਿਹਾ, ਉਸ ਦਿਨ ਉਸ ਮਹਾਨ ਸ਼ਹਾਦਤ ਨੂੰ ਸਿੱਧਾ ਕੀਤਾ ਜਾਵੇਗਾ। ਸੋ ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਉਸ ਮਹਾਨ ਸ਼ਹਾਦਤ ਨੂੰ ਸਿੱਧਾ ਕਰਕੇ ਹਾਦਸਿਆਂ ਭਰਨ ਦਾ ਯਤਨ ਕਰਿਓ। ਦੂਸਰੀ ਬੇਨਤੀ ਕਰਾਂ ਕਿ ਉਹਨਾਂ ਦਿਨਾਂ ਦੇ ਵਿੱਚ ਆਉਣ ਉਹਨਾਂ ਹਫ਼ਤੇ ਦੇ ਵਿੱਚ ਸਾਡੇ ਪਾਸ ਵਿਸ਼ੇਸ਼ ਤੌਰ 'ਤੇ ਡਾਕਟਰ ਅਲੰਕਾਰ ਸਿੰਘ ਜੀ ਪਹੁੰਚ ਰਹੇ ਹਨ, ਜਿਨ੍ਹਾਂ ਨੇ ਫਰਾਈਡੇ ਸੈਚਰਡੇ ਸੰਡੇ 3 ਦਿਨ ਹਾਜ਼ਰੀ ਭਰਨੀ ਹੈ। ਵਿਸ਼ੇਸ਼ ਕੀਰਤਨ ਸਮਾਗਮ ਜੋ ਕਿ ਰਾਗ ਦਰਬਾਰ ਹੋਣਗੇ, ਸ਼੍ਰੀ ਰਾਗ ਅਤੇ ਤਲੰਗ ਰਾਜ ਨੂੰ ਸਮਰਪਿਤ। ਇਸ ਦੇ ਨਾਲ ਇੱਕ ਬੇਨਤੀ ਜੋ ਪਹਿਲਾਂ ਵੀ ਕੀਤੀ ਗਈ ਸੀ ਕਿ ਬਾਹਰ ਲੌਬੀ ਦੇ ਵਿੱਚ ਕੁਝ ਵੀਰਾਂ ਵੱਲੋਂ ਇੱਕ ਟੇਬਲ ਲਗਾਇਆ ਗਿਆ ਹੈ, ਨੌਜਵਾਨ ਵੀਰ ਤਕਰੀਬਨ ਪਿਛਲੇ 3 ਕੁ ਸਾਲ ਪਹਿਲਾਂ ਪੱਟੀ ਇਲਾਕੇ ਅੰਮ੍ਰਿਤਸਰ ਸਾਹਿਬ ਦੇ ਇਲਾਕਿਓਂ ਅਮੈਰੀਕਾ ਦੇ ਵਿੱਚ ਆਇਆ ਸੀ, ਕੋਈ ਕੁਦਰਤ ਵੱਲੋਂ ਕੋਈ ਇਹੋ ਜਿਹਾ ਸਰੀਰਕ ਰੋਗ ਲਗਾ ਕੇ ਦੋਨੋਂ ਕਿਡਨੀਆਂ ਫੇਲ ਹੋ ਗਈਆਂ, ਪਿੱਛੇ ਮਾਂ ਬਾਪ ਵੀ ਜੋ ਸਨ ਉਹ ਵੀ ਵਿਛੋੜਾ ਦੇ ਗਏ। ਉਸ ਵੀਰ ਦੇ ਇੱਥੇ ਕਿਡਨੀ ਟ੍ਰਾਂਸਫਰ ਕਰਾਉਣ ਵਾਸਤੇ ਬਹੁਤ ਜ਼ਿਆਦਾ ਲੰਮੀ ਵੇਟਿੰਗ ਵੀ ਸੀ ਔਰ ਖਰਚਾ ਵੀ ਬਹੁਤ ਸੀ ਕਿਉਂਕਿ ਇਲੀਗਲ ਹੈ। ਉਹਨਾਂ ਨੇ ਉਪਰਾਲਾ ਕੀਤਾ ਉਹਦੇ ਨਾਲ ਦੇ ਸਾਥੀਆਂ ਨੇ ਕਿ ਉਸਦਾ ਜੋ ਇਲਾਜ ਹੈ ਜੋ ਕਿਡਨੀ ਟ੍ਰਾਂਸਫਰ ਕਰਾਉਣ ਵਾਸਤੇ ਪੰਜਾਬ ਨੂੰ ਭੇਜਿਆ ਜਾਵੇ। ਸੋ ਉਸ ਵਾਸਤੇ ਬੇਨਤੀ ਕਰਾਂਗਾ ਜਿੰਨੇ ਵੀ ਹੋ ਆਪ ਵੱਧ ਤੋਂ ਵੱਧ ਉਸ ਵੀਰ ਦੀ ਮਾਇਕ ਤੌਰ ਦੇ ਉੱਤੇ ਆਪਣੀਆਂ ਕਿਰਤ ਕਮਾਈਆਂ ਨੂੰ ਸਫਲ ਕਰਦੇ ਹੋਇਆਂ ਜ਼ਰੂਰ ਉਹਦੇ ਵਿੱਚ ਆਪਣਾ ਹਿੱਸਾ ਪਾਉਣ ਦਾ ਯਤਨ ਕਰਿਓ ਤਾਂ ਕਿ ਕਿਸੇ ਦੀ ਜਾਨ ਬਚਾਈ ਜਾ ਸਕੇ। ਉਹ ਗੁਰਸਿੱਖ ਨੌਜਵਾਨ ਬਾਹਰ ਉਹਨਾਂ ਨੇ ਆਪ ਹੀ ਖੜ੍ਹਾ ਹੈ, ਟੇਬਲ ਹੀ ਲਗਾਇਆ ਹੈ, ਸਰੀਰਕ ਰੋਗ ਦੇ ਨਾਲ ਜੋ ਪੀੜਿਤ ਹੈ, ਅਤੇ ਅਰਦਾਸ ਬੇਨਤੀ ਕਰੋ ਕਿ ਸਤਿਗੁਰ ਕਿਰਪਾ ਕਰਨ ਉਹਨੂੰ ਦੇਹ ਅਰੋਗਤਾ ਬਖਸ਼ੇ। ਆਓ ਹੁਣ ਕੌਮ ਦੇ ਮਹਾਨ ਕੀਰਤਨੀਏ ਸੱਚਖੰਡ ਜੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਹੁਣਾਂ ਪਾਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਕੌਮ ਦੇ ਮਹਾਨ ਕੀਰਤਨੀਏ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ, ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਅਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਅੰਮ੍ਰਿਤਵੇ ਕੀਰਤਨ ਦੁਆਰਾ ਨਿਹਾਲ ਕੀਤਾ। ਆਉਣ ਵਾਲੇ 2 ਹਫ਼ਤੇ ਭਾਵ ਕਿ 5 ਜੁਲਾਈ ਤੱਕ ਇਹ ਜਥਾ ਸਾਡੇ ਪਾਸ ਸਵੇਰੇ ਔਰ ਸ਼ਾਮਾਂ ਦੇ ਦੀਵਾਨ ਦੇ ਵਿੱਚ ਕੀਰਤਨ ਦੀ ਹਾਜ਼ਰੀ ਭਰ ਰਿਹਾ ਹੈ। ਸੋ ਆਪ ਸੰਗਤਾਂ ਨੂੰ ਬੇਨਤੀ ਕਰਾਂ ਕਿ ਵੱਧ ਚੜ੍ਹ ਕੇ ਹਾਜ਼ਰੀਆਂ ਭਰਨ ਦਾ ਯਤਨ ਕਰਿਓ। ਹੁਣ ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਪਾਉਂਟਾ ਸਾਹਿਬ ਵਾਲੇ, ਜਿਹੜੇ ਕਿ ਅੱਜ ਕੱਲ੍ਹ ਗੁਰਦੁਆਰਾ ਸਾਹਿਬ ਫਰੀ ਮਲਪੀਠ ਵਿਖੇ ਕੀਰਤਨ ਦੀ ਸੇਵਾ ਨਿਭਾ ਰਹੇ ਹਨ, ਉਹ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਆਉਣ ਵਾਲਾ ਇਹ ਹਫ਼ਤਾ ਜੋ ਕੱਲ੍ਹ ਰੋਜ਼ ਤੋਂ ਆਰੰਭ ਹੋਣ ਜਾ ਰਿਹਾ ਹੈ, ਸਿੱਖ ਇਤਿਹਾਸ ਦਾ ਬਹੁਤ ਹੀ ਅਹਿਮ ਦਿਹਾੜਾ ਆ ਰਿਹਾ ਹੈ, 25 ਜੂਨ, ਜਿਸ ਦਿਨ ਕੌਮ ਦੇ ਪਹਿਲੇ ਬਾਦਸ਼ਾਹ, ਕੌਮ ਦੇ ਪਹਿਲੇ ਜਥੇਦਾਰ, ਜਿਹੜਾ ਸਰਹੰਦ 'ਤੇ ਫਤਿਹ ਜਾਬ ਹੋ ਕੇ ਖਾਲਸਾ ਰਾਜ ਕਾਇਮ ਕਰਕੇ ਖਾਲਸਾ ਰਾਜ ਦਾ ਸਿੱਕਾ ਚਲਾਇਆ, 4 ਸਾਲ ਦੇ ਪੁੱਤਰ ਦਾ ਕਲੇਜਾ ਕੱਢ ਕੇ, 4 ਸਾਲ ਦੇ ਪੁੱਤਰ ਦੀ ਆਂਦਰਾਂ ਦਾ ਗਲੇ ਵਿੱਚ ਹਾਰ ਪਾ ਕੇ ਸ਼ਹਾਦਤ ਪ੍ਰਾਪਤ ਕੀਤੀ, ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ 25 ਜੂਨ ਨੂੰ ਆ ਰਿਹਾ। ਆਉਣ ਵਾਲਾ ਜੋ ਹਫ਼ਤਾ ਹੈ, 28 ਤਰੀਕ ਜੋ ਐਤਵਾਰ ਦਿਨ ਆ ਰਿਹਾ, ਉਸ ਕੌਮ ਦੇ ਮਹਾਨ ਜਰਨੈਲ ਨੂੰ ਸਮਰਪਿਤ ਹੋਵੇਗਾ। ਇਸ ਦੇ ਨਾਲ ਹੀ ਜੋ 24 ਤਰੀਕ ਤੋਂ ਲੈ ਕੇ 24, 25, 26, 27 ਤੱਕ ਕੌਮ ਦੇ ਮਹਾਨ ਜੋ ਕੀਰਤਨੀਏ ਹਨ, ਡਾਕਟਰ ਅਲੰਕਾਰ ਸਿੰਘ ਜੀ, ਉਹ ਵੀ ਪਹੁੰਚ ਰਹੇ ਹਨ ਸ਼ਾਮ ਦੇ ਦੀਵਾਨ ਦੇ ਵਿੱਚ, ਉਹ ਵੀ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਿਆ ਕਰਨਗੇ। ਨਾਲ ਹੀ ਬੇਨਤੀ ਕਰਦਾ ਜਾਵਾਂ, ਜਿਵੇਂ ਕਿ ਪਹਿਲਾਂ ਵੀ ਕਰਦੇ ਆਏ ਹਾਂ, ਕਿ ਬਾਹਰ ਲੌਬੀ ਦੇ ਵਿੱਚ ਜੋ ਟੇਬਲ ਲਗਾਇਆ ਗਿਆ ਹੈ, ਅੰਮ੍ਰਿਤਸਰ ਪੱਟੀ ਇਲਾਕੇ ਦਾ ਨੌਜਵਾਨ 30 ਕੁ ਸਾਲ ਦਾ, ਜੋ 3 ਕੁ ਸਾਲ ਪਹਿਲਾਂ ਇਸ ਅਮਰੀਕਾ ਦੀ ਧਰਤੀ 'ਤੇ ਆਇਆ ਸੀ, ਕੋਈ ਕੁਦਰਤੀ ਕਰੋਪੀ ਕਹਿ ਸਕਦੇ ਹਾਂ ਕਿ ਉਹਦੀਆਂ ਦੋਨੋਂ ਹੀ ਕਿਡਨੀਆਂ ਫੇਲ ਹੋਈਆਂ, ਇਲਾਜ ਨਾ ਕਰਾ ਸਕਿਆ ਕਿਉਂਕਿ ਇਲੀਗਲ ਵੀ ਸੀਗੀ, ਅਤੇ ਇੱਥੇ ਜੋ ਕਿਡਨੀ ਉਹਨੂੰ ਟ੍ਰਾਂਸਪਲਾਂਟ ਹੋਣੀ ਸੀ, ਬਹੁਤ ਲੰਮੀ ਵੇਟਿੰਗ ਲਿਸਟ ਸੀ, ਉਹਦੇ ਵਾਸਤੇ ਉਹਨਾਂ ਨੇ ਕੋਸ਼ਿਸ਼ ਕੀਤੀ ਉਹਦੇ ਨਾਲ ਦੇ ਸਾਥੀਆਂ ਨੇ ਕਿ ਪੰਜਾਬ ਦੇ ਵਿੱਚ ਜਾ ਕੇ ਦੁਬਾਰਾ ਕਿਡਨੀ ਨੂੰ ਟ੍ਰਾਂਸਪਲਾਂਟ ਕੀਤਾ ਜਾ ਸਕੇ। ਉਹਦੇ ਵਾਸਤੇ ਉਸ ਨੌਜਵਾਨ ਦੀ ਦੇ ਵਾਸਤੇ ਬਾਹਰ ਮਾਇਆ ਇਕੱਤਰ ਕੀਤੀ ਜਾ ਰਹੀ ਹੈ, ਮਾਂ ਬਾਪ ਵੀ ਚੜ੍ਹਾਈ ਕਰ ਗਏ ਇਸੇ ਦਾ, ਇਹ ਵੀ ਇੱਕ ਸਾਡੀ ਕੌਮ ਦਾ ਬੜਾ ਦੁਖਾਂਤ ਹੈ। ਆਪ ਸੰਗਤਾਂ ਦੇ ਚੰਨ ਬੇਨਤੀ ਕਰਾਂਗਾ ਕਿ ਜਿੰਨਾ ਵੀ ਹੋ ਸਕੇ ਵੱਧ ਚੜ੍ਹ ਕੇ ਆਪ ਆਪਣੀਆਂ ਕਿਰਤ ਕਮਾਈ ਨੂੰ ਸਫਲ ਕਰਦੇ ਹੋਇਆਂ ਉਸ ਵੀਰ ਦੀ ਜਾਨ ਬਚਾਉਣ ਦਾ ਯਤਨ ਕਰਿਓ, ਉਹਨੂੰ ਜਿੰਨੀ ਕਮਾਈ ਸਹਾਇਤਾ ਦੇ ਸਕਦੇ ਹੋ ਜ਼ਰੂਰ ਦੇਣ ਦਾ ਯਤਨ ਕਰਿਓ। ਆਓ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਅਤੇ ਉਹਨਾਂ ਦੇ ਜਥੇ ਪਾਸੋਂ ਕੀਰਤਨ ਸਰਵ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗ ਜੀ ਕੀਰਤਨ ਕਰਦੇ ਹਾਂ। ਬਾਣੀ ਪੜ੍ਹਦਿਆਂ ਬੇਨਤਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਆਪ ਜੀ ਨੇ ਖਿਮਾ ਕਰਨੀ। ਅਸੀਸ ਬਖਸ਼ਣੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ

मात पिता हम बारिक तेरे तुमरी कृपा में सुख कणे।

ਦਸਾਂ ਪਾਤਸ਼ਾਹੀਆਂ ਦੀ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਹ ਕੇ ਅੰਮ੍ਰਿਤ ਪੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਖ ਦਿੱਤੇ,

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀਆਂ ਦੇ ਸਿੱਧੀ ਪੁਰਬ ਨਾਉਂਦਿਆਂ ਹੋਇਆ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਦੀ ਪਾਵਨ ਹਜ਼ੂਰੀ ਵਿੱਚ ਹਫ਼ਤਾਵਾਰੀ ਦੁਪਹਿਰ ਦੇ ਸੁੰਦਰ ਦੀਵਾਨ ਸਜੇ ਹਨ।

ਕਿਰਪਾ ਕਰਨੀ ਦੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਬੜੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ

ਕਬਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਪਾਤਸ਼ਾਹ ਜੀਓ, ਆਪ ਜੀਆਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਬੇਅੰਤ ਸੰਗਤਾਂ ਨੇ ਆਪ ਦੇ ਦਰ ਤੇ ਹਾਜ਼ਰੀ ਭਰੀ ਹੈ, ਬੇਅੰਤ ਤਰ੍ਹਾਂ ਦੀਆਂ ਸੇਵਾਵਾਂ ਕੀਤੀਆਂ ਹਨ, ਸਭ ਦੇ ਨਾਮ ਆਪ ਜੀ ਜਾਣਦੇ ਹੋ, ਸਭ ਦੀਆਂ ਕੀਤੀਆਂ ਹੋਈਆਂ ਤਨ ਮਨ ਧਨ ਦੁਆਰਾ ਸੇਵਾਵਾਂ ਸਫਲੀਆਂ ਕਰਨੀਆਂ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਨਾਮ ਦੀਆਂ ਦਾਤਾਂ ਬਖਸ਼ਣੀਆਂ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਬੀਬੀ ਕੁਲਦੀਪ ਕੌਰ ਦੀ ਤੰਦਰੁਸਤੀ ਵਾਸਤੇ ਰਹਿਮਤਾਂ ਪ੍ਰਾਰਥ ਰੱਖਣਾ, ਪਰਮਿੰਦਰ ਸਿੰਘ, ਬੀਬੀ ਸਿਵਮੀਤ ਕੌਰ ਸਮੂਹ ਪਰਿਵਾਰ ਵੱਲੋਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰਾਰਥ ਰੱਖਣਾ। ਬੱਚੇ ਪਾਹਰਪ੍ਰੀਤ ਸਿੰਘ ਦੇ ਇਮੀਗ੍ਰੇਸ਼ਨ ਦੇ ਕਾਰਜਾਂ ਦੀ ਸਫਲਤਾ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਚੜ੍ਹਦੀਆਂ ਕਲਾ ਬਖਸ਼ਣੀਆਂ। ਗੁਰਚਾਨਣ ਸਿੰਘ, ਬੀਬੀ ਗੁਰਲੀਨ ਕੌਰ ਸੁੱਖ ਸ਼ਾਂਤੀ ਵਾਸਤੇ ਨਾਮ ਦੀਆਂ ਦਾਤਾਂ ਵਾਸਤੇ ਸੱਚੇ ਪਾਤਸ਼ਾਹ ਜੀਓ, ਕਾਰੋਬਾਰਾਂ ਦੇ ਵਾਧੇ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ, ਮੇਰਾ ਪ੍ਰਯਾਸ ਰੱਖਣਾ। ਐਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੇ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਹੀ ਬੇਅੰਤ ਸੰਗਤਾਂ ਨੇ ਜਿੱਥੇ ਹਾਜ਼ਰੀ ਭਰੀ ਹੈ ਨਾਲ ਬੇਅੰਤ ਸੇਵਾਵਾਂ ਕੀਤੀਆਂ ਹਨ। ਸੋ ਇਸ ਵੇਲੇ ਦੁਪਹਿਰ ਦੇ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਸੰਗਤਾਂ ਦੀ ਕੀਤੀ ਹੋਈ ਤਨ ਮਨ ਧਨ ਦੁਆਰਾ ਸੇਵਾ ਸਫਲੀ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ, ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ। ਕੁਝ ਸਮੇਂ ਵਾਸਤੇ ਸਤਿਨਾਮ ਵਾਹਿਗੁਰੂ ਦੇ ਜਾਪ ਕਰੀਏ ਜੀ।

ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਤੇ ਸਾਰਿਆਂ ਨੂੰ ਯਾਦ ਹੀ ਹੋਣਾ ਸ਼ਬਦ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ। ਤੇ ਕਰਨਾ ਕੀ ਹੈ, ਸੰਗਤ ਚ ਆ ਕੇ ਨਾਮ ਜਪਣਾ। ਸੰਗਤ ਚ ਆ ਕੇ ਹੋਰ ਨਹੀਂ ਗੱਲਾਂ ਕਰਨੀਆਂ, ਆਪਾਂ ਸਤਿਗੁਰੂ ਦਾ ਹੁਕਮ ਨਹੀਂ ਮੰਨਦੇ। ਸਤਿਗੁਰੂ ਕਹਿੰਦੇ ਜੇ ਬੈਠ ਹੀ ਗਏ ਉਹ ਸੰਗਤ ਦੇ ਵਿੱਚ, ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ

ਵਾਹਿਗੁਰੂ ਜੀ ਕੀ ਫਤਿਹ। ਗੁਰੂ ਕਹਿ ਰਹੇ ਹੋ ਤੁਸੀਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਗਏ ਹੋ। ਇਹ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ ਆ। ਵਡਭਾਗੀ ਹਰ ਸੰਗਤ ਪਾਵੇ, ਸੰਗਤ 'ਚ ਬੈਠਣਾ ਹੀ ਬੜੇ ਵੱਡੇ ਭਾਗ ਆ। ਭਾਗਹੀਣ ਭਰਮ ਝੋਟਾਂ ਖਾਵੇ, ਜਿਨ੍ਹਾਂ ਦੇ ਭਾਗਾਂ 'ਚ ਨਹੀਂ ਉਹ ਬੈਠਦੇ ਨਹੀਂ। ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀ। ਬੜੇ ਵੱਡੇ ਭਾਗ ਨੇ, ਤੁਸੀਂ ਪੂਰੇ ਸਤਿਗੁਰਾਂ ਦੀ ਹਜ਼ੂਰੀ 'ਚ ਬੈਠੇ ਹੋ ਅਤੇ ਉਹਨਾਂ ਦੇ ਅੱਜ ਜਿਹੜੇ ਬਚਨ ਆਏ ਨੇ ਹੁਕਮਨਾਮਾ ਸਾਹਿਬ, ਤੁਸੀਂ ਸਾਰੇ ਪੜ੍ਹ ਕੇ ਆਏ। ਟੋਡੀ ਰਾਗ ਦੇ ਵਿੱਚ ਤੁਹਾਡੀ ਅਵਸਥਾ ਦੱਸ ਰਹੇ ਨੇ। ਟੋਡੀ ਰਾਗ ਪੰਜਵੇਂ ਪਾਤਸ਼ਾਹ ਦੇ ਬੋਲ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਖ 'ਚੋਂ ਆਪਾਂ ਅੰਮ੍ਰਿਤ ਵੇਲੇ ਸਰਵਣ ਕੀਤੇ। ਕਹਿੰਦੇ ਸੰਤਨ ਅਵਰ ਨਾ ਕਾਹੂ ਜਾਨੀ। ਵੇਖੋ ਕਿੱਡੇ ਸਤਿਗੁਰੂ ਵਡਿਆਈ ਬਖਸ਼ਦੇ ਆਪਾਂ ਨੂੰ। ਸੰਤ ਅਤੇ ਸੰਤਨ, ਇਹ ਬਹੁਵਚਨ ਬਣ ਜਾਂਦਾ, ਪਲੂਰਲ। ਜਦੋਂ ਤੁਸੀਂ ਸੰਗਤੀ ਰੂਪ 'ਚ ਬੈਠਦੇ ਹੋ ਤੁਹਾਨੂੰ ਸੰਤ ਕਿਹਾ, ਆਵੋ ਸੰਤ ਪਿਆਰਿਓ ਇਕੱਥ ਕੀ ਕਰੇ ਕਹਾਣੀ। ਇਕੱਥ ਕਿਹਾ ਵਾਹਿਗੁਰੂ ਜੀ ਨੂੰ, ਜਿਹੜਾ ਕਥਿਆ ਨਹੀਂ ਜਾ ਸਕਦਾ। ਪਰ ਜਿਨ੍ਹਾਂ ਨੂੰ ਉਹ ਜਗਾ ਦਿੰਦਾ ਨਾ, ਸਿਮਰਨ ਕਰ ਕਰ ਜਿਨ੍ਹਾਂ ਦੇ ਮਨ ਜਾਗਦੇ ਨੇ, ਜਿਸੇ ਜਗਾਏ ਪਿਆਵੇ ਇਹ ਰਸ, ਇਕੱਥ ਕਥਾ ਤਿੰਨ ਜਾਣੀ। ਉਹ ਫਿਰ ਇਕੱਥ ਦੀ ਕਥਾ ਜਾਣ ਵੀ ਲੈਂਦੇ ਨੇ, ਫਿਰ ਅੱਗੇ ਸੁਣਾਉਂਦੇ ਵੀ ਨੇ। ਤਾਂ ਹੀ ਉਹਨਾਂ ਨੇ ਕਿਹਾ ਨਾ ਵੀ ਤੁਸੀਂ ਇਹ ਕਥਾ ਕਰਨੀ ਆ। ਕਥਿਓ ਇਕੱਥ ਕਹੇ ਨਾਨਕ, ਸੁਣੋ ਸੰਤੋ ਕਥਿਓ ਇਕੱਥ ਕਹਾਣੀ। ਇਕੱਥ ਦੀ ਗੱਲ, ਕਿਉਂਕਿ ਗੁਰਬਾਣੀ ਗੁਰੂ ਇੱਕ ਓਂਕਾਰ ਤੋਂ ਲੈ ਕੇ 18:10-20 ਤੱਕ ਸਾਰੀ ਇਕੱਥ ਦੀ ਕਹਾਣੀ ਉਸ ਵਾਹਿਗੁਰੂ ਦੀ। ਪਰ ਉਹਨੂੰ ਜਾਣਨਾ ਜਿਹੜਾ ਹੈ ਤਾਂ ਸੌਖਾ ਹੀ ਹੈ, ਪਰ ਜਦੋਂ ਅਸੀਂ ਬੇਪਰਵਾਹ ਜੇ ਹੋਏ ਰਹਿੰਦੇ ਹਾਂ ਨਾ, ਫਿਰ ਧਿਆਨ ਨਹੀਂ ਕਰਦੇ, ਫਿਰ ਧਿਆਨ ਨਹੀਂ ਕਰਦੇ ਅਸੀਂ। ਜਦੋਂ ਫਿਰ ਸੰਗਤ 'ਚ ਆਉਂਦੇ ਹਾਂ, ਗੁਰਬਾਣੀ ਸੁਣਦੇ ਹਾਂ, ਤਾਂ ਫਿਰ ਪਤਾ ਲੱਗਦਾ ਵੀ ਇਹ ਤਾਂ ਐਡਾ ਔਖਾ ਕੰਮ ਨਹੀਂ ਸੀਗਾ। ਵੀ ਜੇ ਕਿਤੇ ਗੁਰੂ ਦੀ ਗੱਲ ਮੰਨ ਲੈਂਦੇ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਬਣ ਕੇ ਮੰਨ ਲੈਂਦੇ, ਸੇਵਕ ਜਨ, ਅਤੇ ਪ੍ਰਤੱਖ ਤਰ ਜਾਣਾ ਸੀ ਆਪਾਂ। ਫਿਰ ਅਸੀਂ ਤਰ ਜਾਣਾ ਸੀਗਾ ਜੇ ਅਸੀਂ ਮੰਨ ਲੈਂਦੇ, ਅਤੇ ਤਰਨਾ ਔਖਾ ਵਾ। ਪਰ ਕਹਿੰਦੇ ਜੇ ਮੰਨ ਗਏ ਤਾਂ ਤਰ ਜਾਓਗੇ। ਭਵਜਲ ਬਿਖਮ ਅਸਗਾ, ਬਿਖਮ ਹੁੰਦਾ ਔਖਾ, ਪਰ ਕਹਿੰਦੇ ਗੁਰ ਸ਼ਬਦ ਹੀ ਪਾਰ ਪਾਏ। ਪਹਿਲਾਂ ਗੁਰਬਾਣੀ ਗੁਰੂ ਜੀ ਨੂੰ ਗੁਰ ਸ਼ਬਦ ਕਿਹਾ, ਉਹ ਜਦੋਂ ਸਮਝੋਗੇ ਤਾਂ ਉਹ ਫਿਰ ਤੁਹਾਨੂੰ ਇੱਕ ਸ਼ਬਦ ਦੇਣਗੇ, ਵਾਹਿਗੁਰੂ ਨਾਮ ਜਹਾਜ਼। ਇਸ 'ਤੇ ਚੜ੍ਹਨਾ ਸਿੱਖ ਜੋ ਤਾਂ ਪਾਰ ਹੋ ਜਾਓਗੇ। ਇਸ 'ਤੇ ਇਹਨੂੰ ਬੋਹਿਤਾ ਵੀ ਕਿਹਾ, ਸਤਿਗੁਰੂ ਹੈ ਬੋਹਿਤਾ ਸ਼ਬਦ ਲੰਘਾਵਣ ਹਾਰ, ਤਿੱਥੇ ਪਾਉਣ ਨਾ ਪਾਵਕੋ ਨਾ ਜਲ ਨਾ ਆਕਾਰ, ਗੁਰਮੁਖ ਲੰਘੇ ਸੇ ਪਾਰ ਪਏ। ਗੁਰਮੁਖ ਲੰਘ ਜਾਂਦੇ, ਸੱਚੇ ਸਿਮ ਲਿਵ ਲਾਏ, ਉਹ ਨਾਮ ਦੇ ਥਰੂ ਜੁੜ ਜਾਂਦੇ ਵਾਹਿਗੁਰੂ ਨਾਲ, ਜੰਮਣ ਮਰਨ ਕੱਟਿਆ ਜਾਂਦਾ। ਕਹਿੰਦੇ ਆਵਾ ਗਾਉਣ ਨਿਵਾਰਿਆ, ਜੋਤੀ ਜੋਤ ਮਿਲਾਏ। ਹੁਣ ਅੱਜ ਜਿਹੜਾ ਸ਼ਬਦ ਹੈ ਬੜੀ ਉੱਚੀ ਅਵਸਥਾ ਦਾ ਵਾ। ਜਦੋਂ ਤੁਸੀਂ ਪਹਿਲਾਂ ਗੁਰਸਿੱਖ ਬਣੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੇ। ਸਤਿਯੁਗ ਦੇ ਵਿੱਚ ਸਾਡੇ ਸਾਰਿਆਂ ਦੇ ਮਨ ਪਰਮਹੰਸ ਸੀਗੇ। ਸਤਿਯੁਗ ਦੇ ਵਿੱਚ ਸਾਡੇ ਸਾਰਿਆਂ ਦੇ ਮਨ ਪਰਮਹੰਸ ਸੀ। ਦੁਆਪਰ ਤ੍ਰੇਤੇ ਦੇ ਵਿੱਚ ਆ ਕੇ ਮਾਨਸ ਬਣ ਗਏ, ਅਤੇ ਕਲਯੁਗ 'ਚ ਪਹੁੰਚਦੇ ਪਹੁੰਚਦੇ ਪ੍ਰੇਤ ਹੋ ਗਏ। ਹੁਣ ਕੀ ਹੈ ਮਨ, ਕਿਤੇ ਕੱਲ ਮੈਂ ਪ੍ਰੇਤ ਜਿੰਨੀ ਰਾਮ ਨਾ ਪਛਾਤਾਂ। ਕਹਿੰਦੇ ਉਹ ਸਾਰੇ ਮਨ ਪ੍ਰੇਤ ਆ ਜਿਨ੍ਹਾਂ ਨੇ ਅਜੇ ਜਾਣਿਆ ਨਹੀਂ ਵਾਹਿਗੁਰੂ ਨੂੰ। ਸਤਿਯੁਗ ਪਰਮਹੰਸ ਵਿਚਾਰੀ, ਸਤਿਯੁਗ 'ਚ ਇਸੇ ਮਨ ਨੂੰ ਪਰਮਹੰਸ ਕਹਿੰਦੇ ਸੀ।
ਦੇ ਤ੍ਰੇਤੇ ਦੁਆਪਰ ਮਾਨਸ ਵਰਤੇ ਵਿਰਲੇ ਹੋਮੇ ਮਾਰੀ। ਮਾਨਸ ਦੇ ਵਿੱਚ ਹੋਮੇ ਹੁੰਦੀ ਹੈ ਅਤੇ ਹੁਣ ਸਤਿਗੁਰੂ ਤੁਹਾਨੂੰ ਮਾਨਸ ਤੋਂ ਦੇਵਤੇ ਬਣਾ ਰਹੇ ਨੇ। ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦ ਵਾਰ ਜਿਨ ਮਾਨਸ ਤੇ ਦੇਵਤੇ ਕੀ, ਪਤਾ ਨਹੀਂ ਲੱਗਣਾ ਕਿਹੜੇ ਵੇਲੇ ਬਣ ਗਏ। ਪਰ ਉਹਦੇ ਵਿੱਚ ਫਿਰ ਸੁਖਮਨੀ ਸਾਹਿਬ ਦਾ ਪਾਠ ਕਮਾਉਣਾ ਪੈਣਾ ਤੁਹਾਨੂੰ। ਜਦੋਂ ਪਹਿਲੀਆਂ ਤੁਸੀਂ 6 ਅਸ਼ਟਪਦੀਆਂ ਕਮਾ ਲੈਂਦੇ ਹੋ ਨਾ, ਸੱਤਵੀਂ 'ਚ ਫਿਰ ਮਨ ਸਾਧੂ ਬਣਦਾ, ਫਿਰ ਸੰਤ ਬਣਦਾ, ਫਿਰ ਬ੍ਰਹਮ ਗਿਆਨੀ ਬਣਦਾ, ਫਿਰ ਗੁਰਮੁਖ ਬਣਦਾ, ਫਿਰ ਅਪਰਸ ਬਣਦਾ, ਫਿਰ ਭਗਤ ਬਣਦਾ, ਫਿਰ ਸੇਵਕ ਬਣਦਾ ਅਤੇ ਫਿਰ ਉਹਦਾ ਰੂਪ ਹੋ ਜਾਂਦਾ ਪੂਰਾ ਪ੍ਰਭ ਅਰਾਧਿਆ ਪੂਰਾ ਜਾਂ ਕਾ ਨਾਉ ਨਾਨਕ ਪੂਰਾ ਪਾਇਆ। ਉਸ ਮਨ ਦੀ ਕਹਾਣੀ ਆ ਅੱਜ ਜਿਹੜੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਟੋਡੀ ਰਾਗ ਦੇ ਵਿੱਚ। ਉਹਨਾਂ ਕੀ ਲਿਖਿਆ, ਕਹਿੰਦੇ ਸੰਤਨ ਅਵਰ ਨਾ ਕਾਹੋ ਜਾਣੇ। ਸੰਤਨ ਜਿਹੜੇ ਇਸ ਅਵਸਥਾ 'ਤੇ ਪਹੁੰਚ ਗਏ ਉਹ ਫਿਰ ਹੋਰ ਕਿਸੇ ਨਾਲ ਨਹੀਂ ਗੇ ਪਿਆਰ ਪਾਉਂਦੇ। ਸੰਤਨ ਅਵਰ ਨਾ ਕਾਹੂ ਜਾਨੀ ਤਾਂ ਕਿਹਦੇ ਨਾਲ ਪਾਉਂਦੇ ਨੇ, ਬੇਪਰਵਾਹ ਸਦਾ ਰੰਗ ਹਰ ਕੇ, ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਖ ਸੁਆਮੀ। ਜਿਨ੍ਹਾਂ ਦੇ ਵੱਲ ਹੋ ਗਿਆ ਵਾਹਿਗੁਰੂ ਉਹਨਾਂ ਤਰਲੇ ਕੱਢ ਕੱਢ ਕੇ ਮਨਾ ਲਿਆ। ਇਹ ਆ ਅੱਜ ਤੁਹਾਡੀ ਅੱਜ ਸ਼ਬਦ ਦੇ ਵਿੱਚ ਜਿਹੜੀ ਅਵਸਥਾ ਦੱਸੀ ਸਾਡੇ ਮਨ ਦੀ। ਸੰਤ ਕੀ ਕਿਹਾ ਜੀ, ਮਨ ਨੂੰ ਅਤੇ ਸਾਰੇ ਸੰਤਾਂ ਨੂੰ ਸੰਤਨ ਕਹਿਤਾ, ਪਲੂਰਲ ਬਹੁ ਵਚਨ ਜਿਹਨੂੰ ਕਹਿੰਦੇ। ਕਹਿੰਦੇ ਐਸੀ ਅਵਸਥਾ 'ਚ ਪਹੁੰਚੇ ਜਿਹੜੇ ਗੁਰਮੁਖ ਨੇ ਉਹ ਫਿਰ ਹੋਰ ਇਹ ਮਾਇਆ ਦੇ ਵੱਲ ਉਹਨਾਂ ਦਾ ਧਿਆਨ ਨਹੀਂ ਹੁੰਦਾ। ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਨਿਰਲੇਪ ਰਹਿੰਦੇ ਨੇ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ, ਕਿਤੇ ਸ਼ਬਦ ਸੁਰਤ ਭਾਵ ਸਾਗਰ ਤਰੀਏ, ਨਾਨਕ ਨਾਮ ਵਿਖਾਣੇ। ਉਹ ਸਤਿਗੁਰਾਂ ਨੇ ਫਿਰ ਦੱਸਿਆ, ਕਹਿੰਦੇ ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਖ ਸੁਆਮੀ। ਜਿਨ੍ਹਾਂ ਦੇ ਵੱਲ ਹੋ ਗਿਆ ਵਾਹਿਗੁਰੂ, ਆਪਾਂ ਪੜ੍ਹਦੇ ਨਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹਸ਼ਨ ਦਾ, ਫਿਰ ਕਿਹਦੀ ਮੁਹਤਾਜਗੀ ਹੈ ਸਾਨੂੰ, ਤੂੰ ਤਾਂ ਸਭ ਕੁਛ ਮੈਨੂੰ ਸੌਂਪਿਆ, ਜਾ ਤੇਰਾ ਬੰਦਾ ਲੱਖਮੀ ਤੋਟ ਨਾ ਆਵੇ ਖਾਏ ਖਰਚ ਰਹਿਣ, ਲੱਖ 84 ਮੇਦਨੀ ਸਭ ਸੇਵ ਕਰਨ ਦਾ, ਇਹ ਵੈਰੀ ਮਿੱਤਰ ਸਭ ਕੀਤਿਆ ਨਹਿ ਮੰਗੇ ਮੰਦਾ, ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸੰਦਾ, ਆਨੰਦ ਪਿਆ ਸੁਖ ਪਾਇਆ ਮਿਲ ਗੁਰ ਸਭੇ ਕਾਜ ਸਵਾਰੀ। ਵੇਖੋ ਕਿੱਥੇ ਲੈ ਗਏ ਸਤਿਗੁਰੂ। ਪਰ ਉਸ ਤੋਂ ਪਹਿਲਾਂ ਸਾਨੂੰ ਉਹਨਾਂ ਦੱਸਿਆ ਵੀ ਤੁਸੀਂ ਕੀ ਕਰਨਾ। ਕਹਿੰਦੇ ਹਰ ਬਿਨ ਰਹਿ ਨਾ ਸਕੇ ਮਨ ਮੇਰਾ, ਆਹ ਵਿਰਾਗ ਆਉਣਾ ਚਾਹੀਦਾ ਤੁਹਾਡੇ ਮਨ ਦੇ ਵਿੱਚ। ਐਵੇਂ ਨਹੀਂ ਸੰਤ ਬਣਿਆ ਜਾਂਦਾ, ਸਾਧੂ ਬ੍ਰਹਮ ਗਿਆਨੀ, ਕਿਉਂਕਿ ਇਹ ਤਾਂ ਤੁਹਾਡੀ ਅਵਸਥਾ ਵਾ। ਵਾਹਿਗੁਰੂ ਤੁਹਾਨੂੰ ਉੱਪਰ ਤੱਕ, ਵਾਹਿਗੁਰੂ ਨੇ ਤੁਹਾਨੂੰ ਵਾਹਿਗੁਰੂ ਬਣਾ ਦੇਣਾ, ਤੁਸੀਂ ਉਹਦਾ ਰੂਪ ਹੋ ਜਾਣਾ। ਜਿਨ ਹਰ ਜਪਿਆ ਸੇ ਹਰ ਹੋਏ, ਪਰ ਉਹਦੇ ਵਿੱਚ ਫਿਰ ਕੁਛ ਸਟੇਜਾਂ ਆਉਂਦੀਆਂ ਨੇ, ਉਹਨਾਂ ਦਾ ਗੁਰਬਾਣੀ 'ਚ ਜ਼ਿਕਰ ਕੀਤਾ ਹੋਇਆ ਤੁਹਾਡੇ ਮਨ ਦੀਆਂ, ਕਿ ਮਨ ਸਾਡਾ ਹੁਣ ਕਿਹੜੀ ਸਟੇਜ 'ਤੇ ਆ, ਫਿਰ ਕਿਹੜੀ 'ਤੇ ਗਿਆ, ਫਿਰ ਕਿਹੜੀ 'ਤੇ ਗਿਆ। ਜਿੱਦਾਂ ਤੁਸੀਂ ਦੁਨਿਆਵੀ ਪੜ੍ਹਾਈ ਕਰਦੇ ਹੋ, 10ਵੀਂ ਕਰਦੇ ਹੋ, 12ਵੀਂ ਕਰ ਲੈਂਦੇ ਹੋ, ਫਿਰ ਅੱਗੇ ਕਲਾਸਾਂ ਕਰੀ ਜਾਂਦੇ ਹੋ, ਫਿਰ ਇੱਕ ਦਿਨ ਫਿਰ ਤੁਸੀਂ PhD ਕਰ ਜਾਂਦੇ ਹੋ। ਇੱਥੇ ਵੀ ਸਤਿਗੁਰੂ PhD ਕਰਾਉਂਦੇ ਨੇ। ਇੱਥੇ ਕਹਿੰਦੇ ਪਰਮ ਪਦਵੀ ਉਹ ਸਤਿਗੁਰ ਦੇ ਸਕੂਲ 'ਚ ਮਿਲਦੀ, ਸੰਗਤ ਦੇ ਵਿੱਚ ਆ ਕੇ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ। ਪਰਮ ਪਦ ਦਾ PhD ਸਭ ਤੋਂ ਉੱਚੀ ਪਦਵੀ, ਜਦੋਂ ਮਿਲਾਪ ਹੋ ਜਾਂਦਾ ਵਾਹਿਗੁਰੂ ਦੇ ਨਾਲ ਤਾਂ ਉਹ ਗੁਰੂ ਕਿਰਪਾ ਕਰਕੇ ਕਰਾਉਂਦਾ। ਜਦੋਂ ਗੁਰਪ੍ਰਸਾਦ ਲੈ ਕੇ ਤੁਸੀਂ ਜਪ ਜਪ ਕੇ ਮਨ ਨੂੰ ਨਿਰਮਲ ਕਰ ਲੈਂਦੇ ਹੋ ਅਤੇ ਸਤਿਗੁਰ ਦੇ ਜਿਨ ਹਰ ਜਪਿਆ ਸੇ ਹਰ ਹੋਏ, ਜਿਹੜੇ ਜਪ ਜਪ ਕੇ ਮਨ ਨਿਰਮਲ ਕਰ ਲਏ ਉਹਦਾ ਰੂਪ ਹੋ ਜਾਂਦੇ ਨੇ। ਹਰ ਮਿਲਿਆ ਕੇਲ ਕਲਾਲੀ, ਉਹਨਾਂ ਦਾ ਸ਼ਬਦ ਹੈ ਅੱਜ। ਪਰ ਉਸ ਤੋਂ ਪਹਿਲਾਂ ਇੱਕ ਸ਼ਬਦ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਕਹਿੰਦੇ ਤੁਸੀਂ ਪਹਿਲਾਂ ਆਪਣੇ ਮਨ ਦੇ ਵਿੱਚ ਨਾ ਚਾਓ ਲਿਆਓ, ਚਾਓ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਓ। ਉਹ ਫਿਰ ਚਾਓ ਸੰਗਤ 'ਚ ਆਉਂਦਾ ਆ ਕੇ ਜਦੋਂ ਆਪਾਂ ਗੁਰਬਾਣੀ ਸੁਣਦੇ ਹਾਂ। ਕਹਿੰਦੇ ਹਰ ਬਿਨ ਰਹਿ ਨਾ ਸਕੇ ਮਨ ਮੇਰਾ, ਇੱਕ ਸ਼ਬਦ ਆਉਂਦਾ ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਬਹਿ ਬਹਿ ਚੱਲੇ ਜੀ। ਕਦੀ ਇੰਨਾ ਵਿਰਾਗ ਆਇਆ ਸਾਨੂੰ ਕਿ ਅਸੀਂ ਵਾਹਿਗੁਰੂ ਨੂੰ ਮਿਲਣਾ ਚਾਹੁੰਦੇ, ਕੋਈ ਦੁਨਿਆਵੀ ਬੰਦਾ ਵਿਛੜ ਜਾਵੇ ਤਾਂ ਬੜਾ ਰੋਂਦੇ ਆਪਾਂ, ਰੋਂਦੇ ਹਾਂ ਨਾ।
ਤੇ ਵਾਹਿਗੁਰੂ ਤੋਂ ਵਿਛੜਿਆ ਤੇ ਕਈ ਯੁੱਗ ਹੋ ਗਏ, ਪੰਚ ਦੂਤ ਮਿਲ ਪਿਰੋਂ ਵਿਛੋੜੀ, ਕਦੀ ਵਿਰਾਗ ਨਹੀਂ ਆਉਂਦਾ। ਵਿਰਾਗ ਆਉਂਦਾ ਸੰਗਤ ਚ ਆ ਕੇ, ਜਦੋਂ ਮਨ ਨੂੰ ਧੋਵੋਗੇ ਤੁਸੀਂ, ਨਿਰਮਲ ਕਰੋਗੇ।

ਗੁਰ ਮਿਲੀਏ ਸ਼ੰਕ ਉਤਾਰ, ਗੁਰ ਮਿਲੀਏ ਜਦੋਂ ਆਉਂਦੇ ਹੋ ਮੱਥਾ ਟੇਕਦੇ ਹੋ ਤੇ ਮੰਨ ਲਿਆ ਕਰੋ ਵੀ ਜੋ ਸਤਿਗੁਰੂ ਤੁਸੀਂ ਕਹਿ ਰਹੇ ਹੋ ਸੱਤ ਹੈ। ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਇਹ ਆਪ ਅਕਾਲ ਪੁਰਖ ਨੇ ਗੁਰਮੁਖਾਂ ਦੇ ਗੁਰੂ ਸਾਹਿਬਾਨਾਂ ਦੇ ਮੂੰਹ ਚੋਂ ਕਢਾਈ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ, ਕਹਿੰਦੇ ਉੱਦਾਂ ਮੰਨ ਲਿਓ ਜਿਵੇਂ ਕਿਹਾ। ਇੱਥੇ ਹੁਣ ਸਤਿਗੁਰੂ ਫਿਰ ਸਾਨੂੰ ਕਹਿੰਦੇ ਮੇਰੇ ਪ੍ਰੀਤਮ ਪ੍ਰਾਣ ਹਰ ਪ੍ਰਭ ਗੁਰ ਮੇਲੇ ਬਹੁੜਨਾ ਭਵਜਲ ਫੇਰਾ। ਵੀ ਆਪਾਂ ਅਰਦਾਸ ਕਰਨੀ ਹੁੰਦੀ ਸਤਿਗੁਰੂ ਵੀ ਸਾਨੂੰ ਹੁਣ ਪਤਾ ਨਹੀਂ ਸੀ ਪਹਿਲਾਂ, ਅਤੇ ਹੁਣ ਸੰਗਤ 'ਚ ਆ ਕੇ ਪਤਾ ਲੱਗਾ ਵੀ ਤੁਸੀਂ ਹਰ ਤਰ੍ਹਾਂ ਦੀ ਬਖਸ਼ਿਸ਼ ਕਰ ਸਕਦੇ ਹੋ, ਹੈ ਨਾ। ਜਿਹਨੂੰ ਆਪਾਂ ਪੜ੍ਹਦੇ ਨਾ, ਮਨ ਚਾਓ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਗਾਓ ਮੰਗਲ ਨਿਤ ਸਖੀ। ਆ ਮੰਗਲ ਗਾਓਗੇ ਨਾ ਮਨ ਨਿਰਮਲ ਹੋਏਗਾ ਤੇ ਵਿਰਾਗੀ ਹੋਏਗਾ, ਜਦੋਂ ਅੱਖਾਂ ਬੰਦ ਕਰਕੇ ਮਨ ਨੂੰ ਜੋੜੋਗੇ ਵਾਹ ਹੈ।

ਸਾਰੇ ਬੋਲੋ ਜੀ, ਉੱਚੀ ਬੋਲ ਕੇ ਅੱਖਾਂ ਬੰਦ ਕਰਕੇ ਸੁਣੋ, ਮਨ ਨਿਰਮਲ ਕਰੋ। ਜੋ ਅੱਖਾਂ ਬੰਦ ਕਰਦੇ ਉਹ ਮਨ ਕੰਨਾਂ ਚ ਆ ਜਾਂਦਾ, ਧੁੱਪ ਜਾਂਦਾ, ਫਿਰ ਉਹ ਧੁੱਪ ਹੈ ਨਾਵੇਂ ਕੇ ਰੰਗ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ। ਗੁਰੂ